0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
3: Stay tuned.
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਜ਼ਰਾ ਹੌਲੀ।

0: है जवानी तो इश्क होना है इन थिएटर्स नियर यू
1: ऑन द 5th ऑफ जून।
2: हां जी 1674 में दोस्तों आज दे दिन आपा गलबात एक अहम विषय दे उत्ते करन जा रहे हैं जिहड़ा साडे समाज दे विच इस टाइम दे उत्ते आपा वर्तारा वेख तां रहे हां पर सानू बड़ा डिस्टर्ब करदा बड़ा आपा चैन रहिंदे आ इदां दीआं कोई खबरां आपां जदों सुणदे ते त्रासदी दी गल इह आ कि इदां दीआं खबरां दिनों दिन वध रहीआं ने। खबर की आ कि पिछले दिनां दे विच भाखड़ा नहर दे विच इक परिवार ने छाल मारी। सुण दे विच बाद च आया कि मां प्यो ने अपने तीन बच्चों नूं लै के छाल मारी ही। उस तों बाद उहनां नूं तां शायद कढ लिआ गिआ पर बच्चे नहीं बचाए जा सके। सो त्रासदी इह आ कि इदां दी कोई पहली घटना नहीं वापरी। साडे समाज दे विच इदां दे वरतारे क्यों हो रहे ने, किहड़े किहड़े होर केस इहदे नाल रिलेटिड चिंता दा विशा ने, सो इसे समस्या दे उत्ते क्यों इह हो रिहा वा, किदां हो रिहा वा ते किहड़ियां किहड़ियां चीज़ां दे नाल आपां जिहड़ा इहनां चीज़ां तों बचणा वा, सो इस सब कुछ दे संबंध विच इक चर्चा अज दे दिन प्रोग्राम च करन जा रहे हैं। साडे नाल फोन लाइन दे उत्ते ने प्रीतम रूपाल जी। भाई सत श्री अकाल, तुसीं आउंदे रहो।
3: सत श्री अकाल रंजोत जी, मेरे वल्लों सारे श्रोतियां नूं भी सत श्री अकाल। जो खास जिहड़ी गल आपां करन जा रहे हैं जिहड़ी तुसीं शुरू कीती है कि जिहड़ा इह वरतारा है असल दे विच जिहनूं आपां कहने के एक तरीके का मास सुसाइड जां कट्ठे मिलके सुसाइड करना जां फैमिली सुसाइड करना, ये एक नवा जिहड़ा हैगा रूप धारण कर गया। ते पिछे जिहड़ी हुण घटना वापरी है ये बड़ी दिल कंबाऊ घटना है, इन्हें बड़ा झंझोड़ के रखा है। जिहड़े थोड़े जिहे भी संवेदनशील बंदे ने ते वह जरूर जिहड़ा हैगा इस इहदा असर जिहड़ा हैगा वह हुंदा है। पर जिहड़ी वह गल है कि असल दे विच सुसाइड तां खैर कोई पहली गल तां नवां वरतारा नहीं, जिहड़ी खुदकुशी है ते इह तां आपां सुणदे आए आ सदियां तों जिहड़ी इह गल चली आ रही है खुदकुशी वाली। तां पर इह है कि इस तरह इन्ना इह जिहड़ा हैगा इह जिहनूं आपां कहिंदे आ इन्ना जालमाना जां इन्ना निरंकुश जिहड़ा हैगा रूप उह धारण कर जाएगी कि ਜਿਹੜੇ ਛੋਟੇ ਬੱਚੇ ਜਿਹਨਾਂ ਨੂੰ ਅਜੇ ਪਤਾ ਹੀ ਨੀ ਕੁਛ, ਜਿਹਨਾਂ ਨੇ ਜ਼ਿੰਦਗੀ ਦੇਖੀ ਨੀ, ਉਹ ਵੀ ਜਿਹੜਾ ਹੈਗਾ ਇਹਦਾ ਸ਼ਿਕਾਰ ਹੋ ਜਾਣਗੇ। ਤੇ ਇਹ ਕਦੇ ਕਿਸੇ ਨੇ ਜਿਹੜਾ ਹੈ ਉਹ ਸੋਚਿਆ ਨੀ ਸੀ ਮੇਰਾ ਖਿਆਲ। ਤੇ ਇਹ ਜਿਹੜੀ ਹੈ ਹੁਣੇ ਜਿਹੜੀ ਰੀਸੈਂਟ ਜਿਹੜੀ ਘਟਨਾ ਵਾਪਰੀ ਹੈ 2-3 ਦਿਨ ਪਹਿਲਾਂ, ਤੇ ਇਹ ਘਟਨਾ ਬਿਲਕੁਲ ਚੰਡੀਗੜ੍ਹ ਦੇ ਨੇੜੇ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਰਾਜਪੁਰਾ ਦੇ ਨੇੜਿਓਂ ਜਿਹੜੀ ਨਹਿਰ ਲੰਘਦੀ ਹੈ ਤੇ ਉਹ ਜਿਹੜੀ ਨਹਿਰ ਦੇ ਵਿੱਚ ਜਿਹੜੀ ਨਿਰਵਾਣਾ ਬ੍ਰਾਂਚ ਹੈ ਭਾਖੜਾ ਦੀ, ਉਹਦੇ ਵਿੱਚ ਜਿਹੜੀ ਇੱਕ ਪਰਿਵਾਰ ਜਿਹੜਾ ਇੱਥੋਂ ਦਾ ਚੰਡੀਗੜ੍ਹ ਦੇ ਨੇੜੇ ਦਾ ਜਿਹੜਾ ਪਰਿਵਾਰ ਹੈ ਤੇ ਉਸ ਪਰਿਵਾਰ ਦੇ ਜਿਹੜੇ ਹੈਗੇ 5 ਜੀਆਂ ਨੇ ਜਿਹੜਾ ਸੁਸਾਈਡ ਦੀ ਉਹਦੇ ਚ ਕੋਸ਼ਿਸ਼ ਕੀਤੀ। 3 ਬੱਚੇ ਸੀ ਜਿਹੜੇ ਉਹ ਡੁੱਬਣ ਨਾਲ ਮਾਰੇ ਗਏ ਤੇ ਜਿਹੜੇ ਮੀਆਂ ਬੀਵੀ ਸੀ ਦੋਨੇ ਉਹ ਜਿਹੜੇ ਹੈਗੇ ਉਹ ਉਹਦੇ ਚ ਬਚ ਗਏ। ਹੁਣ ਮਸਲਾ ਇਹ ਹੈ ਕਿ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਜਾਂ ਬਾਅਦ ਦੇ ਵਿੱਚ ਜਿੱਦਾਂ ਉਹਨਾਂ ਨੇ ਕਨਫੈਸ ਕੀਤਾ ਤੇ ਜਾਂ ਜਿਹੜੀ ਆ ਉਹ ਜੋ ਵੀ ਇਹ ਸਾਰਾ ਪਿਛਲਾ ਭਾਵੇਂ ਉਹ ਦੋਸ਼ ਲਾਉਂਦੇ ਜਿਹੜੇ ਦੋਨੇ ਮੀਆਂ ਬੀਬੀ ਆ ਕਿ ਉਹ ਸਾਨੂੰ ਸਾਡੇ ਪੇਰੈਂਟਸ ਜਿਹੜੇ ਬਹੁਤ ਤੰਗ ਕਰਦੇ ਸੀ ਜਿਹੜੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਸੀ ਸਾਨੂੰ ਉਹਨਾਂ ਨੇ ਜਿਉਣਾ ਦੁੱਬਰ ਕੀਤਾ ਹੋਇਆ, ਫਿਰ ਸੋਚਿਆ ਕਿ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਆਤਮ ਹੱਤਿਆ ਕਰ ਲਏ ਖੁਦਕੁਸ਼ੀ ਕਰ ਲਏ। ਤੇ ਉਹਨਾਂ ਨੇ ਬੱਚਿਆਂ ਨੂੰ ਪਤਾ ਨੀ ਕਿੱਦਾਂ ਮੋਟੀਵੇਟ ਜਿਹੜਾ ਹੈਗਾ ਬੱਚਿਆਂ ਨੂੰ ਇਹਦੇ ਲਈ ਇਹ ਕੀਤਾ ਕਿਉਂਕਿ ਇਹ ਇੱਕ ਵੱਖਰੀ ਤਰ੍ਹਾਂ ਦਾ ਮਿਸਐਡਵੈਂਚਰ ਹੈ ਕਿ ਇਸ ਤਰ੍ਹਾਂ ਬੱਚੇ ਮੋਟੀਵੇਟ ਕਿੱਦਾਂ ਹੋ ਗਏ। ਜਿੱਦਾਂ ਇਹ ਜਿਹੜੀ ਘਟਨਾ ਜਿੱਦਾਂ ਵਾਪਰੀ ਕਿ ਜਦੋਂ ਉਹ ਨਹਿਰ ਤੇ ਗਏ ਉਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਸੀ ਉਹ ਖੜਾ ਕੀਤਾ ਤੇ ਕੁੜੀਆਂ ਨੂੰ ਕਿਹਾ ਵੀ ਕਿ ਤੁਸੀਂ ਛਾਲਾਂ ਮਾਰੋ, ਅਸੀਂ ਮਾਰਦੇ ਹਾਂ। ਪਿੱਛੇ ਕੁੜੀਆਂ ਛੋਟੀਆਂ ਸੀਗੀਆਂ ਤੇ ਉਹਨਾਂ ਨੇ ਛਾਲਾਂ ਮਾਰਤੀਆਂ ਤੇ ਮੁੰਡਾ ਜਿਹੜਾ ਸੀਗਾ ਉਹ ਬਾਵਾ ਥੋੜਾ ਜਿਹਾ ਉਹਨਾਂ ਨੂੰ ਵੱਡਾ ਸੀ 16-17 ਸਾਲ ਦਾ ਤੇ ਉਹ ਕਹਿੰਦਾ ਮੈਂ ਨੀ ਮਾਰਦੀ। ਉਹਨੇ ਆਪਣਾ ਮੋਟਰਸਾਈਕਲ ਦੀ ਸੀਟ ਵੀ ਪਿੱਛੋਂ ਫੜ ਲਈ ਕਿ ਮੈਂ ਨੀ ਮਾਰਨੀ। ਉਹਨੂੰ ਚੁੱਕ ਕੇ ਜਿਹੜਾ ਹੈ ਪਿਓ ਨੇ ਫੜ ਕੇ ਲਗਾ ਜ਼ਬਰਦਸਤੀ ਆਪਣਾ ਨਾਲ ਲੈ ਕੇ ਛਾਲ ਮਾਰਤੀ, ਖੁਦ ਵੀ ਦੋਨਾਂ ਨੇ ਮਾਰਤੀ। ਤੇ ਜਿਹੜੇ ਨੇੜੇ ਦੇ ਲੋਕਾਂ ਨੇ ਜਦੋਂ ਦੇਖਿਆ ਨੋਟਿਸ ਕੀਤਾ ਤੇ ਉਹਨਾਂ ਨੇ ਭੱਜ ਕੇ ਉਹ ਦੋਨੇ ਇਹ ਕਿ ਮੀਆਂ ਬੀਵੀ ਜਿਹੜੇ ਦੋਨੇ ਬਚ ਗਏ ਪਰ ਬਦਕਿਸਮਤੀ ਨਾਲ ਜਿਹੜੇ ਬੱਚੇ ਤਿੰਨੇ ਡੁੱਬਣ ਕਰਕੇ ਜਿਹੜੇ ਉਹ ਮਾਰੇ ਗਏ। ਉਹਨਾਂ ਦੀਆਂ ਲਾਸ਼ਾਂ ਬਾਅਦ ਚ ਕੱਢੀਆਂ ਤੇ ਉਹ ਮਸਲਾ ਜਿਹੜਾ ਹੈ ਅਜੇ ਹੱਲ ਨਹੀਂ ਹੋਇਆ ਕਿਉਂਕਿ ਇਲਾਕੇ ਦੇ ਵਿੱਚ ਬੜੀ ਤਰਾਹ ਪੈ ਰਹੀ ਹੈ ਇਸ ਦੇ ਨਾਲ ਲੋਕਾਂ ਦੇ ਪਿੰਡਾਂ ਦੇ ਲੋਕਾਂ ਨੇ ਜਿਹੜਾ ਉੱਥੇ ਭਾਗੋ ਮਾਜਰਾ ਸੜਕ ਤੇ ਰੱਖ ਕੇ ਕੱਲ ਵੀ ਇੱਥੋਂ ਤੱਕ ਕੇ ਜਾਮ ਲਾਇਆ ਜਿਹੜਾ ਉਹਨਾਂ ਨੇ ਧਰਨਾ ਦਿੱਤਾ ਸੜਕ ਤੇ ਰੱਖ ਕੇ ਕਿ ਇਹਦੇ ਖਿਲਾਫ਼ ਸਖ਼ਤ ਕਾਰਵਾਈ ਕਰੇ ਪੁਲਿਸ ਦਾਦਾ ਦਾਦੀ ਤੇ ਇਹ ਜਿਹੜੇ ਦੋਨੇ ਮੀਆਂ ਬੀਵੀ ਨੇ ਇਹ ਵੀ ਦੋਸ਼ੀ ਨੇ ਕਿਉਂਕਿ ਇਹ ਆਪ ਤਾਂ ਖੁਦ ਬਚ ਗਏ ਤੇ ਪਰ ਜੇ ਕਿਉਂਕਿ ਸੁਸਾਈਡ ਦੀ ਅਟੈਂਪਟ ਕਰਨਾ ਵੀ ਤਾਂ ਉਹੀ ਉਹਦੇ ਤੇ ਵੀ ਜਿਹੜਾ ਹੈ ਇਰਾਦਾ ਕਤਲ ਦੇ ਜਿਹੜਾ ਕੇਸ ਦਰਜ ਹੁੰਦਾ ਹੁਣ ਤਾਂ ਉਹ ਇਹਦੇ ਤੇ ਕਤਲ ਦੇ ਲਈ ਉਹ ਜ਼ਿੰਮੇਵਾਰ ਹੋ ਗਏ ਤਿੰਨ ਬੱਚੇ ਜਿਹੜੇ ਉਹ ਤਿੰਨੇ ਮਾਰੇ ਗਏ ਤੇ ਚਲੋ ਇਹ ਇੱਕ ਘਟਨਾ ਹੈ ਇਹਦੇ ਤੇ ਹੁਣ ਅੱਗੋਂ ਅਦਾਲਤਾਂ ਕੀ ਕਰਦੀਆਂ ਨੇ ਪੁਲਿਸ ਕੀ ਕਰਦੀ ਹੈ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਤੇ ਪਰ ਇਹ ਜਿਹੜਾ ਸਾਰਾ ਵਰਤਾਰਾ ਹੈ ਜਿਹੜਾ ਰਣਜੋਤ ਜੀ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਰਿਹਾ ਤੇ ਇਹਦੇ ਲਈ ਕੋਈ ਇੱਕ ਗੱਲ ਜ਼ਿੰਮੇਵਾਰ ਨਹੀਂ ਹੈ ਹੁਣ ਕਈ ਵਾਰੀ ਪੰਜਾਬ ਦੇ ਵਿੱਚੋਂ ਆਮ ਤੌਰ ਤੇ ਜਿਹੜੀਆਂ ਖਬਰਾਂ ਆਉਂਦੀਆਂ ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਆਪਾਂ ਦੇਖਦੇ ਹਾਂ ਸਾਰੇ ਕਿ ਕਿਸਾਨ ਕਰਜ਼ੇ ਦੇ ਬੋਝ ਥੱਲੇ ਕਰਜ਼ਾ ਨਾ ਮੋੜਨ ਕਰਕੇ ਨਮੋਸ਼ੀ ਕਰਕੇ ਜਿਹੜਾ ਹੈਗਾ ਉਹ ਖੁਦਕੁਸ਼ੀ ਕਰ ਗਿਆ ਤੇ ਉੱਥੇ ਤਾਂ ਪੰਜਾਬ ਚ ਨਹੀਂ ਹੋਰ ਸਟੇਟਾਂ ਦੇ ਵਿੱਚ ਵੀ ਜਿੱਥੇ ਕਾਟਨ ਬੈਲਟ ਹੈ ਖਾਸ ਕਰਕੇ ਕਰਨਾਟਕਾ ਦੇ ਵਿੱਚ ਜਾਂ ਹੋਰ ਉੱਥੇ ਵੀ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਪਰ ਇਹ ਚਲੋ ਉੱਥੇ ਇੱਕ ਗੱਲ ਸਮਝ ਪੈਂਦੀ ਹੈ ਕਿ ਬੰਦਾ ਆਪਣੇ ਲੈਵਲ ਤੇ ਆਪਣੇ ਉਹਦੇ ਮਨ ਦੇ ਅੰਦਰ ਪਤਾ ਨਹੀਂ ਕੀ ਚੱਲ ਰਿਹਾ ਜਾਂ ਕਿਸ ਕਿਸਮ ਦੇ ਪ੍ਰੈਸ਼ਰ ਨੇ ਜਾਂ ਹੋਰ ਨੇ ਉਹਨੇ ਇਹ ਚੁੱਪ ਕਰਕੇ ਕਿਸੇ ਨੂੰ ਬਿਨਾਂ ਦੱਸੇ ਬੰਦਾ ਆਪਾਂ ਕਹਿੰਦੇ ਹਾਂ ਕਿ ਇੰਟਰੋਵਰਟ ਹੈ ਉਹਨੇ ਇੱਦਾਂ ਦਾ ਕੋਈ ਕਦਮ ਚੁੱਕ ਲਿਆ ਤੇ ਦੂਜੀ ਘਟਨਾ ਆਮ ਤੌਰ ਤੇ ਵਾਪਰਦੀ ਹੈ ਜਿਹੜੇ ਬਿਲਕੁਲ ਬੱਚੇ ਜਿਹੜੇ ਥੋੜੇ ਜਿਹੇ ਵੱਡੇ ਜਿਹੜੇ ਐਗਜ਼ਾਮ ਦੀ ਤਿਆਰੀ ਕਰਦੇ ਆ ਉਹਨਾਂ ਦੇ ਐਗਜ਼ਾਮ ਦਾ ਪ੍ਰੈਸ਼ਰ ਇੰਨਾ ਅਸੀਂ ਦੇਖਦੇ ਹਾਂ ਆਮ ਤੌਰ ਤੇ ਮੈਡੀਕਲ ਸਟੂਡੈਂਟ ਜਾਂ ਜਿਹੜੇ ਨੀਟ ਦੀ ਤਿਆਰੀ ਕਰ ਰਹੇ ਨੇ ਜਾਂ ਕੋਈ ਹੋਰ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਪ੍ਰੈਸ਼ਰ ਇੰਨਾ ਬਣ ਗਿਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਤੋਂ ਹੋਣਾ ਨਹੀਂ ਜੇ ਹੋਣਾ ਨਹੀਂ ਤਾਂ ਸੁਸਾਇਟੀ ਚ ਕਿੱਦਾਂ ਜਾਣਗੇ ਜਾਂ ਕਿਸ ਤਰ੍ਹਾਂ ਦਾ ਫੇਸ ਲੈ ਕੇ ਜਾਣਗੇ ਉੱਥੇ ਵੀ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਬਹੁਤ ਵਾਰੀ ਸਾਹਮਣੇ ਆਉਂਦੀਆਂ ਨੇ ਮੀਡੀਆ ਦੇ ਵਿੱਚ ਆਉਂਦੀਆਂ ਨੇ ਜਾਂ ਹੋਰ ਪਰ ਜਿਹੜਾ ਇਹ ਵਰਤਾਰਾ ਹੈ ਮਾਸ ਸੁਸਾਈਡ ਵਾਲਾ ਜਾਂ ਫੈਮਿਲੀ ਸੁਸਾਈਡ ਵਾਲਾ ਇਹ ਉਸ ਤੋਂ ਵੀ ਕਿਤੇ ਵੱਧ ਖਤਰਨਾਕ ਹੈ ਕਿਉਂਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਉਹ ਇੱਕ ਵੱਡਾ ਇੱਕ ਉਹ ਵਿਚਾਰ ਹੈ ਉਹ ਵਿਚਾਰ ਆਉਂਦਾ ਕਿੱਥੋਂ ਹੈ ਕਿ ਇੱਕ ਫੈਮਿਲੀ ਸ਼ੇਅਰ ਕਰਦੀ ਹੈ ਕਿ ਆਪਾਂ ਏਦਾਂ ਕਰੀਏ ਤੇ ਹਾਲਾਂਕਿ ਮਰਨ ਲਈ ਜਿਹੜਾ ਹੈਗਾ ਕਦੇ ਵੀ ਕੋਈ ਏਦਾਂ ਦੀ ਮੈਨੂੰ ਨੀ ਲੱਗਦਾ ਕੋਈ ਇਹ ਕੋਈ ਫੈਮਿਲੀ ਮੀਟਿੰਗ ਕੋਈ ਏਦਾਂ ਦੀ ਕੋਈ ਗੱਲ ਉੱਥੇ ਚੱਲ ਸਕਦੀ ਹੋਵੇ ਜਾਂ ਕਾਮਯਾਬ ਹੋ ਸਕਦੀ ਹੋਵੇ ਪਰ ਹੋ ਰਹੀ ਹੈ 2018 ਦੇ ਵਿੱਚ ਜਿਹੜਾ ਹੈਗਾ ਬਰਾੜੀ ਦਿੱਲੀ ਦੇ ਨੇੜੇ ਉੱਥੇ ਹਰਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ 11 ਇੱਕ ਪਰਿਵਾਰ ਦੇ ਜਿਹੜਾ ਮੈਂਬਰਾਂ ਨੇ ਇਕੱਠਾ ਸੁਸਾਈਡ ਕੀਤਾ ਤੇ ਜਿਹੜੀ ਬੁੱਢੀ ਮਾਤਾ ਸੀ ਉਹਨਾਂ ਦੇ ਘਰ ਚ ਉਹਦਾ ਗਲਾ ਘੋਟ ਕੇ ਮਾਰਤਾ ਬਾਅਦ ਦੇ ਵਿੱਚ ਪਰਿਵਾਰਾਂ ਨੇ ਜਿਹੜਾ ਸੀਗਾ ਉਹ ਫਾਹਾ ਲੈ ਲਿਆ ਸਾਰੇ ਜਿਹੜੇ ਬਾਕੀ ਦੇ 10 ਮੈਂਬਰ ਸੀਗੇ ਉਹਦੇ ਚ ਵੀ ਛੋਟੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਟੀਨ ਏਜ ਤੋਂ ਲੈ ਕੇ 57 ਸਾਲ ਦੀ ਉਮਰ ਤੱਕ ਦਾ ਜਿਹੜਾ ਉਹਨੂੰ ਜਿਹੜਾ ਸੀਗਾ ਇਹ ਪਰਿਵਾਰ ਦਾ ਮੁਖੀ ਤੇ ਚਲੋ ਮਾਤਾ ਉਹਨਾਂ ਤੋਂ ਅਲੱਗ ਹੈ ਤੇ ਉਹ ਘਟਨਾ ਵਾਪਰੀ ਤੇ ਪਿੱਛੇ ਜਿਹੜੇ ਸੀਗਾ ਬਹੁਤਾ ਸਮਾਂ ਨੀ ਹੋਇਆ ਚੰਡੀਗੜ੍ਹ ਦੇ ਨੇੜੇ ਪੰਚਕੂਲਾ ਦੇ ਵਿੱਚ ਵੀ ਇੱਕ ਪਰਿਵਾਰ ਦੇ 7 ਜੀਆਂ ਨੇ ਜ਼ਹਿਰ ਨਿਕਲ ਕੇ ਕਾਰ ਦੇ ਵਿੱਚ ਜਿਹੜਾ ਸੀ ਉਹ ਸੁਸਾਈਡ ਇਕੱਠਾ ਕਰ ਲਿਆ ਤੇ ਸੋ ਇਹ ਜਿਹੜੀ ਹੈ ਹੁਣ ਇਹ ਪੰਜਾਬ ਦੇ ਵਿੱਚ ਪੰਜਾਬ ਚ ਪਹਿਲਾਂ ਵੀ ਜਿਹੜੀਆਂ ਹੈਗੀਆਂ 3-4 ਵਾਰੀ ਏਦਾਂ ਦੀਆਂ ਘਟਨਾਵਾਂ ਥਾਂ ਤੇ ਜਿਹੜੀਆਂ ਨੋਟਸ ਚ ਆਈਆਂ ਜਿੱਥੇ ਜਿਹੜੀ ਪਰਿਵਾਰਕ ਜਿਹੜੀ ਹੈਗੀ ਸੁਸਾਈਡ ਵਾਲੀ ਗੱਲ ਤੇ ਜਾਂ ਕਈ ਵਾਰੀ ਇਹ ਕਿ ਪਰਿਵਾਰ ਨਾਲ ਗੱਲ ਸਾਂਝੀ ਨੀ ਕੀਤੀ ਜਾਂ ਘਰ ਦੇ ਮੁਖੀ ਨੂੰ ਪਤਾ ਹੈ ਜਾਂ ਦੋਨਾਂ ਨੂੰ ਮੀਆਂ ਬੀਬੀ ਨੂੰ ਪਤਾ ਉਹਨਾਂ ਨੇ ਕਾਰ ਸਮੇਤ ਹੀ ਜਿਹੜਾ ਹੈਗਾ ਨਹਿਰ ਦੇ ਵਿੱਚ ਕਾਰ ਸੁੱਟਤੀ ਤੇ ਏਦਾਂ ਦੀ ਜਿਹੜੀ ਗੱਲ ਘਟਨਾ ਵਾਪਰ ਗਈ ਇਹ ਵੀ ਏਦਾਂ ਦੀਆਂ ਘਟਨਾਵਾਂ ਚੱਲਦੀਆਂ ਪਰ ਗੱਲ ਤਾਂ ਇਹ ਹੈ ਕਿ ਆਤਮ ਹੱਤਿਆ ਜਾਂ ਖੁਦਕੁਸ਼ੀ ਦਾ ਜਿਹੜਾ ਇਹ ਇੱਕ ਵਿਚਾਰ ਹੈ ਉਹ ਏਦਾਂ ਕਿਵੇਂ ਬਣਦਾ ਹੈ ਕਿ ਇਕੱਠੇ ਹੋ ਕੇ ਆਪਾਂ ਜਿਹੜਾ ਹੈਗਾ ਏਦਾਂ ਦਾ ਸਟੈਪ ਚੁੱਕੀਏ ਤੇ ਕੀ ਜਿਹੜਾ ਮਨੁੱਖ ਇਹ ਸਮਝਣ ਲੱਗ ਗਿਆ ਕਿ ਜਿਹੜਾ ਇਹਦਾ ਹੱਲ ਹੈ ਉਹ ਇਹੀ ਹੈ ਤੇ ਹਾਲਾਂਕਿ ਜਿਵੇਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜਾਂ ਸਾਡੇ ਜਿਹੜੇ ਕਾਨੂੰਨ ਨੇ ਜਾਂ ਸਾਡੇ ਜਿਹੜੇ ਸਾਨੂੰ ਸਮਾਜਿਕ ਸਿੱਖਿਆ ਪੜ੍ਹਾਉਂਦੇ ਆ ਜਾਂ ਜਿਹੜੇ ਸਾਡੇ ਸਮਾਜ ਸੁਧਾਰਕ ਹੋਏ ਨੇ ਆਗੂ ਉਹ ਹਮੇਸ਼ਾ ਇਹ ਕਹਿੰਦੇ ਆ ਕਿ ਜ਼ਿੰਦਗੀ ਖੂਬਸੂਰਤ ਹੈ ਜਿਹੜੀ ਸਭ ਤੋਂ ਅਨਮੋਲ ਚੀਜ਼ ਆ ਉਹ ਮਨੁੱਖਾ ਜੀਵਨ ਹੈਗਾ ਤੇ ਇਹ ਏਦਾਂ ਦੀ ਜਿਹੜੀ ਗੱਲ ਸਾਨੂੰ ਉਹ ਦੱਸਦੇ ਆ ਮੈਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਹੈਗਾ ਇੱਕ ਥਾਂ ਆਉਂਦਾ ਮਨ ਪਰਦੇਸੀ ਜੇਠੀ ਹੈ ਸਭ ਦੇਸ਼ ਪਰਾਇਆ ਕਿਸ ਪੈ ਖੋਲੂੰਗਾ ਠੜੀ ਦੁਖੀ ਪਰਾਇਆ ਤੇ ਉਹ ਜਿਹੜੀ ਉਹ ਸਿਚੁਏਸ਼ਨ ਹੈ ਤੇ ਬਾਣੀ ਦੇ ਵਿੱਚ ਤਾਂ ਉਹ ਸਿਚੁਏਸ਼ਨ ਨਾਲ ਨਿਪਟਣ ਦਾ ਹੋਰ ਬੜਾ ਵਧੀਆ ਇੱਕ ਰੈਮਡੀਜ਼ ਨੇ, ਤਰੀਕੇ ਨੇ, ਬੜਾ ਕੁਛ ਹੈ, ਸਿਮਰਨ ਹੈ, ਬਹੁਤ ਕੁਛ ਹੈ, ਪਰ ਉਸ ਪਾਸੇ ਤੁਰਨ ਦੀ ਬਜਾਏ ਜਿਹੜਾ ਮਨੁੱਖ ਹੈ ਇੱਕ ਸਮਾਜਿਕ ਜੀਵ ਉਹ ਇਸ ਪਾਸੇ ਜਿਹੜਾ ਹੈਗਾ ਤੁਰਦਾ। ਚਲੋ ਇੱਕ ਕੋਈ ਬੰਦਾ ਦੁਖੀ ਹੈ ਜਾਂ ਇੱਕ ਖਾਸ ਉਹਨੇ ਜ਼ਿੰਦਗੀ ਦੁਨੀਆਂ ਦੇਖ ਲਈ ਹੈ, ਉਹਨੂੰ ਲੱਗਦਾ ਕਿ ਦੁਨੀਆਂ ਨਾਸ਼ਵਾਨ ਹੈ, ਇਹ ਚ ਕੱਖ ਨਹੀਂ ਆ, ਉਹਨੂੰ ਲੱਗਦਾ ਕਿ ਉਹ ਤੋਂ ਜਾਣ ਚ ਭਲਾ। ਪਰ ਜਿਹੜੇ ਬੱਚੇ ਨੇ ਇਹਨਾਂ ਨੇ ਦੇਖਿਆ ਕੁਛ ਨੀ, ਤੇ ਹੁਣ ਜਿਹੜੇ ਇੱਥੇ ਵੀ ਜਿਹੜੀਆਂ ਬੜੀ ਛੋਟੀ ਉਮਰ ਦੀਆਂ 10 ਸਾਲ ਦੀ 8 ਸਾਲ ਦੀ ਲੜਕੀ ਜਿਹੜੇ ਉਹ ਨਹਿਰ ਦੇ ਵਿੱਚ ਛਾਲਾਂ ਮਾਰਤੀਆਂ ਉਹਨਾਂ ਨੇ, ਜਿਹੜਾ ਬੱਚਾ ਜਿਹੜਾ 16-17 ਸਾਲ ਦਾ ਤੇ ਜਿਹਨੂੰ ਜ਼ਬਰਦਸਤੀ ਨਾਲ ਲੈ ਕੇ ਉਹਨੂੰ ਨਹਿਰ ਛਾਲ ਮਾਰਤੀ, ਉਹਨਾਂ ਤਾਂ ਜ਼ਿੰਦਗੀ ਅਜੇ ਦੇਖਣੀ ਸੀ, ਉਹਨਾਂ ਨੇ ਬਹੁਤ ਕੁਛ ਪਤਾ ਨੀ ਕੁਛ ਵੀ ਉਹ ਲਾਈਫ ਦੇ ਵਿੱਚ ਦੇਖੋ ਬੰਦਾ ਮਿਹਨਤ ਕਰਕੇ ਜਾਂ ਹੋਰ ਕੁਛ ਵੀ ਬਣ ਸਕਦਾ, ਕਿਸੇ ਮੁਕਾਮ ਤੇ ਜਿਹੜਾ ਹੈਗਾ ਪਹੁੰਚ ਸਕਦਾ। ਸਾਡੇ ਅੱਗੇ ਵੱਡੇ ਵੱਡੇ ਆਇਕਨ ਨੇ, ਸਾਡੇ ਵੱਡੇ ਰੋਲ ਮਾਡਲ ਨੇ, ਉਹ ਵੀ ਹੇਠੋਂ ਹੀ ਉੱਠ ਕੇ ਆਏ ਨੇ, ਤੇ ਹਾਲਾਂਕਿ ਜਿਹੜੇ ਬਹੁਤੇ ਸਾਡੇ ਆਪਾਂ ਦੇਖਦੇ ਹਾਂ ਆਗੂ ਨੇ ਜਾਂ ਹੋਰ ਹੈ, ਚਲੋ ਹੁਣ ਹਾਲਾਤ ਕੁਛ ਬਦਲੇ ਨੇ, ਤੇ ਉਹ ਆਮ ਘਰਾਂ ਦੇ ਵਿੱਚੋਂ ਆਏ ਨੇ, ਆਮ ਜਿਹੜੇ ਹੈਗੇ ਆ ਬੜੇ ਕਈ ਤਾਂ ਬਹੁਤ ਹੀ ਡਾਊਨ ਟਾਊਨ ਦੇ ਉਹਦੇ ਵਿੱਚੋਂ ਆਏ ਹੋਏ ਨੇ ਗੇ, ਤੇ ਪਰ ਇਹ ਵੀ ਆਪਾਂ ਜੇ ਉਹਨਾਂ ਨੂੰ ਰੋਲ ਮਾਡਲ ਮੰਨਦੇ ਮੰਨ ਕੇ ਜਾਂ ਉਹਨਾਂ ਨੂੰ ਆਇਕਨ ਮੰਨ ਕੇ ਬੰਦਾ ਮਿਹਨਤ ਕਰਦਾ ਬਹੁਤ ਕੁਛ ਕਰ ਸਕਦਾ, ਲੋਕ ਕਰਦੇ ਵੀ ਨੇ, ਕਾਮਯਾਬ ਵੀ ਹੁੰਦੇ ਨੇ। ਅਸੀਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਬੱਚੇ ਗਲੀਆਂ ਦੇ ਵਿੱਚ ਜਾਂ ਇੱਟਾਂ ਖੜੀਆਂ ਕਰਕੇ ਕ੍ਰਿਕਟ ਖੇਡਦੇ ਖੇਡਦੇ ਤੇ ਇੰਟਰਨੈਸ਼ਨਲ ਲੈਵਲ ਤੇ ਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਆ ਗਏ ਹੈ, ਤੇ ਏਦਾਂ ਹੀ ਹੋਰ ਖੇਡਾਂ ਦੇ ਵਿੱਚ ਹੈ। ਤੇ ਇਹ ਜਿਹੜਾ ਹੈਗਾ ਇਹ ਵਰਤਾਰਾ ਕਿਉਂ ਭਾਰੂ ਹੈ, ਇਹਦੇ ਮੈਨੂੰ ਲੱਗਦਾ ਕਿ 2-3 ਵੱਡੇ ਕਾਰਨ ਹੈ। ਇੱਕ ਤਾਂ ਜਿਹੜਾ ਸਾਡਾ ਐਂਟਰਟੇਨਮੈਂਟ ਮੀਡੀਆ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਪਿਆ, ਤੇ ਉਹ ਇਹਦਾ ਜਿਹੜਾ ਐਂਟਰਟੇਨਮੈਂਟ ਦਾ ਜਿਹੜਾ ਇੱਕ ਖਾਸ ਇੱਕ ਲੈਵਲ ਸੀ ਜਾਂ ਇੱਕ ਜਿਹੜੀ ਸੀਮਾ ਸੀ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਲਕਸ਼ਮਣ ਰੇਖਾ ਸੀ, ਉਹਨੂੰ ਉਲੰਘ ਕੇ ਕਿਤੇ ਚਲਿਆ ਗਿਆ। ਹੁਣ ਉਹਦੇ ਵਿੱਚ 2-3 ਚੀਜ਼ਾਂ ਨੇ, ਜਾਂ ਹਿੰਸਾ ਜ਼ਿਆਦਾ ਜਾਂ ਫਿਰ ਜਿਹੜਾ ਪੈਸੇ ਦੇ ਜ਼ੋਰ ਨਾਲ ਸਰਮਾਏ ਦੇ ਜ਼ੋਰ ਨਾਲ ਵੱਡਾ ਹੋਣ ਦਾ ਆਪਣੇ ਆਪ ਨੂੰ ਇਹ ਹੈ ਕਿ ਮੇਰੇ ਕੋਲੇ ਆਹ ਹੈ, ਤੇਰੇ ਕੋਲੇ ਆਹ ਨਹੀਂ, ਮੇਰੇ ਕੋਲੇ ਆਹ ਚੀਜ਼ ਹੈ, ਤੇ ਮੈਂ ਜਿੰਨਾ ਤੇਰੇ ਸਾਰੇ ਉਸ ਤੇ ਖਰਚਾ ਹੁੰਦਾ, ਮੇਰੇ ਤਾਂ ਜੁੱਤੀ ਇੰਨੇ ਦੇ ਆਉਂਦੇ ਇਕੱਲੇ, ਮਤਲਬ ਕਿ ਇਸ ਲੈਵਲ ਤੇ ਆਪਣੇ ਆਪ ਨੂੰ ਜਿਹੜਾ ਸੀ ਪੈਸੇ ਨੂੰ ਬਹੁਤ ਜ਼ਿਆਦਾ ਡਿਗਨੀਫਾਈ ਕਰਕੇ ਜਾਂ ਸਰਮਾਏ ਨੂੰ ਤੇ ਆਪਣੇ ਆਪ ਨੂੰ ਵੱਡਾ ਦੱਸਣਾ, ਮੈਂ ਤਾਂ ਵੱਡਾ, ਮੇਰੇ ਕੋਲੇ ਆਹ ਹਥਿਆਰ ਹੈ, ਮੇਰੇ ਕੋਲੇ ਆਹ ਕਾਰ ਹੈ, ਤੇ ਉਹ ਕਿੱਥੇ ਹੈ। ਸੋ ਉਸ ਪਾਸੇ ਨੂੰ ਜਿਹੜਾ ਹੈ ਤੁਰਨ ਕਰਕੇ ਹਰੇਕ ਬੰਦੇ ਦੀ ਉਹ ਪਹੁੰਚ ਨਹੀਂ ਆਉਂਦਾ, ਜਾਂ ਉਹਨੂੰ ਇਹ ਲੱਗਦਾ ਕਿ ਮੇਰਾ ਤਾਂ ਕੋਈ ਇੱਥੇ ਜਿਉਣ ਦਾ ਹੱਦ ਨਹੀਂ। ਤੇ ਇਹ ਜਿਹੜਾ ਸੀ ਕਿਸੇ ਵੇਲੇ ਸਾਡੇ ਸਾਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਪਣੇ ਤੋਂ ਹੇਠਾਂ ਛੋਟੇ ਵੱਲ ਨਿਗਾਹ ਮਾਰ ਕੇ ਆਪਣੇ ਪੈਰਾਂ ਵੱਲ ਨਿਗਾਹ ਮਾਰ ਕੇ ਚੱਲੋ ਤੇ ਫਿਰ ਤੁਹਾਡੀ ਜ਼ਿੰਦਗੀ ਕਾਮਯਾਬ ਹੋ ਸਕਦੀ। ਜੇ ਤੁਸੀਂ ਬੜਾ ਉੱਪਰ ਦੇਖ ਕੇ ਚੱਲ ਲਓ ਤਾਂ ਇਹ ਵੀ ਤੁਹਾਡਾ ਕਿਤੇ ਨਾ ਕਿਤੇ ਤੁਹਾਡਾ ਸਿਰ ਉੱਠ ਸਕਦਾ ਜਾਂ ਹੋਊਗਾ। ਇਹੀ ਲਾਈਫ ਦੇ ਵਿੱਚ ਆ ਜਿਹੜਾ ਸਬਕ ਜਿਹੜਾ ਹੈ। ਹੁਣ ਦੇਖੋ ਲੋਕ ਬੜੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਇੱਕ ਇਹ ਇੱਛਾ ਹੁੰਦੀ ਹੈ, ਤਾਂਘ ਹੁੰਦੀ ਹੈ ਕਿ ਅਸੀਂ ਜਿਉਂਦੇ ਰਹੀਏ, ਅਸੀਂ ਜ਼ਿੰਦਗੀ ਦੇਖਦੇ ਰਹੀਏ। ਆਪਾਂ ਅਸੀਂ ਦੇਖਦੇ ਹਾਂ ਕਿ ਲੋਕ ਲੇਬਰ ਕਰ ਰਹੇ ਨੇ, ਲੇਬਰ ਰੁੱਖੀ ਸੁੱਖੀ ਖਾ ਕੇ ਵੀ ਜਿਹੜਾ ਗੁਜ਼ਾਰਾ ਕਰ ਰਹੇ ਨੇ, ਉਹਨਾਂ ਨੂੰ ਇਹ ਕਿ ਅਸੀਂ ਆਪਦੇ ਪਰਿਵਾਰ ਦਾ ਢਿੱਡ ਵੀ ਭਰਨਾ ਤੇ ਪਰਿਵਾਰ ਸਾਡਾ ਕੁਛ ਨਾ ਕੁਛ ਅੱਗੇ ਬਣੇ, ਅਸੀਂ ਜ਼ਿੰਦਗੀ ਜਿਉਂਦੇ ਰਹੀਏ। ਜਿਹੜੇ ਬੈਗਰ ਅਸੀਂ ਦੇਖਦੇ ਹਾਂ ਸੜਕਾਂ ਤੇ, ਕਈ ਵਾਰੀ ਕੋਈ ਜਿਹੜੇ ਹੈ ਜਿਨ੍ਹਾਂ ਦੇ ਕੋਈ ਕਈ ਵਾਰੀ ਲਿਮਸ ਵੀ ਨਹੀਂ ਹੁੰਦੇ ਜਾਂ ਏਦਾਂ ਦੇ ਜਿਹੜੇ ਹੈਂਡੀਕੈਪ, ਉਹ ਵੀ ਇਹ ਹੈ ਕਿ ਚਲੋ ਉਹ ਪੁੱਠਾ ਫੜ ਕੇ ਉਹ ਭਾਵੇਂ ਉਹ ਮੰਗਦੇ ਹੈ ਤੇ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ, ਤੇ ਪਰ ਇਹ ਵੀ ਜ਼ਿੰਦਗੀ ਪ੍ਰਤੀ ਉਹਨਾਂ ਦਾ ਕਿਤੇ ਨਾ ਕਿਤੇ ਮੋਹ ਪਾਇਆ, ਤੇ ਇਸ ਕਰਕੇ ਜਿਹੜਾ ਹੈਗਾ ਉਹ ਹੈ ਕਿ ਉਹ ਭਾਵੇਂ ਮੰਗ ਕੇ ਗੁਜ਼ਾਰਾ ਕਰਨ ਦੇ, ਪਰ ਜਿਉਣਾ ਹੈ, ਜ਼ਿੰਦਗੀ ਜਿਉਣੀ ਹੈ। ਹੁਣ ਜਿਹੜਾ ਇਹ ਵਰਤਾਰਾ ਤੇ ਜ਼ਿੰਦਗੀ ਤੋਂ ਪਾਸਾ ਵੱਟਣ ਦਾ, ਜਿਹੜੀ ਕਿਸਾਨਾਂ ਦੀ ਜਿਹੜੀ ਸੁਸਾਈਡ, ਚਲੋ ਉਹ ਤਾਂ ਇੱਕ ਪੌਦਾ ਇੱਕ ਵੱਡਾ ਕਾਰਨ ਕਰਜ਼ਾ ਮੰਨ ਲੈਂਦੇ ਹਾਂ ਜਾਂ ਨਮੋਸ਼ੀ ਵਾਲੀ ਗੱਲ ਮੰਨ ਲੈਂਦੇ ਹਾਂ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵਿਦਿਆਰਥੀਆਂ ਦਾ ਆਪਾਂ ਕਿਹਾ ਕਿ ਇਸ ਤਰ੍ਹਾਂ ਦਾ ਚਲੋ ਪ੍ਰੈਸ਼ਰ ਹੈਗਾ, ਹਾਲਾਂਕਿ ਉਹਨੂੰ ਵੀ ਈਜ਼ ਕਰਨ ਦੀ, ਜ਼ਿਆਦਾ ਰਿਲੀਜ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਕੰਪੀਟੀਸ਼ਨ ਨੂੰ ਅਸੀਂ ਸਭ ਤੋਂ ਵੱਡੀ ਚੀਜ਼ ਬਣਾਈ ਜਾਂਦੇ ਹਾਂ ਕਿ ਇੰਨੇ ਨੰਬਰ ਆਉਣੇ ਜ਼ਰੂਰੀ ਹੈ, ਨੰਬਰ ਘੱਟ ਗਏ ਤਾਂ ਬੱਚੇ ਨੇ ਸੁਸਾਈਡ ਕਰ ਲਿਆ, ਤੇ ਇਸ ਰੂਪ ਦੇ ਵਿੱਚ, ਜਾਂ ਫਿਰ ਕਈ ਵਾਰੀ ਤੁਹਾਡੀ ਮੈਰਿਜ ਲਾਈਫ ਸੈੱਟ ਨਹੀਂ ਹੋਈ, ਨਵ ਵਿਆਹਤਾ ਨੇ ਕਿਸੇ ਨੇ ਉਹਨਾਂ ਨੇ ਇੱਦਾਂ ਦਾ ਜਿਹੜੀ ਇਹ ਗੱਲ ਕਰ ਲਈ, ਪਰ ਜਿਹੜਾ ਇਹ ਹੈ ਕਿ ਪਰਿਵਾਰ ਮੱਥ ਕੇ ਕਿ ਆਪਾਂ ਐਂ ਕਰਨਾ, ਤੇ ਫਿਰ ਉਦੋਂ ਬਾਅਦ ਜਿਹੜਾ ਤੁਹਾਡੇ ਕੋਲ ਕੁਛ ਵੀ ਹੈਗਾ ਉਹਦਾ ਕੀ ਹੈ, ਉਹ ਉਸ ਪਾਸੇ ਜਿਹੜਾ ਉਹ ਧਿਆਨ ਜਿਹੜਾ ਉਹਨਾਂ ਦੇ ਜਿਹੜਾ ਇਹ ਨਹੀਂ ਜਾਂਦਾ, ਤੇ ਉਹਦਾ ਇਹੀ ਜਿਹੜਾ ਕਾਰਨ ਹੈ। ਤੇ ਦੂਜਾ ਇਹ ਕਿ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈਗਾ ਅਸਾਵਾਂਪਣ ਜਿਹੜਾ ਵਧੀ ਜਾਂਦਾ ਦਿਨੋਂ ਦਿਨ, ਤੇ ਉਹ ਉਹਦਾ ਕਾਰਨ ਇਹ ਹੈ ਕਿ ਬੰਦਾ ਕਈ ਵਾਰੀ ਉੱਪਰ ਦੇਖ ਕੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਸਾਡੇ ਐਂਟਰਟੇਨਮੈਂਟ ਦੇ, ਉਹਦੇ ਵਿੱਚ ਦੇਖ ਕੇ ਕਿ ਬੰਦਾ ਰਾਤੋ ਰਾਤ ਅਮੀਰ ਹੋ ਗਿਆ ਜੀ, ਉਹਦੇ ਚ ਆਹ ਤਰੀਕਾ ਅਪਣਾ ਲਿਆ ਜੀ, ਉਹ ਹੈ ਕੋਈ ਸ਼ੇਅਰਾਂ ਚ ਪੈਸੇ ਲਾ ਕੇ ਮਰ ਗਿਆ, ਤੇ ਦੂਜੇ ਇਸ ਚੱਕਰ ਚ ਅਸੀਂ ਸਾਥੋਂ ਉਹਦਾ ਕੁਛ ਹੋ ਨਹੀਂ ਰਿਹਾ ਤੇ ਫਿਰ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਓ। ਤੇ ਪਹਿਲਾਂ ਕੋਈ ਸਮਾਂ ਸੀ ਜਦੋਂ ਸਾਡੇ ਧਾਰਮਿਕ ਸਥਾਨ ਵੀ ਇਸ ਮਾਮਲੇ ਚ ਜਿਹੜੇ ਸੀਗੇ ਉਹ ਬੜੇ ਹੈਲਪਫੁਲ ਹੁੰਦੇ ਸੀ, ਲੋਕ ਉਹਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਰਿਲੀਫ ਮਿਲਦੀ ਸੀ, ਉੱਥੇ ਭਾਵੇਂ ਕਥਾ ਹੁੰਦੀ ਸੀ ਹੋਰ ਉੱਥੇ ਗੱਲਾਂ ਵੀ ਇਹ ਚੱਲਦੀਆਂ ਸੀ। ਹੁਣ ਸਾਡੇ ਜਿਹੜਾ ਹੈਗਾ ਉਹ ਧਾਰਮਿਕ ਸਥਾਨਾਂ ਦਾ ਵੀ ਜਿਹੜਾ ਹੈਗਾ ਹੋਰ ਤਰ੍ਹਾਂ ਦਾ ਤਰੀਕਾ ਜਿਹੜਾ ਹੈਗਾ ਉਹ ਬਦਲ ਗਿਆ, ਤੇ ਉੱਥੇ ਸਮਾਜਿਕ ਇਸ਼ੂ ਤੇ ਸਮਾਜਿਕ ਮੁੱਦਿਆਂ ਤੇ ਜਿਹੜੀ ਹੈ ਉਹ ਉਵੇਂ ਕੋਈ ਗੱਲ ਜਿਹੜੀ ਉਹ ਨਹੀਂ ਰਹੀ। ਤੇ ਉੱਥੇ ਵੀ ਹੁਣ ਇਹ ਹੋ ਗਿਆ ਕਿ ਕਿਹੜਾ ਵੱਡਾ ਜਿਹੜਾ ਹੈਗਾ ਆਗੂ ਹੈ ਕੋਈ ਧਾਰਮਿਕ ਲੀਡਰ ਹੈ ਉਹਨੂੰ ਸੁਣਨ ਲਈ ਲੋਕ ਵੀਰਾਂ ਘੱਤ ਕੇ ਜਾ ਰਹੇ ਨੇ, ਤੇ ਜਿਹੜੀ ਆਮ ਸਾਡੀ ਸਰਵਿਸ ਜਿਹੜੀ ਹੁੰਦੀ ਹੈ ਭਾਵੇਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਉੱਥੇ ਲੋਕਾਂ ਨੂੰ ਉਵੇਂ ਦੀ ਗੱਲਬਾਤ ਉਵੇਂ ਦੇ ਵਿਚਾਰ ਉਤੋਂ ਦੀਆਂ ਕਥਾਵਾਂ ਤੇ ਉਹ ਜਿਹੜੀਆਂ ਕਿਤੇ ਉਸ ਰੂਪ

0: ਅਜ ਮਹਾਰਾਜਾਂ ਤੇ ਭੀੜਾਂ ਪੈਂਦੀਆਂ। ਇਹ ਗੱਲਾਂ ਵੀ ਜਿਹੜੀਆਂ ਸਾਡੇ ਆਉਂਦੀਆਂ ਨੇ ਸਾਡੇ ਪੁਰਾਣਿਕ ਹਿੰਦੂ ਗ੍ਰੰਥ ਨੇ ਉਹਨਾਂ ਚ ਬੜਾ ਇਹਨਾਂ ਗੱਲਾਂ ਦਾ ਜ਼ਿਕਰ ਆਉਂਦਾ। ਤੇ ਰਾਜਾ ਹਰੀਸ਼ ਚੰਦਰ ਤੇ ਕਹਾਣੀ ਤਾਂ ਫਿਲਮਾਂ ਵੀ ਬਣੀਆਂ ਹੋਈਆਂ ਆਮ ਤੌਰ ਤੇ ਮੰਦਰਾਂ ਦੇ ਰਾਤਾਂ ਚ ਕੱਲ ਦੀ ਹੈ ਕਿ ਕਿਵੇਂ ਇੱਕ ਰਾਜੇ ਦੇ ਉੱਤੇ ਵੀ ਭੀੜ ਪੈ ਸਕਦੀ ਹੈ। ਇਸ ਕਰਕੇ ਤੁਸੀਂ ਸਟਰਗਲ ਜਿਹੜੀ ਉਹ ਕਿੱਦਾਂ ਕਰਨੀ ਹੈ ਜਾਂ ਬੰਦੇ ਨੇ ਸਰਵਾਈਵਲ ਲਈ ਜਿਹੜਾ ਹੈਗਾ ਕਿੱਦਾਂ ਉਹ ਕਰਨਾ। ਤੇ ਉਹ ਸਾਰਾ ਕੁਛ ਹੁਣ ਖਤਮ ਹੋ ਕੇ ਇੱਕ ਜਿਹੜਾ ਨਿਊ ਐਂਟਰਟੇਨਮੈਂਟ ਸਿਸਟਮ ਦੇ ਅੰਡਰ ਆ ਗਿਆ ਸਾਰਾ ਕੁਛ। ਤੇ ਦੂਜਾ ਇਹ ਕਿ ਸਮਾਜ ਜਿਹੜੀ ਸਾਡੀ ਪਰਿਵਾਰਾਂ ਦੇ ਵਿੱਚ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਵੱਧ ਗਈ ਤੇ ਅਸੀਂ ਪਰਿਵਾਰ ਦੇ ਵਿੱਚ ਗੱਲ ਨਹੀਂ ਕਰਦੇ ਬੈਠ ਕੇ ਜਿਵੇਂ ਪਹਿਲਾਂ ਹਾਸਾ ਠੱਠਾ ਕਰਦੇ ਸੀ ਪਰਿਵਾਰ। ਹੁਣ ਹਰੇਕ ਆਪਣਾ ਮੋਬਾਈਲ ਫੋਨ ਨੇ ਅਲੱਗ ਅਲੱਗ ਕਮਰੇ ਦੇ ਵਿੱਚ ਬੈਠਾ ਹੈ ਤੇ ਉਹ ਇਸ ਪਾਸੇ ਨੂੰ ਜੇ ਕਿਸੇ ਕੋਲ ਨਹੀਂ ਹੈ ਤਾਂ ਉਹਦੀ ਇਹ ਇੱਛਾ ਤਾਂਗ ਹੈ ਕਿ ਮੇਰੇ ਕੋਲੇ ਇਹ ਕਦੋਂ ਆਏਗਾ। ਜੇ ਉਹਦੇ ਕੋਲੇ ਕਿਤੇ ਘੱਟ ਉਹਦੇ ਵਾਲਾ ਤੇ ਉਹ ਹੈ ਵੀ ਉਹਦੀ ਇੱਛਾ ਹੈ ਕਿ ਮੇਰੇ ਕੋਲੇ ਮਹਿੰਗਾ ਕਦੋਂ ਆਏਗਾ, ਇਸ ਤੋਂ ਹੋਰ ਵੱਧ ਜ਼ਿਆਦਾ ਪਿਕਸਲ ਵਾਲੇ ਕੈਮਰੇ ਵਾਲਾ ਕਦੋਂ ਆਏਗਾ, ਵੱਧ ਰੈਮ ਵਾਲਾ ਕਦੋਂ ਆਏਗਾ। ਉਹ ਉਸ ਪਾਸੇ ਨੂੰ ਤੁਰ ਪਿਆ, ਮੇਰੀ ਲਾਈਫ ਕਿੱਦਾਂ ਦੀ ਹੈ, ਮੈਂ ਜ਼ਿੰਦਗੀ ਵਿੱਚ ਕੀ ਕਰਨਾ ਹੈ, ਉਹ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਹੈ। ਇਹ ਵੀ ਜਿਹੜਾ ਹੈਗਾ ਇੱਕ ਇਹਦਾ ਮੈਨੂੰ ਲੱਗਦੀ ਹੈ ਕਿ ਵੱਡਾ ਜਿਹੜਾ ਹੈਗਾ ਕਾਰਨ ਜਿਹੜਾ ਬਣ ਗਿਆ। ਦੂਜਾ ਸਾਡਾ ਇੱਕ ਪੋਲੀਟੀਕਲ ਸਿਸਟਮ ਇਹਦੇ ਲਈ ਬੜਾ ਹੈ ਤੇ ਕਿਉਂਕਿ ਹੁਣ ਸਾਡੀ ਉਦਾਂ ਦੀ ਜਿਹੜੀ ਹੈ ਸ਼ਮੂਲੀਅਤ ਉਹ ਰਹੀ ਨੀ। ਖਾਸ ਕਰਕੇ ਅਸੀਂ ਦੇਖਦੇ ਹਾਂ ਪਹਿਲਾਂ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਸਿਸਟਮ ਹੁੰਦਾ ਸੀ ਜਿੱਥੇ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ, ਉੱਥੇ ਸਮਾਜ ਪ੍ਰਤੀ ਕੰਸਰਨ ਕੋਈ ਗੱਲਾਂ ਚੱਲਦੀਆਂ ਸੀ। ਉਹ ਬਿਲਕੁਲ ਹੀ ਹੁਣ ਸਾਰਾ ਕੁਛ ਜਿਹੜਾ ਸੀ ਉਹ ਖਤਮ ਹੋ ਗਿਆ। ਠੀਕ ਹੈ ਤਨਜ਼ੀਮਾਂ ਕੁਛ ਨਾ ਕੁਛ ਹੈਗੀਆਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਪਰ ਉਸ ਰੂਪ ਦੇ ਵਿੱਚ ਨੀ ਜਿਵੇਂ ਪਹਿਲਾਂ ਸੀ। ਤੇ ਉਹਦੇ ਲਈ ਇਹ ਸਾਰੀਆਂ ਸਰਕਾਰਾਂ ਨੇ ਕੀ ਕੁਛ ਨਵਾਂ ਕਰ ਰਹੀਆਂ ਨੇ ਉਹ ਵੀ ਜਿਹੜੀਆਂ ਜ਼ਿੰਮੇਵਾਰ ਨੇ। ਵੱਧ ਤੋਂ ਵੱਧ ਇਹ ਕਿ ਲੋਕਾਂ ਨੂੰ ਇਹ ਕਿ ਉਹਨਾਂ ਨੂੰ ਮਿਹਨਤ ਕਰਨਾ ਨੀ ਸਿਖਾ ਰਹੀਆਂ, ਉਹਨਾਂ ਨੂੰ ਕੰਮ ਨੀ ਦੇ ਰਹੀਆਂ, ਉਹਨਾਂ ਨੂੰ ਫ੍ਰੀਬੀਜ਼ ਦੇ ਉੱਪਰ ਲਾ ਦਿੱਤਾ ਵੀ ਆਹ ਤੁਹਾਨੂੰ ਮੁਫ਼ਤ ਮਿਲ ਜਾਏਗਾ, ਆਹ ਮੁਫ਼ਤ ਮਿਲ ਜਾਏਗਾ, ਏਦਾਂ ਦੀਆਂ ਜਿਹੜੀਆਂ ਗੱਲਾਂ ਤਾਂ ਕਿ ਅਸੀਂ ਸੱਤਾ ਦੇ ਜਿਹੜੇ ਉਹ ਬਣੇ ਰਹੀਏ। ਸੋ ਇਹ ਬਹੁਤ ਸਾਰੇ ਰੰਗੋਜੀ ਕਾਰਕ ਨੇਗੇ ਜਿਹੜੇ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਨੇ।
1: ਜੀ ਬਿਲਕੁਲ, ਇਸ ਸਮੇਂ ਆਪਾਂ ਵੇਖਦੇ ਹਾਂ ਕਿ ਚਿੰਤਾ ਦਾ ਵਿਸ਼ਾ ਇਹ ਆ ਕਿ ਇਹ ਚੀਜ਼ਾਂ ਵੱਧ ਰਹੀਆਂ ਨੇ ਅਤੇ ਜਿਹੜੇ ਹਿਸਾਬ ਦੇ ਨਾਲ ਇਹ ਚੀਜ਼ਾਂ ਵੱਧ ਰਹੀਆਂ ਨੇ ਇਹਦੇ ਉੱਤੇ ਵੱਧ ਤੋਂ ਵੱਧ ਚਰਚਾ ਹੋਣੀ ਵੀ ਲਾਜ਼ਮੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਆਸਟ੍ਰੇਲੀਆ ਦੇ ਵਿੱਚ ਤੁਸੀਂ ਹੋ ਤਾਂ ਕੋਈ ਕਿਸੇ ਕਿਸਮ ਦਾ ਤੁਸੀਂ ਬੋਝ ਮਹਿਸੂਸ ਕਰਦੇ ਹੋ, ਕਿਸੇ ਕਿਸਮ ਦਾ ਤੁਸੀਂ ਮਨ ਦੇ ਵਿੱਚ ਤਣਾਅ ਮਹਿਸੂਸ ਕਰਦੇ ਹੋ, ਆਪਣੀ ਜਾਨ ਦੇਣ ਦੇ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, 13 11 14 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸੁਸਾਈਡ ਕਾਲ ਬੈਕ ਸਰਵਿਸ ਜਿਹੜੀ ਆ 1300-659-4679। ਸੋ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਫਿਰ 1300-2242-4636 ਦੇ ਉੱਤੇ ਵੀ ਆਪਣੀ ਮਾਨਸਿਕ ਸਿਹਤ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੋਈ ਕਿਸੇ ਕਿਸਮ ਦੀ ਆਸ ਪਾਸ ਤੁਹਾਨੂੰ ਐਮਰਜੈਂਸੀ ਨਜ਼ਰ ਆਉਂਦੀ ਹੈ ਤਾਂ 000 ਦੇ ਉੱਤੇ ਜ਼ਰੂਰ ਕਾਲ ਤੁਸੀਂ ਕਰ ਸਕਦੇ ਹੋ। ਸੋ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਆਪਾਂ ਵੇਖਦੇ ਹਾਂ ਹੁਣ ਜਿੱਦਾਂ ਆਪਾਂ ਨੰਬਰ ਪੜ੍ਹੇ ਆ ਇਹ ਰੇਡੀਓ ਟੀਵੀ ਦੇ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਲਾਜ਼ਮੀ ਨੇ ਕਿ ਜਦੋਂ ਵੀ ਤੁਸੀਂ ਕੋਈ ਇੱਦਾਂ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਇਹ ਨੰਬਰ ਜ਼ਰੂਰ ਤੁਸੀਂ ਮੈਨਸ਼ਨ ਕਰਨੇ ਆ ਕਿ ਜੇਕਰ ਕਿਸੇ ਨੂੰ ਲੋੜ ਆ ਤਾਂ ਉਹਦੇ ਤੱਕ ਉਹ ਪਹੁੰਚ ਸਕੇ। ਕੀ ਇਹ ਇੱਦਾਂ ਦੀ ਜਿਹੜੀਆਂ ਸੁਵਿਧਾਵਾਂ ਨੇ ਕਿ ਉੱਥੇ ਵੀ ਨੇ, ਬਹੁਤ ਸਾਰੀਆਂ ਆਪਾਂ ਵੇਖਦੇ ਹਾਂ ਕਿ ਹੁੰਦਾ ਸਾਰਾ ਕੁਛ ਉੱਥੇ ਵੀ ਆ ਪਰ ਆਮ ਲੋਕਾਂ ਤੱਕ ਉਹ ਚੀਜ਼ ਪਹੁੰਚ ਹੀ ਨਹੀਂ ਪਾਉਂਦੀ?
0: ਨਹੀਂ ਦੇਖੋ, ਇੱਥੇ ਕੁਛ ਬੱਚਿਆਂ ਲਈ ਸਟੂਡੈਂਟਸ ਲਈ ਜਿਹੜੀਆਂ ਕੁਛ ਹੈਲਪਲਾਈਨ ਇਹ ਬਣੀਆਂ ਸੀ ਕਿ ਉਹਨਾਂ ਨੂੰ ਪੜ੍ਹਾਈ ਦਾ ਕਿਤੇ ਸਟ੍ਰੈਸ ਹੈ ਜਾਂ ਹੋਰ ਹੈ, ਪਰ ਇਨ ਜਨਰਲ ਜਿਹੜਾ ਹੈ ਉਹ ਕੋਈ ਇੱਦਾਂ ਦਾ ਸਿਸਟਮ ਨਹੀਂ। ਠੀਕ ਹੈ, ਮੈਂਟਲ ਹੈਲਥ ਲਈ ਇੱਥੇ ਡਿਪਾਰਟਮੈਂਟ ਖੁੱਲ੍ਹੇ ਨੇ ਹੁਣ, ਸਭ ਤੋਂ ਵੱਧ ਦੱਸਦੇ ਨੇ ਕਿ ਓਪੀਡੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਰਸ਼ ਹੁੰਦਾ ਉਹ ਮੈਂਟਲ ਹੈਲਥ ਵਾਲਿਆਂ ਦੇ ਜਾਂ ਜਿਹੜੇ ਸਾਈਕੈਟਰੀ ਡਿਪਾਰਟਮੈਂਟ ਹੈ ਜਾਂ ਸਾਈਕਾਲੋਜੀ ਡਿਪਾਰਟਮੈਂਟ ਹੈ ਹਸਪਤਾਲਾਂ ਦੇ, ਉੱਥੇ ਸਭ ਤੋਂ ਵੱਧ ਰਸ਼ ਹੁੰਦਾ। ਇਹ ਸਮੱਸਿਆਵਾਂ ਤਾਂ ਲੋਕਾਂ 'ਚ ਹੈਗੀਆਂ ਤੇ ਚਲੋ ਜਿੰਨਾ ਕੁ ਕੋਈ ਹਸਪਤਾਲ ਜਾਂ ਹੈਲਥ ਸਿਸਟਮ ਤੁਹਾਡਾ ਉਹਦੇ ਲਈ ਕਰਦਾ ਹੈ ਤੇ, ਪਰ ਇਹ ਨਹੀਂ ਹੈ ਕਿ ਇਮੀਡੀਏਟ ਤੁਹਾਨੂੰ ਕੋਈ ਸਲਾਹ ਦੇਣ ਲਈ ਜਾਂ ਕੋਈ ਰਿਲੀਫ ਦੇਣ ਲਈ ਇੱਦਾਂ ਦੀ ਹੈਲਪਲਾਈਨ ਹੋਵੇ। ਠੀਕ ਹੈ, ਬੱਚਿਆਂ ਵਾਸਤੇ ਜਾਂ ਸਟ੍ਰੈਸ ਮੰਨਦ ਹੈ ਜਾਂ ਐਗਜ਼ਾਮ ਦੇ ਦਿਨਾਂ 'ਚ ਖਾਸ ਕਰਕੇ ਕੁਛ ਹੈਲਪਲਾਈਨ ਵਗੈਰਾ ਸਾਹਮਣੇ ਆ ਜਾਂਦੀਆਂ ਨੇ ਤੇ, ਪਰ ਇਸ ਤਰ੍ਹਾਂ ਦਾ ਜਿੱਦਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੱਸਿਆ ਉੱਥੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਕੁਛ ਨਹੀਂ ਹੈ। ਤੇ ਬਾਕੀ ਇਹ ਵੀ ਸਭ ਤੋਂ ਮਤਲਬ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਸੀ ਉਹ ਉਹਨਾਂ ਦੀ ਜ਼ੁਬਾਨ ਖੋਲੀ ਆ, ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਬੋਲਣ ਦੇ ਜਿਹੜੇ ਮੌਕੇ ਸੀ ਕਿਸੇ ਵੀ ਤਰੀਕੇ ਨਾਲ ਹੁੰਦੇ ਸੀ ਉਹ ਜਿਹੜੇ ਹੈ ਉਹ ਸਾਡੇ ਖਤਮ ਹੋ ਰਹੇ ਨੇ। ਉਹ ਨਹੀਂ ਕਿ ਇਹ ਕੋਈ ਡੈਲੀਬਰੇਟਲੀ ਜਾਂ ਕੋਈ ਕਾਨੂੰਨ ਲਾਗੂ ਕਰਕੇ ਖੋਲੀ ਹੈ, ਇਹ ਹੌਲੀ ਹੌਲੀ ਜਿਹੜਾ ਸਾਡਾ ਡਿਵੈਲਪਮੈਂਟ ਦਾ ਮਾਡਲ ਹੈ ਤੇ ਉਹ ਇਹਦੇ ਲਈ ਬਹੁਤ ਜ਼ਿੰਮੇਵਾਰ ਹੈ ਜਿਹੜਾ ਰਣਰੋਚੀ, ਕਿਉਂਕਿ ਅਸੀਂ ਬਾਹਰੀ ਤੌਰ ਤੇ ਬਹੁਤ ਡਿਵੈਲਪ ਕਰ ਰਹੇ ਹਾਂ, ਆਹ ਨਵੀਆਂ ਚੀਜ਼ਾਂ ਆ ਗਈਆਂ ਜਾਂ ਨਵੇਂ ਤਰੀਕੇ ਦੀਆਂ ਮਸ਼ੀਨਾਂ ਆ ਗਈਆਂ ਜਾਂ

0: ਨੇ ਤੁਰੇ ਜਾ ਕੇ ਜੀ ਹੋਰ ਆ ਗਿਆ ਜੀ ਸਾਰਾ ਕੁਛ ਹੋ ਗਿਆ ਤੇ ਪਰ ਬੰਦਾ ਅੰਦਰੋਂ ਉੱਥੇ ਹੀ ਖੜਾ ਹੈਗਾ ਤੇ ਜਾਂ ਤਾਂ ਹੈ ਕਿ ਨਾਲ ਨਾਲ ਡਿਵੈਲਪ ਕਰੇ ਆਪਣੇ ਆਪ ਨੂੰ ਤੇ ਮੈਂਟਲੀ ਜਾਂ ਸਾਈਕੋਲੋਜੀਕਲੀ ਤੇ ਜਾਂ ਹੋਰ ਉਹ ਉੱਥੇ ਉਹ ਨਹੀਂ ਖੜਾ ਉਹ ਉੱਥੇ ਅਜੇ ਵੀ ਉੱਥੇ ਖੜਾ ਹੈਗਾ ਤੇ ਇਸ ਕਰਕੇ ਫਿਰ ਜਿਹੜੀਆਂ ਬਾਹਰੀ ਮਸ਼ੀਨਾਂ ਨੇ ਜਾਂ ਬਾਹਰੀ ਡਿਵੈਲਪਮੈਂਟ ਆ ਹੋਰ ਆ ਉਹਨੂੰ ਕੋਈ ਉਹ ਸਹਾਰਾ ਜਿਹੜੀ ਆ ਉਹ ਦੇ ਨਹੀਂ ਸਕਦੇ ਸਗੋਂ ਕਈ ਵਾਰੀ ਉਹਦੀ ਤਾਂਘ ਦੇ ਵਿੱਚ ਜਾਂ ਉਹਨੂੰ ਹਾਸਲ ਕਰਨ ਦੇ ਚੱਕਰ ਦੇ ਵਿੱਚ ਰੇਸ ਚੱਕਰ ਚ ਪੈ ਜਾਂਦਾ ਕਰਜ਼ੇ ਹੇਠ ਫਸ ਜਾਂਦਾ ਬਾਕੀ ਇਹ ਗੱਲਾਂ ਹੁੰਦੀਆਂ ਨੇ ਤੇ ਜਾਂ ਜਿਵੇਂ ਹੁਣ ਜਿਹੜੀ ਰੀਸੈਂਟ ਘਟਨਾ ਦਾ ਆਪਾਂ ਜ਼ਿਕਰ ਕੀਤਾ ਉਹ ਹੁਣ ਆਪਣੇ ਪੇਰੈਂਟਸ ਨੂੰ ਜਿਹੜਾ ਉਹ ਜ਼ਿੰਮੇਵਾਰ ਜਿਹੜਾ ਦੱਸ ਰਹੇ ਆ ਹਾਲਾਂਕਿ ਮੈਨੂੰ ਲੱਗਦਾ ਨੀ ਕਿ ਇਹਦੇ ਚ ਕੋਈ ਬਹੁਤੀ ਕੋਈ ਵੱਡੀ ਗੱਲ ਜਿਹੜੀ ਉਹ ਨਿਕਲੇ ਕਿਉਂਕਿ ਗੱਲ ਤਾਂ ਉਹ ਜੀ ਹਜ਼ੂਰੀ ਦੀ ਜਾਂ ਹਾਂ ਜੀ ਦੀ ਹੁੰਦੀ ਹੈ ਤੇ ਜਾਂ ਇਹ ਵੀ ਕਈ ਵਾਰੀ ਪੇਰੈਂਟਸ ਹੁੰਦਾ ਕਿ ਸਾਡਾ ਉਵੇਂ ਤਰ੍ਹਾਂ ਦਾ ਜਿਹੜਾ ਦਬਦਬਾ ਪਰਿਵਾਰ ਤੇ ਬਣਿਆ ਰਹੇ ਜਿਵੇਂ ਪਹਿਲਾਂ ਸਟਾਈਲ ਸੀਗਾ ਤੇ ਉਹ ਜਿੱਦਾਂ ਦੀ ਹੁਣ ਨਵੇਂ ਬੱਚੇ ਜਾਂ ਨਵੇਂ ਉਹ ਆਜ਼ਾਦੀ ਚਾਹੁੰਦੇ ਆ ਉਦੋਂ ਦੀ ਉਹ ਚ ਕੋਈ ਪ੍ਰੋਬਲਮ ਏਦਾਂ ਦੀ ਆਈ ਹੋਵੇ ਤੇ ਪਰ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਕਿ ਜਦੋਂ ਸਾਰਾ ਜਿਹੜੀ ਸਾਡੀ ਸੋਸਾਇਟੀ ਹੈ ਤੇ ਆਪਣੇ ਇੱਕ ਪਿੰਡ ਤੱਕ ਜਿਹੜੀ ਸਭ ਤੋਂ ਛੋਟੀ ਯੂਨਿਟ ਹੈ ਸੋਸਾਇਟੀ ਦੀ ਤੇ ਉੱਥੇ ਤੱਕ ਬਾਕੀ ਗੱਲਾਂ ਉੱਥੇ ਪਹੁੰਚ ਗਈਆਂ ਉੱਥੇ ਬਿਊਟੀ ਪਾਰਲਰ ਵਾਲੇ ਵੀ ਪਹੁੰਚ ਗਏ ਉੱਥੇ ਮੋਬਾਈਲ ਵੀ ਪਹੁੰਚ ਗਏ ਉੱਥੇ ਨਸ਼ਾ ਵੀ ਪਹੁੰਚ ਗਿਆ ਕੈਮਿਸਟ ਦੀਆਂ ਗੋਲੀਆਂ ਦੀਆਂ ਦੁਕਾਨਾਂ ਵੀ ਪਹੁੰਚ ਗਈਆਂ ਤੇ ਪਰ ਇਹ ਕਿ ਬੰਦੇ ਲਈ ਜਿਹੜੀ ਅਸਲ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹ ਉੱਥੇ ਹੈ ਨੀ ਉੱਥੇ ਸਪੋਰਟਸ ਦਾ ਕੋਈ ਠੀਕ ਆ ਹੌਲੀ ਹੌਲੀ ਉਹ ਕਰਦਾ ਕਿ ਉਹ ਜਿਵੇਂ ਪਹਿਲਾਂ ਇੱਕ ਹੁੰਦਾ ਆਪਣੇ ਤੌਰ ਤੇ ਹੁੰਦਾ ਸੀ ਕਿ ਜਿਹੜਾ ਲੋਕ ਆਪਣੇ ਤੌਰ ਤੇ ਕਿਤੇ ਗੋਲਾ ਸੁੱਟਣ ਲੱਗ ਗਏ ਕਿਤੇ ਕਬੱਡੀ ਖੇਡਣ ਲੱਗ ਗਏ ਕਿਤੇ ਫੁੱਟਬਾਲ ਖੇਡਣ ਲੱਗ ਗਏ ਤੇ ਉਹ ਜਿਹੜਾ ਸੀ ਉਹ ਰੁਝਾਨ ਜਿਹੜਾ ਸੀ ਉਹ ਖਤਮ ਹੋ ਰਿਹਾ ਤੇ ਐਂਟਰਟੇਨਮੈਂਟ ਦਾ ਤਾਂ ਮਾਡਲ ਹੀ ਬਦਲ ਗਿਆ ਜਦੋਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਸਾਂਝੇ ਰੂਪ ਦੇ ਵਿੱਚ ਤੁਸੀਂ ਮਨੋਰੰਜਨ ਕਰਨਾ ਹੁੰਦਾ ਸੀ ਭਾਵੇਂ ਖੇਡਾਂ ਰਾਹੀਂ ਹੁੰਦਾ ਸੀ ਭਾਵੇਂ ਕਿਤੇ ਗਾ ਕੇ ਅਖਾੜਿਆਂ ਰਾਹੀਂ ਹੁੰਦਾ ਸੀ ਉਹ ਹੁਣ ਤੁਹਾਡੇ ਮੋਬਾਈਲ ਚ ਆ ਗਿਆ ਤੁਸੀਂ ਪਤਾ ਨੀ ਕੀ ਸੁਣਦੇ ਹੋ ਬੈਠੇ ਕੀ ਨਹੀਂ ਸੁਣਦੇ ਜਿਹੜਾ ਸਮੂਹਿਕ ਰੂਪ ਦੇ ਵਿੱਚ ਤੁਸੀਂ ਸੁਣਦੇ ਸੀ ਉਹ ਤੁਹਾਡਾ ਪ੍ਰੈਸ਼ਰ ਰਿਲੀਜ਼ ਬਹੁਤ ਕਰਦਾ ਸੀ ਇਸ ਮਾਮਲੇ ਤੇ ਕੋਈ ਬੰਦਾ ਘਰੋਂ ਥੋੜਾ ਮੋਟਾ ਦੁਖੀ ਉੱਥੇ ਜਾ ਕੇ ਉਹਨੂੰ ਲੱਗਦਾ ਸੀ ਮੈਨੂੰ ਰਾਹਤ ਮਿਲ ਰਹੀ ਹੈ ਏਦਾਂ ਹੀ ਡੇਰਿਆਂ ਦੇ ਵਿੱਚ ਜਾਂ ਹੋਰ ਉੱਥੇ ਜਾ ਕੇ ਉਹ ਮਹਿਸੂਸ ਕਰਦਾ ਸੀ ਰਾਹਤ ਮਿਲ ਰਹੀ ਹੈ ਤੇ ਹੁਣ ਇਹ ਸਾਰਾ ਕੁਝ ਜਿਹੜਾ ਸੀ ਉਹ ਉਲਟਾ ਹੋ ਗਿਆ ਤੇ ਇਹ ਵੀ ਜਿਹੜੀਆਂ ਬਹੁਤ ਸਾਰੀਆਂ ਰੰਜੋਜੀ ਚ ਗੱਲਾਂ ਨੇ ਕਿਸੇ ਆਪਾਂ ਇੱਕ ਗੱਲ ਵੱਲ ਨੂੰ ਨਹੀਂ ਕਰ ਸਕਦੇ ਕਿ ਆਹ ਇੱਕ ਖਾਸ ਆਹੀ ਗੱਲ ਹੈ ਤਾਂ ਪਰਿਵਾਰ ਜਾਂ ਫੈਮਿਲੀ ਏਦਾਂ ਦੇ ਸਟੈਪ ਚੁੱਕ ਰਹੇ ਨੇ
1: ਜੀ ਬਿਲਕੁਲ ਬੜੇ ਸਾਰੇ ਪੁਆਇੰਟ ਨੇ ਤੇ ਸਾਰੇ ਦੇ ਸਾਰੇ ਸਾਨੂੰ ਵਿਚਾਰਨੇ ਪੈਣਗੇ ਤੁਹਾਡੀ ਗੱਲ ਸਹੀ ਹੈ ਕਿ ਆਪਾਂ ਕਹਿਣ ਨੂੰ ਤੇ ਆਪਾਂ ਤਰੱਕੀ ਕਰ ਰਹੇ ਹਾਂ ਬੜੀਆਂ ਸਾਰੀਆਂ ਸਾਡੇ ਕੋਲ ਸੁੱਖ ਸੁਵਿਧਾਵਾਂ ਨੇ ਪਹਿਲਾਂ ਦੇ ਨਾਲੋਂ ਸਾਨੂੰ ਜ਼ਿਆਦਾ ਅਵੇਅਰਨੈਸ ਹੈ ਆਪਾਂ ਜ਼ਿਆਦਾ ਪੜ੍ਹੇ ਲਿਖੇ ਹਾਂ ਹਰ ਇੱਕ ਪੱਧਰ ਦੇ ਉੱਤੇ ਆਪਾਂ ਪਹਿਲਾਂ ਦੇ ਨਾਲੋਂ ਵਧੇਰੇ ਜਾਣਦੇ ਹਾਂ ਪਰ ਵੇਖਿਆ ਜਾਵੇ ਤੇ ਉਸ ਸਭ ਕੁਛ ਨੂੰ ਸਿਰਫ ਆਪਾਂ ਜਾਣਦੇ ਹਾਂ ਜਾਂ ਤਾਂ ਆਪਾਂ ਉਹਨੂੰ ਸਮਝਿਆ ਨਹੀਂ ਤੇ ਜਾਂ ਫਿਰ ਉਹ ਸਾਡੀ ਵਰਤੋਂ 'ਚ ਨਹੀਂ ਆ ਰਿਹਾ ਇੱਕ ਇੱਕ ਕਰਕੇ ਕਈ ਪੱਖ ਨੇ ਜਿਹੜੇ ਦੇੜਨ ਵਾਲੇ ਅਤੇ ਵਿਚਾਰਨ ਵਾਲੇ ਨੇ ਸਭ ਤੋਂ ਇੰਪੋਰਟੈਂਟ ਜੇ ਆਪਾਂ ਭਾਰਤ ਦੇ ਵਿੱਚ ਵੇਖੀਏ ਪੰਜਾਬ ਦੇ ਵਿੱਚ ਵੇਖੀਏ ਤੇ ਧਾਰਮਿਕ ਪੱਖ ਬੜਾ ਸਟਰੋਂਗ ਪੱਖ ਰਿਹਾ ਵਾ ਜੇ ਆਪਾਂ ਪਹਿਲੇ ਹਵਾਲੇ ਵੇਖੀਏ ਤਾਂ ਸ਼ਾਇਦ ਇੱਕ ਸੋਚ ਇੱਦਾਂ ਦੀ ਜਾਂ ਹਾਲੇ ਵੀ ਬਹੁਤਾਤ ਲੋਕਾਂ ਦੀ ਸੋਚ ਇਹ ਹੈ ਕਿ ਜਿਹੜਾ ਜੀ ਆਉਂਦਾ ਵਾ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਉਹ ਆਪਣੇ ਹਿੱਸੇ ਦੇ ਦਾਣੇ ਨਾਲ ਲੈ ਕੇ ਆਉਂਦਾ ਪਰ ਇੱਥੇ ਇਹੋ ਜਿਹੇ ਕੇਸਾਂ ਦੇ ਵਿੱਚ ਆਪਾਂ ਫਿਰ ਵੇਖਦੇ ਹਾਂ ਕਿ ਰੱਬ ਤੋਂ ਵੀ ਵਿਸ਼ਵਾਸ ਡੋਲ ਗਿਆ ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਸਾਡੇ ਤੋਂ ਬਾਅਦ ਪਤਾ ਨਹੀਂ ਇਹਨਾਂ ਦਾ ਕੀ ਬਣਨਾ ਵਾ ਕਿਹੜੇ ਤਰੀਕੇ ਨਾਲ ਗੁਜ਼ਾਰਾ ਕਰਨਗੇ ਸੋ ਉਹ ਸਾਰੀਆਂ ਚੀਜ਼ਾਂ ਸਾਨੂੰ ਇਹ ਵੀ ਦਰਸਾਉਂਦੀਆਂ ਨੇ ਕਿ ਹੁਣ ਰੱਬ 'ਚ ਵੀ ਵਿਸ਼ਵਾਸ ਨਹੀਂ ਰਹੇ
0: ਨਹੀਂ ਬਿਲਕੁਲ ਇਹ ਤਾਂ ਹੈ ਵੀ ਹੈ ਕਿਉਂਕਿ ਦੇਖੋ ਜਿਹੜਾ ਇੱਕ ਰੱਬ ਦਾ ਇੱਕ ਬਣਿਆ ਹੋਇਆ ਸੀ ਸਾਡੇ ਸੋਸਾਇਟੀ ਦੇ ਵਿੱਚ ਚਲੋ ਦੇਵੀ ਦੇਵਤਿਆਂ ਦਾ ਜਾਂ ਆਪਾਂ ਇੱਕ ਰੱਬ ਦਾ ਕਹਿ ਲਈਏ ਤੇ ਉਹ ਤਾਂ ਇੱਕ ਤਰੀਕੇ ਦਾ ਤੁਹਾਡੇ ਅੰਦਰ ਉਹਨੂੰ ਇਹ ਕਹਿ ਲਓ ਇੱਕ ਸ਼ਰਧਾ ਰਾਹੀਂ ਜਾਂ ਡਰ ਰਾਹੀਂ ਇਹ ਸੀ ਨਾ ਕਿ ਹਾਂ ਇੱਕ ਪਾਵਰ ਹੈਗੀ ਹੈ ਜਿਹੜੀ ਤੁਹਾਨੂੰ ਚਲਾ ਰਹੀ ਹੈ ਤੇ ਤੁਸੀਂ ਉਹਦੀ ਆਗਿਆ ਦੇ ਵਿੱਚ ਜਿਹੜਾ ਹੈ ਕਿਵੇਂ ਰਹਿਣਾ ਸਾਡੇ ਸਾਰੇ ਧਾਰਮਿਕ ਗ੍ਰੰਥ ਇਹੀ ਵਾਰ ਵਾਰ ਇਸ ਗੱਲ ਵੱਲ ਕਹਿੰਦੇ ਆ ਤੇ ਫਿਰ ਇਹ ਹੈ ਕਿ ਸਾਡੇ ਅਗਲੀ ਜੂਨ ਚ ਤੁਸੀਂ ਆ ਜਾਣਾ ਆਪਣਾ ਹੁਣ ਜਦੋਂ ਬਾਕੀ ਕਿਉਂਕਿ ਜਦੋਂ ਇੱਥੇ ਮੈਂ ਜਿਹੜੀ ਰੱਬ ਵਾਲੀ ਗੱਲ ਹੁਣ ਚੱਲ ਹੀ ਪਈ ਹੈ ਤੇ ਜਦੋਂ ਮਾਰਕਸਿਜ਼ਮ ਦਾ ਜ਼ਿਆਦਾ ਜ਼ੋਰ ਇੱਥੇ ਸ਼ੁਰੂ ਹੋਇਆ ਖਾਸ ਕਰਕੇ ਪੰਜਾਬ ਜਾਂ ਬੰਗਾਲ ਦੇ ਵਿੱਚ ਕਈ ਥਾਵਾਂ ਤੇ ਉੱਥੇ ਜੇ ਕਿਤੇ ਟਾਕਰਾ ਹੋਇਆ ਤਾਂ ਇਹ ਰੱਬ ਦੇ ਕੰਸੈਪਟ ਦੇ ਨਾਲ ਹੀ ਹੋਇਆ ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਤੇ ਈਵਨ ਲੈਫਟਿਸਟਾਂ ਨੇ ਵੀ ਇਸ ਰੂਪ ਚ ਵਿਰੋਧ ਨਹੀਂ ਕੀਤਾ ਕਿਉਂਕਿ ਪਤਾ ਸੀ ਕਿ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਆਸਰਾ ਹੈ ਜਿਹੜਾ ਰੱਬ ਹੈ ਤੇ ਜਾਂ ਜਿਹੜੇ ਦੇਵੀ ਦੇਵਤੇ ਨੇ ਜਿਹਦੇ ਝੁੱਕ ਵਿਸ਼ਵਾਸ ਰੱਖਦਾ, ਭਾਵੇਂ ਉਹਨਾਂ ਦੇ ਕੋਈ ਵੱਡ ਵਡੇਰੇ ਨੇ, ਤੇ ਮਾਨਸਿਕ ਤੌਰ ਤੇ ਉਹਨਾਂ ਲਈ ਬਹੁਤ ਵੱਡਾ ਸਹਾਰਾ ਇਹ। ਤੇ ਪਰ ਜਦੋਂ ਹੁਣ ਏਦਾਂ ਦੀ ਆਪਾਂ ਘਟਨਾ ਦੇਖਦੇ ਹਾਂ ਕੋਈ ਵਾਪਰਦੀ ਹੈ, ਤੇ ਇਹਦਾ ਮਤਲਬ ਕਿ ਕਿਸੇ ਤੇ ਵੀ ਜਿਹੜਾ ਹੈ ਅਸਰ ਬੱਚਿਆਂ ਤੇ ਜਾਂ ਹੋਰ ਇਸ ਗੱਲ ਦਾ ਨਹੀਂ ਪਿਆ, ਜਾਂ ਬੱਚਿਆਂ ਨੇ ਅੱਗੋਂ ਇਹ ਗੱਲ ਕਹੀ ਨਹੀਂ ਕਿ ਸਾਡਾ ਕੀ ਕਸੂਰ ਹੈ ਤੇ ਜਾਂ ਅਸੀਂ ਕਿਉਂ ਕਰੀਏ ਏਦਾਂ ਦੀ ਗੱਲ, ਜਾਂ ਪਰਿਵਾਰ ਦਾ ਕਿਵੇਂ ਪ੍ਰਭਾਵ ਇਸ ਰੂਪ ਦੇ ਵਿੱਚ ਹੈ, ਤੇ ਉਹ ਇਹ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ। ਤੇ ਜਦੋਂ ਆਪਾਂ ਇਹ ਵੀ ਨਾਲ ਸਿੱਖਿਆ ਦਿੰਦੇ ਸਾਡੇ ਸੋਸ਼ਲ ਰਿਫੋਰਮਿਸਟ ਨੇ ਜਾਂ ਹੋਰ ਹੈ ਕਿ ਤੁਸੀਂ ਆਪਾਂ ਸਕੂਲਾਂ ਦੇ ਵਿੱਚ ਵੀ ਕਿ ਤੁਸੀਂ ਪੇਰੈਂਟਸ ਦਾ ਕਹਿਣਾ ਮੰਨਣਾ ਹੈ, ਪੇਰੈਂਟਸ ਦੇ ਆਖੇ ਲੱਗਣਾ, ਉਹਨਾਂ ਦੀ ਆਗਿਆ ਚ ਰਹਿਣਾ, ਤੇ ਪਰ ਇਹ ਸਾਡਾ ਕਿਤੇ ਪੁਆਇੰਟ ਆਊਟ ਨਹੀਂ ਕੀਤਾ ਜਾਂਦਾ ਕਿ ਪੇਰੈਂਟਸ ਵੀ ਗਲਤ ਹੋ ਸਕਦੇ ਆ, ਉਹਨਾਂ ਦੀ ਕਿਹੜੀ ਆਗਿਆ ਚ ਰਹਿਣਾ ਕਿਹੜੀ ਚ ਨਹੀਂ ਰਹਿਣਾ। ਜੇ ਪੇਰੈਂਟਸ ਉਹਨੂੰ ਸੁਸਾਈਡ ਲਈ ਮਜਬੂਰ ਕਰਦੇ ਆ, ਮੈਨੂੰ ਨੀ ਸਮਝ ਆਉਂਦੀ ਕਿ ਇਹ ਆਗਿਆ ਚ ਰਹਿਣਾ ਚਾਹੀਦਾ, ਤੇ ਪਰ ਉਹ ਹੁਣ ਬੱਚੇ ਸੀ ਜਿਹੜੇ ਸੀ ਉਹ ਆਗਿਆ ਚ ਹੀ ਸੀ, ਇਸੇ ਕਰਕੇ ਸਾਰੀ ਗੱਲ ਜਿਹੜੀ ਹੋ ਗਈ ਜਾਂ ਉਹਨਾਂ ਤੇ ਪ੍ਰੈਸ਼ਰ ਜਾਂ ਪ੍ਰਭਾਵ ਇਸ ਰੂਪ ਦੇ ਵਿੱਚ ਪਾਇਆ ਗਿਆ। ਤੇ ਸੋ ਇਹ ਇਹਦੇ ਹੁਣ ਇਹਦੇ ਲਈ ਦੇਖੋ ਜਿਹੜੀ ਸਾਡੀ ਸਿਵਲ ਸੁਸਾਇਟੀ ਉਹਦੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਹੁਣ ਠੀਕ ਹੈ ਉਹ ਬੱਚਿਆਂ ਨੂੰ ਲੈ ਕੇ ਉਹ ਧਰਨਾ ਵੀ ਦੇ ਰਹੇ ਨੇ, ਲਾਸ਼ਾਂ ਉਹਨਾਂ ਦੀਆਂ ਹਜੇ ਸੰਸਕਾਰ ਨਹੀਂ ਹੋਇਆ ਰੱਖੀਆਂ ਹੋਈਆਂ ਨੇ, ਤੇ ਉਹ ਸਾਰਾ ਕੁਛ ਹੈ, ਪਰ ਇਹ ਸਾਰਾ ਕੁਛ ਪਹਿਲਾਂ ਹੋਣਾ ਚਾਹੀਦਾ। ਤੇ ਜਾਂ ਹੁਣ ਵੀ ਕੋਈ ਸਬਕ ਸਿੱਖ ਲੈਣ ਜਾਂ ਏਦਾਂ ਦੇ ਪਿੰਡਾਂ ਦੇ ਵਿੱਚ ਜਾਂ ਕੋਈ ਏਦਾਂ ਦੇ ਗਰੁੱਪ ਹੋਣ ਜਿਹੜੇ ਖਾਸ ਕਰਕੇ ਇਹਨਾਂ ਗੱਲਾਂ ਤੇ ਜਿਹੜੀਆਂ ਹੈਗੀਆਂ ਸੋਸਾਇਟੀ ਦੀਆਂ ਜਿਹੜੀਆਂ ਇਹ ਪ੍ਰੋਬਲਮਸ ਨੇ, ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮਸ ਨੇ, ਉਹਨਾਂ ਤੇ ਜਿਹੜਾ ਹੈ ਗੱਲਬਾਤ ਕਰਨ ਬੈਠ ਕੇ, ਕਿਤੇ ਬੀਬੀਆਂ ਦੇ ਗਰੁੱਪ ਹੋਣ ਵਿਮੈਨਸ ਦੇ, ਤੇ ਉਹ ਪਰ ਅਜੇ ਏਦਾਂ ਦਾ ਕੋਈ ਗੱਲ ਸਾਹਮਣੇ ਆਈ ਨਹੀਂ।
1: ਜੀ ਬਿਲਕੁਲ, ਆਪਾਂ ਵੇਖਦੇ ਹਾਂ ਇੱਦਾਂ ਦੇ ਮਸਲਿਆਂ ਦੇ ਉੱਤੇ ਕਈ ਗਰੁੱਪ ਆਪਣੇ ਆਪਣੇ ਪੱਧਰ ਦੇ ਉੱਤੇ ਐਕਟਿਵ ਹੁੰਦੇ ਵੀ ਨੇ, ਪਰ ਇਹ ਆ ਕਿ ਉਹ ਉਸ ਹਿਸਾਬ ਦੇ ਨਾਲ ਉਹਨਾਂ ਦੀ ਮੰਨਤਾ ਨਹੀਂ ਜਿੰਨੀ ਆਪਣੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਡੇਰਾਵਾਦ ਦੀ ਜਾਂ ਬਾਬਾ ਕਲਚਰ ਦੀ ਆ, ਉੱਥੇ ਉਹ ਲੋਕ ਜ਼ਿਆਦਾ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਰਾਹਤ ਮਿਲਦੀ ਆ, ਜ਼ਿਆਦਾ ਉਹਨਾਂ ਦੀ ਕਾਉਂਸਲਿੰਗ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ, ਅਤੇ ਉਹ ਚਲੋ ਜੇ ਹੋ ਰਹੀ ਆ ਵਾਜਬ ਕੋਈ ਕਰ ਰਿਹਾ ਵਾ ਤਾਂ ਉਹਦੇ 'ਚ ਕੋਈ ਗਲਤ ਵੀ ਨਹੀਂ। ਪਰ ਇੱਕ ਹੋਰ ਸ਼ਾਇਦ ਮਾਡਰਨ ਸਮੇਂ ਦਾ ਜਾਂ ਫਿਰ ਆਪਾਂ ਇੱਦਾਂ ਕਹਿ ਲਈਏ ਕਿ ਫੋਨ ਵਾਲੇ ਯੁੱਗ ਦਾ, AI ਦੇ ਯੁੱਗ ਦਾ ਇੱਕ ਨਵਾਂ ਜਿਹੜਾ ਪਸਾਰਾ ਆਪਾਂ ਵੇਖ ਰਹੇ ਹਾਂ ਕਿ ਇਸ ਚੀਜ਼ ਨੂੰ ਮੈਨੇਜ ਕਰਨ ਦੇ ਲਈ, ਸਟ੍ਰੈਸ ਨੂੰ ਮੈਨੇਜ ਕਰਨ ਦੇ ਲਈ ਅਲੱਗ ਅਲੱਗ ਤਰੀਕੇ ਦੇ ਹੁਣ ਢੰਗ ਤਰੀਕੇ ਦੱਸੇ ਜਾਂਦੇ ਨੇ। ਕੋਈ ਕਿਸੇ ਤਰੀਕੇ ਦੇ ਨਾਲ ਸਟ੍ਰੈਸ ਮੈਨੇਜ ਕਰਨ ਨੂੰ ਕਹਿ ਰਿਹਾ, ਕੋਈ ਕਿਸੇ ਨਾ ਕੋਈ ਕਿਸੇ ਦੀ ਬਹੁਤੀ ਵਾਰੀ ਵੇਖੀਦਾ ਕਿ ਪੜ੍ਹਾਈ ਹੁੰਦੀ ਹੈ ਅਤੇ ਨਾ ਹੀ ਉਹਦਾ ਉਸ ਸੰਬੰਧ ਵਿੱਚ ਕੋਈ ਤਜਰਬਾ ਹੁੰਦਾ, ਅਤੇ ਸ਼ਕਲੋਂ ਵੇਖਣ ਨੂੰ ਇੱਦਾਂ ਵੀ ਲੱਗਦਾ ਵੀ ਜਿੱਦਾਂ ਉਹ ਖੁਦ ਬੰਦਾ ਡਿਪਰੈਸ਼ਨ 'ਚ ਹੁੰਦਾ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਸ਼ਾਇਦ ਚਾਈਨਾ ਨੇ ਸੁਣਨ ਦੇ ਵਿੱਚ ਆਇਆ ਕਿ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਸਖਤੀ ਦੇ ਨਾਲ ਕਾਬੂ ਕੀਤਾ ਕਿ ਜੇਕਰ ਤੁਹਾਡੇ ਕੋਲ ਪੜ੍ਹਾਈ ਨਹੀਂ ਆ ਤਾਂ ਤੁਹਾਨੂੰ ਸਜ਼ਾ ਹੋਊਗੀ ਜੇ ਤੁਸੀਂ ਬਹਿ ਕੇ ਇੱਦਾਂ ਦੇ ਉਪਦੇਸ਼ ਦਿੱਤੇ। ਆਪਣੇ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਬਹੁਤ ਇੱਦਾਂ ਦੇ ਜਿਹੜੇ ਨੌ ਸਿੱਖੀਏ ਉਹ ਚੱਲ ਰਹੇ ਨੇ, ਉਹਨਾਂ ਦੇ ਉੱਤੇ ਕੋਈ ਹਾਲੇ ਤੱਕ ਸੋਚ ਵਿਚਾਰ ਨਹੀਂ ਹੈ, ਕੋਈ ਪਤਾ ਨਹੀਂ ਕਿਹਦੀ ਸੁਣ ਕੇ ਕਿੱਦਾਂ ਦਾ ਬੰਦੇ 'ਤੇ ਅਸਰ ਹੋਏ ਨਾ।
0: ਨਹੀਂ ਇੱਥੇ ਤਾਂ ਬਿਲਕੁਲ ਹੀ ਹੈ ਨਹੀਂ, ਜਿੰਨੇ ਵੀ ਹੁਣ ਸਾਡੇ ਦੇਖੋ ਹੁਣ ਤੱਕ ਤਾਂਤਰਿਕਾਂ ਨੇ ਬਹੁਤ ਨੁਕਸਾਨ ਕੀਤਾ, ਸੁਸਾਈਡ ਵਾਲੇ ਪਾਸੇ ਵੀ ਤਾਂਤਰਿਕਾਂ ਦਾ ਵੀ ਰੋਲ ਹੈ, ਤੇ ਉਹ ਕੋਈ ਜਿਹੜੇ ਤਾਂਤਰਿਕ ਉਹੀ ਲੋਕ ਨੇ ਜਿਹੜੇ ਸਿਰਫ ਪੁਸ਼ਾਕਾਂ ਸੋਹਣੀਆਂ ਪਾ ਲੈਂਦੇ ਆ ਜਾਂ ਕੋਈ ਏਦਾਂ ਦਾ ਰਚ ਲੈਂਦੇ ਆ ਡਰਾਮਾ ਏਦਾਂ ਦੇ ਐਪਰਲਸ ਕੋਸਟਿਊਮ ਏਦਾਂ ਦੀਆਂ ਕਿ ਲੋਕਾਂ ਤੇ ਅਸਰ ਪਵੇ, ਤੇ ਅਦਰਵਾਈਜ਼ ਤਾਂ ਉਹ ਬਿਲਕੁਲ ਥੋਥੇ ਹੁੰਦੇ ਆ ਪੜ੍ਹਾਈ ਵਾਲੇ ਪੱਖੋਂ, ਤੇ ਉਹਨਾਂ ਦੀ ਮਾਨਤਾ ਵੀ ਰਹੀ ਹੈ। ਇੱਥੇ ਇੱਕ ਰੋਪੜ ਦੇ ਨੇੜੇ ਇੱਕ ਡੇਰਾ ਬਣਿਆ ਸੀਗਾ ਤੇ ਉਹ ਬੰਦਾ ਬੇਲਦਾਰ ਸੀਗਾ ਜੰਗਲਾਤ ਮਹਿਕਮੇ ਵਿੱਚ, ਪਿਆਰਾ ਸਿੰਘ ਪਨੇਰਾ ਵਾਲਾ, ਉਹ ਹੁਣ ਮਰ ਗਿਆ, ਤੇ ਉਹਨੇ ਇੱਕ ਪੂਰਾ ਪੈਰਲਲ ਬਹੁਤ ਵੱਡਾ ਆਪਣਾ ਜਗਾੜ ਖੜਾ ਕਰ ਲਿਆ, ਤੇ ਬੂਟਾ ਸਿੰਘ ਵਰਗੇ ਜਿਹੜੇ ਮੰਤਰੀ ਰਹੇ ਆ ਕੇਂਦਰ ਦੇ ਵਿੱਚ ਉਹ ਵੀ ਉਹਦੇ ਡੇਰੇ ਤੇ ਆਉਂਦੇ ਰਹੇ ਨੇ, ਤੇ ਇਸ ਤਰ੍ਹਾਂ ਦਾ ਫਿਰ ਉਹਨਾਂ ਨੂੰ ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਉਹ ਵੋਟਾਂ ਵਾਸਤੇ ਜਾਂਦੇ ਆ ਕਿਉਂਕਿ ਉੱਥੇ ਲੋਕ ਆਉਂਦੇ ਆ, ਜਦੋਂ ਉਹ ਜਾਂਦੇ ਆ ਪੋਲੀਟੀਕਲ ਲੋਕ ਜਿਹੜੇ ਉੱਥੇ ਜਾਂਦੇ ਆ ਤਾਂ ਫਿਰ ਉਹਨਾਂ ਦੀ ਹੋਰ ਬੱਲੇ ਬੱਲੇ ਹੋ ਜਾਂਦੀ ਹੈ ਕਿ ਦੇਖੋ ਉੱਥੇ ਤਾਂ ਮੰਤਰੀ ਆਇਆ ਜੀ, ਉੱਥੇ ਆ ਜਾ ਰਿਹਾ ਜੀ, ਇਸ ਕਰਕੇ ਉੱਥੇ ਕੋਈ ਸਖ਼ਤ ਤਾਕਤ ਉਹਦੇ ਸ਼ਕਤੀ ਹੈ ਉਸ ਪਾਸੇ ਨੂੰ ਜਿਹੜਾ ਹੈਗਾ ਉਹ ਤੁਰਦਾ। ਬਾਕੀ ਕੋਈ ਇੱਥੇ ਕਾਨੂੰਨ ਉਸ ਰੂਪ ਦੇ ਵਿੱਚ ਤਾਂ ਜਿਹੜੇ ਇੱਥੇ ਕਾਨੂੰਨ ਨੇ ਉਹ ਵੀ ਲਾਗੂ ਨਹੀਂ ਕੀਤੇ ਜਾਂਦੇ, ਜਿਵੇਂ ਜਿਹੜਾ ਇਹ ਮੈਜਿਕ ਰੈਮਡੀਜ਼ ਵਾਲਾ ਜਿਹੜਾ ਇਹ ਕਾਨੂੰਨ ਸਾਡੇ ਦੇਸ਼ ਚ ਬਣਿਆ ਹੋਇਆ, ਪਰ ਉਹਦੇ ਬਾਵਜੂਦ ਜਿਹੜੇ ਤਾਂਤਰਿਕ ਲੋਕਾਂ ਨੂੰ ਬੁੱਧੀ ਬੁੱਧੂ ਬਣਾਏ ਜਾਂਦੇ ਆ, ਤੇ ਉਹਦੇ ਬਾਵਜੂਦ ਉੱਥੇ ਲੋਕ ਡੇਰਿਆਂ ਤੇ ਤੁਰੇ ਹੋਏ ਨੇ ਜਾਂ ਹੋਰ ਹੈ, ਪਰ ਉਹਨਾਂ ਦਾ ਹੱਲ ਫੇਰ ਨਹੀਂ ਕੋਈ ਹੈਗਾ।
1: ਬਿਲਕੁਲ, ਆਪਾਂ ਵੇਖੀ ਤੇ ਕੁੱਲ ਮਿਲਾ ਕੇ ਇਹਦਾ ਤੱਤ ਕੱਢਣਾ ਔਖਾ ਵਾ। ਕੋਈ ਕਹਿੰਦਾ ਵਾ ਵੀ ਆਰਥਿਕ ਹਾਲਾਤਾਂ ਦੇ ਕਰਕੇ ਕੋਈ ਇੱਦਾਂ ਦਾ ਸਟੈਪ ਲੈ ਜਾਂਦਾ, ਕੋਈ ਧਾਰਮਿਕ ਆਪਾਂ ਚਲੋ ਡਿਸਕਸ ਕਰ ਰਹੇ ਹਾਂ, ਕੋਈ ਮਾਡਰਨ ਜੋ ਹੁਣ ਤਕਨੀਕ ਆ ਉਹਨੂੰ ਜ਼ਿੰਮੇਵਾਰ ਠਹਿਰਾ ਦਿੰਦਾ। ਪਰ ਜੇ ਉਸੇ ਚੀਜ਼ ਦਾ ਜੇ ਆਪਾਂ ਦੂਸਰਾ ਪਾਸਾ ਵੇਖੀਏ ਤਾਂ ਸਾਨੂੰ ਇੱਦਾਂ ਲੱਗਦਾ ਕਿ ਨਹੀਂ, ਕੁੱਲ ਮਿਲਾ ਕੇ ਕੋਈ ਇੱਕ ਰੀਜ਼ਨ ਨਹੀਂ ਆ ਇਹ ਸਭ ਕੁਛ ਦੇ ਪਿੱਛੇ। ਜੇ ਸਿਰਫ ਆਰਥਿਕ ਪੱਖ ਹੀ ਹੁੰਦਾ ਤਾਂ ਫਿਰ ਸ਼ਾਇਦ ਇਹ ਵਿਕਸਿਤ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਆਪਾਂ ਬੈਠੇ ਹਾਂ, ਇੱਥੇ ਇਹ ਸਮੱਸਿਆ ਨਾ ਹੁੰਦੀ। ਜਦਕਿ ਇਸ ਟਾਈਮ ਦੀਆਂ ਜੇ ਰਿਪੋਰਟਾਂ ਆਪਾਂ ਵੇਖੀਏ ਜਾਂ ਫਿਰ ਆਉਣ ਵਾਲੇ ਸਮੇਂ ਦੀਆਂ ਕਿਆਸ ਰਾਈਆਂ ਵੇਖੀ ਤਾਂ ਕਹਿੰਦੇ ਨੇ ਕਿ ਇਸ ਸਮੇਂ ਵੀ ਸਭ ਤੋਂ ਵੱਧ ਸਮੱਸਿਆ ਜਿਹੜੀ ਇਹੋ ਹੀ ਮਾਨਸਿਕ ਸਿਹਤ ਦੇ ਉੱਤੇ ਹੀ ਖਰਚਾ ਹੋ ਰਿਹਾ ਵਾ, ਇਹਦੇ ਇਹਨੂੰ ਲੈ ਕੇ ਹੀ ਪਰੇਸ਼ਾਨ ਨੇ ਸਾਰੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਇਹ ਸਭ ਤੋਂ ਵੱਡੀ ਬਿਮਾਰੀ ਹਾਲੇ ਬਣ ਕੇ ਉਭਰੂਗੀ, ਹਾਲੇ ਇਹਦੇ ਹੋਰ ਮਾੜੇ ਜਿਹੜੇ ਸੰਕੇਤ ਅੱਗੇ ਚੱਲ ਕੇ ਵੇਖੇ ਜਾ ਸਕਦੇ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਵੇਖੀਏ ਕਿ ਕੋਈ ਜਿਹੜਾ ਸਾਡਾ ਆਰਥਿਕ ਪੱਖ ਆ ਅਤੇ ਧਾਰਮਿਕ ਵੀ ਆਪਾਂ ਜੇ ਵੇਖੀਏ ਤਾਂ ਇੱਥੋਂ ਦੇ ਲੋਕਾਂ ਦੇ ਵਿੱਚ ਜੇ ਹੈਗਾ ਤਾਂ ਬਹੁਤ ਸਟਰੋਂਗ ਹੈ, ਜੇ ਨਹੀਂ ਆ ਤਾਂ ਉਹ ਵੀ ਕੋਈ ਇੱਡੀ ਪਰਵਾਹ ਨਹੀਂ ਮਾਰਦਾ। ਨੋ ਰਿਲੀਜ਼ਨ ਵਾਲੇ ਜਿਹੜੇ ਉਹ ਵੋਟ ਦਿਨੋਂ ਦਿਨ ਵੱਧ ਰਹੀ ਹੈ। ਸੋ ਇਹ ਬੜਾ ਔਖਾ ਵਾ ਇਸ ਫਨੋਮਨੇ ਨੂੰ ਸਮਝਣਾ। ਹਰ ਇੱਕ ਇਨਸਾਨ ਦੀ ਵਾਇਰਿੰਗ ਡਿਫਰੈਂਟ, ਅੰਦਰ ਹਰ ਇੱਕ ਦੇ ਡਿਫਰੈਂਟ ਕੀ ਥੋਟ ਚੱਲ ਰਹੇ ਨੇ ਪਤਾ ਹੀ ਕੁਛ ਨਹੀਂ।
0: ਨਹੀਂ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਈ ਕੱਲਾ ਆਰਥਿਕ, ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਠੀਕ ਹੈ ਕਿਸਾਨੀ ਦੇ ਵਿੱਚ ਇਹ ਗੱਲ ਸਾਹਮਣੇ ਆਈ, ਪਰ ਦੂਜੇ ਪਾਸੇ ਜਿਹੜੇ ਲੇਬਰਰ ਨੇ ਜਿਹੜੇ ਥੋੜੀ ਥੋੜੀ ਦਿਹਾੜੀ ਕਰਨ ਵਾਲੇ, ਇੱਥੋਂ ਤੱਕ ਜਿਹੜੇ ਬੈਗਰਸ ਨੇ ਉਹ ਵੀ ਤਾਂ ਗੁਜ਼ਾਰਾ ਕਰਦੇ ਆ। ਜੇ ਇਕੱਲੀ ਆਰਥਿਕਤਾ ਹੁੰਦੀ ਤਾਂ ਫਿਰ ਉਹਨਾਂ ਦੇ ਵੀ ਸਰਵਾਈਵਲ ਲਈ ਮੁਸ਼ਕਲ ਹੋ ਜਾਂਦਾ ਜਾਂ ਉਹਨਾਂ ਨੂੰ ਵੀ ਮਜਬੂਰ ਹੋਣਾ ਪੈਂਦਾ। ਪਰ ਇਹ ਕਿ ਉਹ ਤਾਂ ਗੱਲ ਤਾਂ ਵੱਡੀ ਮਾਨਸਿਕ ਸਿਹਤ ਵਾਲੀ ਹੋਈ ਹੈ ਤੇ ਬੜੇ ਬੜੇ ਜਿਹੜੇ ਪੈਸੇ ਵਾਲੇ ਜਿਹੜੇ ਲੋਕ ਹੈ ਉੱਥੇ ਵੀ ਇਹ ਸਮੱਸਿਆ ਜਿਹੜੀ ਉਹ ਹੈਗੀ ਹੈ। ਤੇ ਗੱਲ ਤਾਂ ਇਹ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀ ਤੁਹਾਡੀ ਐਗਜ਼ਿਸਟੈਂਸ ਆ ਮਨੁੱਖ ਦੀ, ਮਨੁੱਖ ਉਹਨੂੰ ਕਿਵੇਂ ਲੈਂਦਾ, ਸੋਸਾਇਟੀ ਕਿਵੇਂ ਲੈਂਦੀ ਹੈ, ਇਹ ਜਿਹੜਾ ਇੱਕ ਰਿਲੇਸ਼ਨ ਹੈ ਤੁਹਾਡਾ ਸਮਾਜ ਦੇ ਨਾਲ, ਇੱਥੇ ਜਿਹੜਾ ਹੈਗਾ ਬਹੁਤ ਗੜਬੜ ਹੋ ਗਈ ਹੈ ਸਾਡੇ ਡਿਵੈਲਪਮੈਂਟ ਦੇ। ਜਦੋਂ ਮੈਂ ਦੱਸਿਆ ਮਾਡਲ ਇੱਦਾਂ ਦੇ ਆ ਗਿਆ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹਦੇ ਕੋਲੇ ਚਾਰ ਪੈਸੇ, ਉਹ ਕਹਿੰਦਾ ਮੇਰੇ ਕੋਲੇ ਦਸ ਹੋਣ, ਜਿਹਦੇ ਕੋਲ ਦਸ ਉਹਦੇ ਕੋਲ ਪੰਜਾਹ ਹੋਣ, ਇਹ ਇਸ ਪਾਸੇ ਦੌੜ ਜਿਹੜੇ ਲੱਗੇ। ਤੇ ਫਿਰ ਆਪਾਂ ਜਿਹੜਾ ਹੈਗਾ ਸਾਡਾ ਜਿੱਦਾਂ ਮੈਂ ਦੱਸਿਆ ਐਂਟਰਟੇਨਮੈਂਟ ਮੀਡੀਆ ਜਿਹੜਾ ਪਹਿਲਾਂ ਵੀ, ਤੇ ਉਹਨੂੰ ਡਿਗਨੀਫਾਈ ਬਹੁਤ ਜ਼ਿਆਦਾ ਕਰਦਾ, ਬਹੁਤ ਜ਼ਿਆਦਾ ਕਿ ਜਿਵੇਂ ਸਾਰਾ ਕੁਛ ਇਹੀ ਹੁੰਦਾ, ਬਾਕੀ ਤਾਂ ਜ਼ਿੰਦਗੀ ਕੁਛ ਇਹੀ ਨਹੀਂ, ਬਾਕੀ ਤਾਂ ਕੀੜੇ ਮਕੌੜੇ ਤੁਰੇ ਫਿਰਦੇ ਆ। ਸੋ ਇਹ ਬਹੁਤ ਸਾਰੇ ਜਿਹੜੇ ਕਾਰਨ ਨੇ ਤੁਹਾਨੂੰ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਕਰਦੇ ਆ। ਤੇ ਇਹ ਤਾਂ ਜਿੱਦਾਂ ਮੈਂ ਦੱਸਿਆ ਕੋਈ ਇਹ ਖੁਦਕੁਸ਼ੀ ਜਾਂ ਆਤਮ ਹੱਤਿਆ ਦਾ ਕੋਈ ਨਵਾਂ ਵਰਤਾਰਾ ਤਾਂ ਇਹ ਹੈ ਨੀ, ਤੇ ਇਹ ਲੰਬੇ ਜਿਹੜਾ ਹੈਗਾ ਇਹ ਤਾਂ ਜਦੋਂ ਆਪਾਂ ਰਮਾਇਣ ਮਹਾਭਾਰਤ ਵਰਗੇ ਜਿਹੜੇ ਸਾਡੇ ਐਪਿਕਸ ਨੇ ਜਿਹੜੇ ਉਹ ਗ੍ਰੰਥ ਆ ਉਹ ਪੜ੍ਹਦੇ ਹਾਂ, ਉਹ ਵੀ ਦੇਖਦੇ ਹਾਂ ਕਿ ਦਸ਼ਰਥ ਵੀ ਨੀ ਸੀ ਜਿਉਂ ਸਕਿਆ ਆਪਣੇ ਪੁੱਤਰਾਂ ਨੂੰ ਜਿਹੜਾ ਬਨਵਾਸ ਤੋੜ ਕੇ, ਤੇ ਉਹ ਨੀ ਸੀ ਉਹ ਸਦਮਾ ਚੱਲ ਸਕਿਆ। ਸੋ ਇਹ ਤਾਂ ਜਿਹੜੀ ਗੱਲ ਇੱਦਾਂ ਹੈ, ਪਰ ਇਹ ਕਿ ਇਹਦਾ ਇੰਨਾ ਵੱਧ ਜਾਣਾ ਇਸ ਰੂਪ ਦੇ ਵਿੱਚ ਤੇ ਸੋਸਾਇਟੀ ਲਈ ਜਿਹੜਾ ਹੈ ਇੱਕ ਬਲੌਟ ਬਣ ਜਾਣਾ, ਜਿੰਨੀਆਂ ਬੱਚਿਆਂ ਵਾਲੀ ਘਟਨਾ ਨੇ ਬਹੁਤ ਹਿਲਾ ਕੇ ਰੱਖਿਆ ਇਲਾਕੇ ਦੇ ਵਿੱਚ ਨਾ, ਤੇ ਦੋ ਦਿਨ ਰੋਟੀ ਨੀ ਪੱਕੀ ਪਿੰਡ ਦੇ ਵਿੱਚ। ਤੇ ਸੋ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਮੈਨੂੰ ਲੱਗਦਾ ਕਿ ਸੋਚਣ ਦੀ ਲੋੜ ਹੈ ਇਸ ਪਾਸੇ ਗੰਭੀਰਤਾ ਨਾਲ।
1: ਨਹੀਂ ਬਿਲਕੁਲ, ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਹਰ ਕੋਈ ਵਾਕਈ ਸੋਚਣ ਦੇ ਲਈ ਜ਼ਰੂਰ ਮਜਬੂਰ ਹੋ ਜਾਂਦਾ, ਤੇ ਸੋਚਣਾ ਚਾਹੀਦਾ ਵੀ ਆ ਕਿਉਂਕਿ ਸਹੀ ਸਮੇਂ ਦੇ ਉੱਤੇ ਜੇਕਰ ਸਹੀ ਨਾ ਸੋਚਿਆ ਗਿਆ, ਉਹਦਾ ਇਲਾਜ ਨਾ ਹੋਇਆ, ਤੇ ਫਿਰ ਇਹ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਜੂਗੀ। ਬਾਕੀ ਇਹ ਕਿ ਹਾਲੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਸ ਫਾਰਮੂਲਾ ਇਸ ਚੀਜ਼ ਦਾ ਨਹੀਂ। ਫਾਰਮੂਲਾ ਤਾਂ ਸਿਰਫ ਇਹੋ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਵੱਧ ਤੋਂ ਵੱਧ ਰਿਲੈਕਸ ਰੱਖੇ। ਹੁਣ ਰਿਲੈਕਸ ਕਿੱਦਾਂ ਰੱਖੇ ਇਹ ਚੀਜ਼ ਇੱਕ ਹੋਰ ਵੱਡੀ ਸਮੱਸਿਆ। ਜਾਂਦੇ ਜਾਂਦੇ ਜੇ ਆਪਾਂ ਤੁਹਾਡੇ ਉਮਰ ਦੇ ਤਜਰਬੇ ਤੋਂ ਆਪਾਂ ਜੇ ਪੁੱਛੀਏ ਤਾਂ ਪਹਿਲੀਆਂ ਦੇ ਵਿੱਚ ਇਹ ਚੀਜ਼ਾਂ, ਚਲੋ ਜਿੱਦਾਂ ਤੁਸੀਂ ਦੱਸਿਆ ਸਮਾਜ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ, ਕੀ ਉਹਦਾ ਮੂੰਹ ਮਹਾਂਦਰਾ ਬਦਲ ਗਿਆ ਵਾ ਜਾਂ ਲੋਕਾਂ ਦੇ ਵਿੱਚ ਪਹਿਲਾਂ ਦੇ ਨਾਲੋਂ ਮਾਨਸਿਕ ਬਿਮਾਰੀਆਂ ਜਿਹੜੀਆਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧ ਗਈਆਂ ਨੇ, ਕੀ ਫਰਕ ਆਪਾਂ ਵੇਖਿਆ?
0: ਨਹੀਂ ਇਹਦੇ ਚ ਬਹੁਤ ਵੱਡਾ ਫਰਕ ਤਾਂ ਇੱਕ ਹੈ ਕਿ ਘਟਨਾਵਾਂ ਬਹੁਤ ਵੱਧ ਗਈਆਂ। ਪਹਿਲਾਂ ਤਾਂ ਜੇ ਕਿਤੇ ਏਦਾਂ ਦੀ ਘਟਨਾ ਵਾਪਰਦੀ ਤਾਂ 10 ਪਿੰਡਾਂ ਚ ਪਤਾ ਲੱਗਦਾ ਸੀ, ਚਰਚਾ ਹੁੰਦੀ ਸੀ ਕਿ ਆਹ ਫਲਾਣੇ ਪਿੰਡ ਦੇ ਵਿੱਚ ਬੰਦੇ ਨੇ ਫਾਹਾ ਲੈ ਲਿਆ, ਉਹ ਕਿਸ ਕਰਕੇ ਲੈ ਲਿਆ, ਉਹ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੇ ਸੁਸਾਈਡ ਵਾਲੀ ਗੱਲ ਸੀ। ਤੇ ਉਹ ਜਿੱਦਾਂ ਸ਼ੁਰੂ ਚ ਕਿਹਾ ਕਿ ਜਦੋਂ ਇਹ ਘਟਨਾਵਾਂ ਬਹੁਤ ਵੱਧ ਵਾਪਰਨ ਲੱਗ ਜਾਣ ਜਾਂ ਇੱਕ ਵਾਰ ਵਾਰ ਜਿਹੜੀਆਂ ਉਹ ਰਿਪੀਟ ਹੁੰਦੀਆਂ ਰਹਿਣ ਗੱਲਾਂ, ਫਿਰ ਉਹ ਬੰਦੇ ਨੂੰ ਸਧਾਰਨ ਜਿਹੜੀਆਂ ਉਹ ਲੱਗਣ ਲੱਗ ਜਾਂਦੀਆਂ ਨੇ, ਤੇ ਵੀ ਇਹ ਜਿਹੜੀ ਆ ਕੋਈ ਖਾਸ ਜਿਹੜੀ ਆ ਉਹ ਗੱਲ ਇਹ ਨਹੀਂ ਹੈ ਏਦਾਂ ਦੀ ਗੱਲ। ਪਰ ਭਾਵੇਂ ਇਹ ਲੱਗਦਾ ਕਿ ਖਾਸ ਨਹੀਂ ਹੈ, ਪਰ ਇਹ ਗੱਲਾਂ ਤਾਂ ਬਹੁਤ ਜਿਹੜੀਆਂ ਉਹ ਖਾਸ ਨੇ। ਦੂਜਾ ਇਹ ਕਿ ਅਸੀਂ ਤਾਂ ਹੁਣ ਜਿਹੜੀ ਸੋਸਾਇਟੀ ਦੀ ਜਿਹੜੀ ਬਾਹਰੀ ਡਿਵੈਲਪਮੈਂਟ ਹੈ ਬਹੁਤ ਦੇਖ ਲਈ, ਜਿਹੜੇ ਬਿਲਕੁਲ ਪਿੰਡਾਂ ਦੇ ਵਿੱਚੋਂ ਉਸ ਲੈਵਲ ਦੇ ਜਦੋਂ ਬਰਦਾਂ ਨਾਲ ਖੇਤੀ ਹੁੰਦੀ ਸੀ, ਤੁਹਾਡਾ ਜਿਹੜਾ ਆਵਾਜਾਈ ਦਾ ਸਾਧਨ ਵੀ ਗੱਡਾ ਹੁੰਦਾ ਸੀ, ਉੱਥੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਹਵਾਈ ਜਹਾਜ਼ਾਂ ਤੱਕ ਦਾ ਜਿਹੜਾ ਸਫ਼ਰ ਹੈ, ਜਦੋਂ ਤੁਸੀਂ ਉਹ ਦੇਖਦੇ ਹੋ ਇੱਕ ਇਸ ਤਰ੍ਹਾਂ ਦੀ ਇੱਕ ਡਿਵੈਲਪਮੈਂਟ ਦੇ ਜਿਹੜਾ ਹੈਗਾ ਦੌਰ ਦੇ ਵਿੱਚ ਜਾਂ ਉਸ ਸਪੈਨ ਦੇ ਵਿੱਚ ਜਿਹੜਾ ਸੀ, ਸਗੋਂ ਇਹ ਚੀਜ਼ਾਂ ਘਟਣੀਆਂ ਚਾਹੀਦੀਆਂ ਸੀ ਤੇ ਪਰ ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਤੇ ਮੈਨੂੰ ਲੱਗਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਸਮੂਹਿਕ ਰੂਪ ਦੇ ਵਿੱਚ ਉਵੇਂ ਕਿਤੇ ਨਿੰਦਿਆ ਵੀ ਨਹੀਂ ਜਾ ਰਿਹਾ, ਜਿਹੜਾ ਜਿਹਦੀ ਬਹੁਤ ਜ਼ਿਆਦਾ ਮੁਜ਼ੰਮਤ ਹੋਣੀ ਚਾਹੀਦੀ ਹੈ, ਬਹੁਤ ਜ਼ਿਆਦਾ ਨਿੰਦਾ ਜਿਹੜੀ ਉਹ ਹੋਣੀ ਚਾਹੀਦੀ ਹੈ ਧਾਰਮਿਕ ਸਟੇਜਾਂ ਤੇ ਵੀ, ਸਮਾਜਿਕ ਗੱਲਾਂ ਤੇ ਵੀ, ਕਿ ਇਦੋਂ ਘਟੀਆ ਕੰਮ ਨਹੀਂ ਕੋਈ ਹੋ ਸਕਦਾ। ਜੇ ਵਾਰ ਵਾਰ ਮਨੁੱਖ ਦੇ ਅੰਦਰ ਇਹ ਗੱਲ ਵੀ ਘਰ ਕਰ ਜੇ ਕਿ ਇਹ ਬਹੁਤ ਘਟੀਆ ਸਟੈਪ ਹੈ, ਫਿਰ ਵੀ ਸ਼ਾਇਦ ਉਹਨੂੰ ਇਹ ਲੱਗੇ ਕਿ ਮੇਰੇ ਜਾਣ ਤੋਂ ਬਾਅਦ ਫਿਰ ਮੇਰੀ ਥੂ ਥੂ ਹੋਏਗੀ, ਕਿਉਂਕਿ ਜਦੋਂ ਰਣਜੋਤ ਜੀ ਬੰਦਾ ਇਸ ਕਰਕੇ ਜਦੋਂ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ ਇਸੇ ਕਰਕੇ ਜਾਂਦਾ ਨਾ ਮੇਰੇ ਜਾਣ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ ਜਾਂ ਕੀ ਹੋਏਗਾ। ਪਰ ਜਦੋਂ ਇਹ ਗੱਲ ਜ਼ਿਆਦਾ ਘਰ ਕਰ ਜੇ ਸਾਈਕਾਲੋਜੀ ਕਰੇ ਤੁਹਾਡੇ ਤੇ ਕਿ ਮੇਰੇ ਜਾਣ ਤੋਂ ਬਾਅਦ ਲੋਕਾਂ ਕੋਈ ਮੇਰੀ ਬਹੁਤ ਹੋਏਗੀ, ਫਿਰ ਵੀ ਸ਼ਾਇਦ ਕੋਈ ਇਸ ਪਾਸੋਂ ਜਿਹੜਾ ਹੈਗਾ ਥੋੜਾ ਜਿਹਾ ਮੋੜਾ ਪਵੇ।
1: ਬਿਲਕੁਲ, ਸੋ ਲੋੜ ਹੈ ਇਸ ਟਾਈਮ ਦੇ ਉੱਤੇ ਸਮਾਜ ਨੂੰ ਇੱਕ ਸਹੀ ਸੇਧ ਦੀ। ਸੋ ਸਹੀ ਸੇਧ ਜਿੱਥੋਂ ਤੁਹਾਨੂੰ ਮਿਲਦੀ ਹੈ, ਜਿੱਥੇ ਤੁਹਾਨੂੰ ਮਨ ਨੂੰ ਟਿਕਾ ਮਿਲਦਾ ਵਾ, ਉਹ ਸਾਰੀਆਂ ਚੀਜ਼ਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਰੱਖੋ। ਕਸਰਤ ਆਪਣੀ ਜ਼ਿੰਦਗੀ 'ਚ ਸ਼ਾਮਿਲ ਰੱਖੋ, ਚੰਗਾ ਖਾਣਾ, ਚੰਗੇ ਲੋਕਾਂ ਦੇ ਨਾਲ ਬਹਿਣਾ ਖਲੋਣਾ, ਸੋ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਗਾਇਬ ਨਾ ਹੋਣ ਦਿਓ। ਸ਼ਾਇਦ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਮੈਨੇਜ ਆਪਣੇ ਆਪ ਨੂੰ ਕਰਨ ਦੇ ਵਿੱਚ ਸਹਾਈ ਰਹਿੰਦੀਆਂ ਸੀ। ਹੁਣ ਆਪਾਂ ਲੋਕਾਂ ਦਾ ਇੱਕ ਦੂਸਰੇ ਦਾ ਸਾਥ ਛੱਡ ਕੇ ਸ਼ਾਇਦ ਫੋਨ ਦਾ, ਟੈਕਨੋਲੋਜੀ ਦਾ ਸਾਥ ਆਪਾਂ ਵੱਧ ਭਾਲਦੇ ਹਾਂ, ਸ਼ਾਇਦ ਇਹ ਇੱਕ ਵੱਡੀ ਸਮੱਸਿਆ ਵੀ ਆਪਾਂ ਕਾਗਜ਼ੀ ਫੁੱਲਾਂ ਦੇ ਵਿੱਚੋਂ ਮਹਿਕ ਭਾਲਦੇ ਹਾਂ ਜੋ ਕਿ ਨਹੀਂ ਮਿਲਣੀ।
0: ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਪਦਾਰਥਕ ਜਿਹੜੇ ਸੁੱਖ ਨੇ ਉਹ ਸਾਨੂੰ ਲੁਭਾਉਂਦੇ ਨੇ, ਪਰ ਮਾਨਸਿਕ ਤੌਰ ਤੇ ਸਾਨੂੰ ਕੋਈ ਜਿਹੜਾ ਹੈ ਉਹ ਸਕੂਨ ਨਹੀਂ ਦੇ ਸਕਦੇ
1: ਜੀ। ਸੋ ਇਹੀ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਿ ਇੱਕ ਦੂਸਰੇ ਦੇ ਨਾਲ ਦਿਲ ਤੋਂ ਹੀ ਖੋਲ੍ਹਦੇ ਰਹੋ। ਬਾਕੀ ਕਿਸੇ ਨੂੰ ਕੋਈ ਸਮੱਸਿਆ ਵਾ, ਕਿਸੇ ਵੀ ਕਿਸਮ ਦੀ ਸਮੱਸਿਆ ਵਾ, ਤਾਂ ਉਹਦਾ ਤੁਸੀਂ ਨੰਬਰ ਉਹਨੂੰ ਦੇ ਸਕਦੇ ਹੋ 13 11 14 ਜੇ ਆਸਟ੍ਰੇਲੀਆ ਦੇ ਵਿੱਚ ਆ, ਅਤੇ ਇਸ ਤੋਂ ਬਾਅਦ ਤੁਸੀਂ 1300 6 ਅਤੇ 467 ਇਹ ਨੰਬਰ ਵੀ ਦੇ ਸਕਦੇ ਹੋ। ਬਾਕੀ ਔਨਲਾਈਨ ਗੂਗਲ ਦੇ ਉੱਤੇ ਜਾ ਕੇ ਵੀ ਇਹ ਨੰਬਰ ਭਰੇ ਜਾ ਸਕਦੇ ਨੇ। ਕਈ ਤਰ੍ਹਾਂ ਦੀਆਂ ਸੁਵਿਧਾਵਾਂ, ਕਈ ਤਰ੍ਹਾਂ ਦੀ ਮਦਦ ਅਵੇਲੇਬਲ ਹੈ, ਸੋ ਕੋਈ ਕਿਸੇ ਵੇਲੇ ਵੀ ਕਿਸੇ ਨੂੰ ਜ਼ਰੂਰਤ ਹੈ ਅਤੇ ਉਹਦਾ ਤੁਸੀਂ ਆਸਰਾ ਬਣੋ। ਸੋ ਇੰਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ। ਸਭ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ ਤੁਹਾਡਾ ਵੀ।
1: ਸੋ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਲਾਹੇਵੰਦ ਰਹੇਗੀ। ਅਤੇ ਜੇਕਰ ਕੋਈ ਕਿਸੇ ਕਿਸਮ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੀ ਭਾਸ਼ਾ ਦੇ ਵਿੱਚ ਮਦਦ ਲੈ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

Radio Hanji, 1674 AM,

0: है जवानी तो इश्क होना है इन थिएटर्स नियर यू
1: ऑन द 5th of June
2: रेडियो हां जी 1674 ते थोड़ा स्वागत है। मैं हां कृष्णा एंड मेरे नाल आज बने हुए ने दीपिका जी। लास्ट टाइम असं जो उन्होंने गलबात की थी वी स्पोक अबाउट NDIS एंड अज असी गलबात करांगे थोड़े मोर ऑफ अंबरेला टर्मिनोलॉजी जी आप कह लिए कि मैंटल हेल्थ बारे गल कर ली या फिर आप कह लिए कि हाउ इमीग्रेंट लाइव्स साढ़े खिते के लोग जो इतने आके रेंदे है हाँ उन्होंने चैलेंजेस किस तरह के ने किस तरह का मैंटल टोल उन्होंने रहा एंड मोस्ट इंपॉर्टेंटली जी थोड़ी आप गलबात नहीं कर पाते इस बारे बच्चों लैके क्योंकि दे माइट बी बॉर्न एंड ब्रॉट अप हेयर या फिर कोई है ना बहुत घट उम्र च इतने आके वे होंगे उन्होंने भी चैलेंजेस ने पीयर प्रैशर है ना तो वो बारे गलबात करा साड़ी अज की एक्सपर्ट साढ़े न बनी हुई है दीपिका जी। वेलकम मैडम कैमें
1: ठीक है। सत श्रीकाल जी बिल्कुल ठीक रब रख
2: रब रखा सो की चल रहा है वैसे हाउ आर यू थोड़ा जा लेट हो गया जिन्होंने हल्की जी वेट कराई है
1: बच्चिया करके
2: है ना इस करके आप जी बच्चिया बारे ही गल करते हैं अज आप कि वॉट इज हैपनिंग एंड वट्स रियली बॉदरिंग किड्स दीज डेज है ना सो क्या चल रहा है भाई
1: बेसिकली वॉट हैपन्स इज असी गल कर रहे सी कि असी इमीग्रेंट पेरेंट्स हाँ साड़ी एक्सपैक्टेशंस डिफरेंट ने वी रेज आर किड्स जिदा असी रेज होए यू नो साड़ी एक्सपैक्टेशन होंगी असी माँ प्यो अगे नहीं बोले असी कह रहे छेती तैयार हो जाओ तो एक आवाज़ से तैयार हो जाओ वी फेस दोज चैलेंजेस एंड समटाइम्स गुस्सा बच्चों तक निकलता कह के जो असी सी यू नो वी यूज टू डू दिस एक आवाज़ से असी करते सी यू डोंट रियलाइज असी किन्नी स्ट्रगल की थी इतने आके यू नो एंड वी समटाइम्स फील कि बाहर वाले तो सुन नहीं रहे घट तो घट घर वाले सुनन तो उन्होंने सब तो ज़्यादा बेचारे जोड़े वलनरेबल होंगे ने वो बच्चे होंगे ने बिकॉज दे कांट रियली रीजन विद यू एंड कहते ना जी मार पैंती है इमीग्रेंट फैमिली आदि वो बच्चों के उत्ते निकलती एंड वैन आई से मार इट डजेंट मीनस फिजिकली जोड़ा बोझ हैगा दे कैरी इट ऑन देयर शोल्डर्स कृष्णा।
2: हाँ मैं टू सप्लीमेंट योर पॉइंट है मैं वेख्या भी है मैं अपने लैवल पर भी कई बार सोचता हूँ कि लेट सपोज आई विल टेक माई सैल्फ एज अ एग्जाम्पल है ना आई एम नॉट अ पेरेंट येट पर समझो मैं इतने आया एंड मेरे वर्ग के किन्ने लोग आए होंगे उन्होंने हूँ फैमिलीज़ भी ने है ना कि मेरी स्ट्रगल मेरी परसनल स्टोरी है
1: जी
2: है ना पर क्योंकि स्ट्रगल इन्ना हैवी रहा हों कई लोगों का शायद वो जरूरी भी समझते हैं कि अगली जनरेशन तक पता लगे कि विच इज़ गुड विच इज़ फेयर ऑलसो पर एक लैवल पर मैंने लगता कि शायद उस बच्चे पर बोझ है कि एक लैगेसी और शायद थोपी ना जाए दिस हैपन्स राइट
1: इट हैपन्स अ लॉट इन कई बार जान के कई बार अनजाने च यू नो वी ऑल आर ह्यूमन बीइंग्स कृष्णा एंड वील से असी इनू डिवाइड करांगे दो पार्ट्स दे विच पहला लैट्स एक्सेप्ट द फैक्ट कि जदों असी किसी होर देश माइग्रेट करन दी कोशिश करते हैं वो साडा डिसीजन होंदा रीजनस कोई भी हो सकते हैं फैमिली नू सपोर्ट करना अपनी लाइफ चंगी बनाना सोशल बाउंड्रीज नू तोड़ के एक आज़ादी दी हवा महसूस करना वट एवर द रीजन इज व्याह होके आ जाना ना विदाउट आर चॉइस वी गॉट मैरिड इन टू अ फैमिली विच इज़ अब्रॉड असी उत्थे चले गए नो मैटर वॉट द रीजन इज एट दैट पॉइंट इन टाइम असी बहुत घट फैमिलीज होंगी जिड़ी सोचती हैं कि बच्चा करके असी जा रहे हैं मगर जो तो बच्चे हो जाते हैं मोस्ट ऑफ द फैमिलीज टेल दैम कि थोड़े करके असी बाहर आए हैं ताकि थोनों जिंदगी अच्छी मिले
2: दैट इज सो राइट
1: विच इज नॉट मतलब अनट्रू नहीं है झूठ नहीं है होंदा की है एज टाइम गोज बाय असी यू नो घर बनाने गड्डी लैने फिर साडा दिल करता कि चलो बच्चे नू घर चंगा मिले गड्डी चंगी मिले लाइफ चंगी मिले बट असी उन्होंने रिस्पोंसिबल भी नाल नाल बनाना शुरू कर दे थोड़े करके किता थो उन्होंने नहीं किया सी तुसी बाहर आओ
2: एंड मेरे हिसाब ना अल्टीमेटली इस सुनने मिल जाता
1: बिल्कुल
2: हर पेरेंट नू कदे ना कदे कि भाई मेरी प्रॉब्लम नहीं है ना तुसी इत्थे आए हो फिर उन्होंने भी आप कैटेगराइज बच्चे दे बागी होन दे या फिर एक बच्चे दी आपा कह सकते हैं कि बदतमीजी कहा दें आपा ओदे अंदर भी कनेक्ट नहीं कर पाते है ना
1: क्योंकि गुस्सा आंदा है कि साड़ी मोस्टली कहते ना साड़ी कुर्बानियों नू कोई वेटेज नहीं मिल रही पर बिकॉज वो बच्चा अगो बोल नहीं पा रहा या सुनता है ਇਜ਼ ਇਟ ਰੀਲੀ ਫੇਅਰ ਕ੍ਰਿਸ਼ਨਾ ਕਿ ਅਸੀਂ ਉਹਨਾਂ ਦੇ ਉੱਤੇ ਹੀ ਪਾਈ ਜਾਈਏ? ਅਸੀਂ ਕਿਸੇ ਹੋਰ ਨੂੰ ਕਿਉਂ ਨਹੀਂ ਕਹਿ ਸਕਦੇ ਜੋ ਸਾਡੇ ਕੋਲੋਂ ਵਾਧੂ ਤਾਕਤਵਰ ਹੈ ਜਾਂ ਸਾਡੇ ਨਾਲ ਓਪੀਨੀਅਨ ਰੱਖਦੇ ਰੱਖਣ ਦੀ ਹਿੰਮਤ ਰੱਖਦਾ?
2: ਦੈਟ ਇਜ਼ ਰਾਈਟ। ਨਹੀਂ ਆਏ, ਮੈਂ ਇਹ ਦੇਖਿਆ, ਚਲੋ ਆਪਾਂ ਅੱਜ ਇਸ ਕਿਉਂਕਿ ਟੋਪਿਕ ਦੇ ਉੱਪਰ ਹੈ ਨਾ, ਮੈਂ ਦੇਖਿਆ ਛੋਟੇ ਤੋਂ ਛੋਟੀ ਗੱਲ 'ਤੇ ਹੈ ਨਾ, ਇਹ ਤਾਂ ਚਲੋ ਹੈ ਹਰ ਕਿਸੇ ਨੂੰ ਹੁੰਦਾ ਕਿ ਯਾਰ ਮੈਂ ਜੇ ਕੁਛ ਆਪਣੀ ਨਜ਼ਰਾਂ 'ਚ ਜੇ ਮੈਂ ਕੁਛ ਵਧੀਆ ਕੀਤਾ ਤਾਂ ਸਾਰੇ ਆ ਕੇ ਮੈਨੂੰ ਕਹਿਣ ਕਿ ਤੂੰ ਬਹੁਤ, ਵੈਲੀਡੇਸ਼ਨ ਹਰ ਕੋਈ ਸੀਕ ਕਰਦਾ ਹੈ ਨਾ। ਅਤੇ ਪਰ ਮੈਂ ਇਹ ਵੀ ਇਹਦੇ ਅੰਦਰ ਇੱਕ ਕਹਿ ਲਓ ਨਾ ਕਿ ਆਈਸਿੰਗ ਔਨ ਦਾ ਕੇਕ ਹੈ ਕਿ ਇਹ ਤਾਂ ਹਰ ਕੋਈ ਕਰਦਾ ਹੀ ਹੈ, ਫਿਰ ਬਾਅਦ 'ਚੋਂ ਉਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯੂ ਨੋ ਮੈਂ ਕੁਛ ਗਵਾਇਆ ਵੀ ਹੈ ਤੁਹਾਡੇ ਕਰਕੇ। ਪਾਨ ਦੀ ਗੱਲ ਤਾਂ ਹੋ ਗਈ ਕਿ ਆਈ ਹੈਵ ਮੇਡ ਦਿਸ ਦਿਸ ਦਿਸ, ਹੈ ਨਾ। ਇੱਕ ਉਹ ਕਿਹੜੀ ਮੂਵੀ ਸੀ, ਦਿਲ ਧੜਕਨੇ ਦੋ ਦੇ ਅੰਦਰ ਆਉਂਦਾ ਨਾ ਇੱਕ ਇਸ ਤਰ੍ਹਾਂ ਦਾ ਸੀਨ ਕਿ ਵੈਨ ਅਨਿਲ ਕਪੂਰ ਫਾਦਰ ਹੁੰਦਾ ਰਣਵੀਰ ਸਿੰਘ ਦਾ, ਤਾਂ ਉਹ ਸਾਰੀ ਆਪਣੀ ਸਟੋਰੀ ਦੱਸ ਰਿਹਾ ਹੁੰਦਾ ਅਤੇ ਰਣਵੀਰ ਸਿੰਘ ਸੇਮ ਲਿਪਸਿੰਗ ਕਰ ਰਿਹਾ ਕਿ ਉਹਨਾਂ ਨੇ ਸ਼ੋਅ ਕੀਤਾ ਕਿ ਪਤਾ ਫਾਦਰ ਸਾਹਿਬ ਨੇ
1: ਕਿ ਟਾਈਮ ਐਂਡ ਅਗੇਨ ਉਹ ਚੀਜ਼ ਰੈਪੀਟੀਸ਼ਨ ਹੋ ਗਈ ਕਿ ਮੈਂ ਪੈਦਲ ਸਕੂਲ ਜਾਂਦਾ ਸੀ ਤੁਹਾਡੇ ਲਈ, ਮੈਂ ਇਹ ਸੈਕਰੀਫਾਈਸ ਕੀਤਾ।
2: ਅੱਛਾ, ਵੈਸੇ ਬੜਾ ਰਿਹਾ ਹੈ ਨਾ ਇਹ ਵਾਲਾ, ਇਹ ਹਰ ਜਨਰੇਸ਼ਨ
1: ਵਾਲਾ ਕਿ ਤੈਰ ਕੇ ਜਾਂਦੇ ਸੀ ਸਕੂਲ, ਨੋ ਮੈਟਰ ਵਾਟ ਦ ਕੇਸ ਵਾਸ, ਬਿਕਾਜ਼ ਲੁੱਕ ਵੀ ਆਰ ਹੀਰੋਜ਼ ਆਪਣੀ ਬ੍ਰੇਨ ਦੇ ਵਿੱਚ। ਦੈਟ ਇਜ਼ ਦ ਵੇ ਅਸੀਂ ਸਵੇਰੇ ਉੱਠਦੇ ਹਾਂ, ਆਪਣਾ ਸਾਰੇ ਦਿਨ ਚਰਿਆ ਕਰਦੇ ਹਾਂ, ਸ਼ਾਮੀ ਸੋਂਦੇ ਹਾਂ। ਜੇ ਅਸੀਂ ਆਪਣੇ ਹੀਰੋ ਨਹੀਂ ਹੋਵਾਂਗੇ, ਵੀਲ ਬੀ ਇਦਰ ਡਿਪਰੈਸਡ ਜਾਂ ਫਿਰ ਅਸੀਂ ਕਿੱਥੇ ਪਹੁੰਚ ਨਹੀਂ ਪਾਵਾਂਗੇ। ਇਟਸ ਗੁੱਡ ਟੂ ਬੀ ਯੋਰ ਓਨ ਹੀਰੋ, ਬਟ ਇਟਸ ਰੀਲੀ ਬੈਡ ਔਰ ਇਟ ਇਜ਼ ਰੀਲੀ ਨੋਟ ਫੇਅਰ ਕਿ ਜਦੋਂ ਅਸੀਂ ਆਪਣੇ ਬੱਚਿਆਂ ਕੋਲੋਂ, ਆਪਣੇ ਸਪਾਊਸਿਸ ਕੋਲੋਂ ਦੈਟ ਹੀਰੋ ਵਰਸ਼ਿਪ ਦੀ ਇੱਕ ਐਕਸਪੈਕਟੇਸ਼ਨ ਰੱਖਦੇ ਹਾਂ। ਵਾਟ ਵੀ ਆਰ ਡੂਇੰਗ ਆਰ ਪੇਰੈਂਟਸ ਡਿਡ, ਸਾਰੀ ਦੁਨੀਆਂ ਦੇ ਕਰ ਰਹੇ ਨੇ, ਅਸੀਂ ਵੀ ਕਰ ਰਹੇ ਹਾਂ, ਬਟ ਬਾਰ ਬਾਰ ਜਤਾ ਕੇ ਅਸੀਂ ਉਸ ਬੱਚੇ ਕੋਲੋਂ ਕੀ ਪਰੂਵ ਕਰਨਾ ਚਾਹੁੰਦੇ ਹਾਂ? ਇਹ ਸਾਡਾ ਡਰ ਹੁੰਦਾ ਕ੍ਰਿਸ਼ਨਾ ਜਿਹੜਾ ਸਾਡੇ ਕੋਲੋਂ ਇਹ ਚੀਜ਼ਾਂ ਬੁਲਵਾਉਂਦਾ। ਸਾਨੂੰ ਡਰ ਹੈ ਕਿ ਬੁਢਾਪੇ ਦੇ ਆ ਕੇ ਬੱਚੇ ਛੱਡ ਨਾ ਦਾਨ, ਉਹ ਗਲਤ ਰਾਹ 'ਤੇ ਨਾ ਪੈ ਜਾਣ। ਦਿਸ ਇਜ਼ ਅ ਫੇਅਰ ਇਨ ਅ ਪੇਰੈਂਟ ਜਿਹੜਾ ਉਹਨਾਂ ਨੂੰ ਇਹ ਰਸਤਾ ਇਖਤਿਆਰ ਕਰਨ ਲਈ ਮਜਬੂਰ ਕਰਦਾ, ਪਰ ਇਟ ਇਜ਼ ਨੋਟ ਦ ਰਾਈਟ ਪਾਥ, ਕਿਉਂਕਿ ਜਿਹੜਾ ਥੋੜ੍ਹਾ ਬਹੁਤ ਵੀ ਤੁਹਾਡੇ ਬੱਚੇ ਕੋਲੋਂ ਤੁਹਾਨੂੰ ਕੋਆਪਰੇਸ਼ਨ ਮਿਲ ਰਹੀ ਹੈ, ਇੱਜ਼ਤ ਮਾਨ ਮਿਲ ਰਿਹਾ, ਉਹ ਓਵਰ ਸੈਲਿੰਗ ਦੇ ਵਿੱਚ ਜਾ ਕੇ ਨਾ ਖਤਮ ਹੋ ਜਾਂਦਾ।
2: ਇਹਦੇ ਅੰਦਰ ਮੈਂ ਇੱਕ ਇਹ ਵੀ ਮੈਂ ਬਹੁਤ ਵੇਖਦਾ, ਐਂਡ ਇਹ ਮੈਂ ਇਸ ਲੈਂਸ ਨਾਲ ਦੇਖਿਆ ਜਦੋਂ ਮੈਂ ਇੰਡੀਆ ਰਹਿੰਦਾ ਸੀ, ਹੈ ਨਾ, ਐਂਡ ਆਈ ਹੈਵ ਦਿਸ ਪਲੈਥੋਰ ਆਫ ਕਜ਼ਨਸ ਜੋ ਹੈ ਨਾ ਉੱਥੋਂ ਦੇ ਜੰਪਲ ਨੇ, ਹੈ ਨਾ। ਅਤੇ ਮੈਂ ਕਈ ਵਾਰੀ ਹੈਰਾਨ ਹੋਣਾ ਕਿ ਯਾਰ ਇਹ ਜ਼ਿਆਦਾ ਚੀਜ਼ਾਂ ਫੋਲੋ ਕਰਦੇ ਆ ਸਾਡੇ ਕਲਚਰ ਦੀਆਂ, ਜਿਹੜੀਆਂ ਅਸੀਂ ਮਤਲਬ ਉਹ ਇੱਕ ਕਹਾਵਤ ਹੈ ਨਾ ਜਿਹੜਾ ਹਰਿਦੁਆਰ ਰਹਿੰਦਾ ਰੋਜ਼ ਗੰਗਾ ਨਹਾਉਣ ਨਹੀਂ ਜਾਂਦਾ, ਹੈ ਨਾ, ਉਹ ਵਾਲੀ ਗੱਲ ਆ ਕਿ ਮੈਂ ਇਹ ਦੇਖਦਾ, ਮੈਂ ਹੁਣ ਇੱਥੇ ਵੀ ਆ ਕੇ ਕਈ ਵਾਰੀ ਦੇਖਦਾ ਸਾਇਲੈਂਟਲੀ, ਆਏ ਅੰਡਰਸਟੈਂਡ ਕਿ ਕਈ ਲੋਕ ਆਪਣੀ ਪਰਸਨੈਲਿਟੀ, ਉਹ ਤਾਂ ਹਰ ਪੇਰੈਂਟ ਕਰਦਾ ਵੈਸੇ, ਪਰ ਆਪਣਾ ਜੋ ਕਲਚਰ ਛੱਡ ਕੇ ਆਇਆ ਜੋ ਬੱਚੇ ਲਈ ਬਿਲਕੁਲ ਫੋਰਨ ਆ, ਜੋ ਸ਼ਾਇਦ ਗੋਰੇ ਦੇ ਬੱਚੇ ਲਈ ਵੀ ਫੋਰਨ ਆ, ਉਨਾ ਹੀ ਉਸ ਬੱਚੇ ਲਈ, ਉਹ ਵੀ ਥੋਪਣਾ ਹੋਰ ਕੱਟੜਤਾ ਨਾਲ ਥੋਪਣ ਦੀ ਕੋਸ਼ਿਸ਼ ਕਰਨਾ, ਈਵਨ ਈਵਨ ਇਫ ਯੂ ਲਾਈਕ ਅ ਸਰਟਨ ਸਪੋਰਟ ਕਿ ਮੈਂ ਕਰਦਾ ਸੀ ਤੂੰ ਵੀ ਉਹੀ ਵਾਲੀ ਸਪੋਰਟ ਖੇਲ, ਹੈ ਨਾ, ਕਿ ਇਹ ਵੀ ਅੱਛਾ,
1: ਇਹ ਬਹੁਤ ਜ਼ਿਆਦਾ ਇੱਥੇ ਕ੍ਰਿਸ਼ਨ,
2: ਬਹੁਤ ਜ਼ਿਆਦਾ
1: ਤੁਹਾਨੂੰ ਪਤਾ ਹੈ, ਮਤਲਬ ਐਜ਼ ਆ ਸੈਡ ਇਟ ਇਜ਼ ਅ ਫੇਅਰ, ਇਹ ਸਭ ਤੋਂ ਜ਼ਿਆਦਾ ਫੇਅਰ ਤੋਂ ਟ੍ਰਿਗਰ ਹੁੰਦਾ ਹੈ। ਦੂਜਾ ਹੁੰਦਾ, ਮੈਂ ਇਹ ਵਰਡ ਮੈਨੂੰ ਗੁਰਜੋਤ ਜੀ ਨੇ ਸਿਖਾਇਆ ਸੀ, ਅਣਖ, ਆਈ ਯੂਸ ਟੂ ਸੇ ਇਟ ਰੋਂਗ, ਬਿਕਾਜ਼ ਪ੍ਰਾਈਡ, ਯੂ ਨੋ ਵੀ ਫੀਲ ਕਿ ਮੈਂ ਕੱਲ ਨੂੰ ਜਾ ਕੇ ਮੇਰੇ ਰਿਸ਼ਤੇਦਾਰ ਕਹਿਣਗੇ ਤੁਹਾਡਾ ਬੱਚਾ ਇਹ ਨਹੀਂ ਕਰਦਾ, ਲੋਕੀ ਕੀ ਕਹਿਣਗੇ, ਨੋਬਡੀ ਕੇਅਰਸ ਕ੍ਰਿਸ਼ਨਾ।
2: ਮੈਨੂੰ ਅੱਜ ਤੱਕ ਚਾਰ ਬੰਦੇ ਹੀ ਨਹੀਂ ਮਿਲੇ ਕੁਛ ਨਾ ਕੁਛ ਕਹਿ ਰਹੇ।
1: ਸੋ ਪ੍ਰੋਬਲਮ ਕੀ ਹੈ, ਤੁਹਾਡੀ ਸੋਚ, ਤੁਸੀਂ ਲੋਕਾਂ ਨੂੰ ਕੀ ਜਵਾਬ ਦੇਣਾ, ਪਰ ਉਹਦਾ ਪ੍ਰਾਈਸ ਤੁਹਾਡੇ ਬੱਚੇ ਪੇ ਕਰ ਰਹੇ ਨੇ। ਤੇ ਜੇ ਤੁਸੀਂ ਆਪਣੇ ਉੱਤੇ ਆ ਕੇ ਗੱਲ ਸੋਚੋ, ਲੋਕੀ ਤਾਂ ਇਹ ਵੀ ਕਹਿ ਸਕਦੇ ਨੇ ਆਪਣਾ ਭਾਈਚਾਰਾ ਛੱਡ ਕੇ, ਆਪਣਾ ਘਰ ਛੱਡ ਕੇ ਬਾਹਰ ਚਲਾ ਗਿਆ,
2: ਹਾਂ ਮਤਲਬ,
1: ਬਟ ਤੁਸੀਂ ਉਹ ਸੁਣਨ ਲਈ ਤਿਆਰ ਹੋ, ਬਿਕਾਜ਼ ਉਹ ਤੁਹਾਡੇ ਲਈ ਬੈਟਰ ਹੈ। ਸੋ ਦਿਸ ਇਜ਼ ਹਿਪੋਕ੍ਰੇਸੀ ਕਿ ਅਸੀਂ ਆਪ ਤਾਂ ਕਈ ਡਿਸੀਜਨ ਲਾਈਫ ਦੇ ਵਿੱਚ ਲਿੱਤੇ ਜਿਹੜੇ ਸਾਡੇ ਸੱਭਿਆਚਾਰ ਤੋਂ ਬਾਹਰ ਸੀਗੇ, ਆਵਰ ਟ੍ਰੈਡੀਸ਼ਨਲ ਵੇਜ਼ ਆਫ ਲਿਵਿੰਗ ਉਹਦੇ ਕੋਲੋਂ ਬਾਹਰ ਸੀਗੇ। ਆਹ ਟ੍ਰੈਡੀਸ਼ਨ ਸੇਸ ਕਰ ਰਹੋ, ਪੇਰੈਂਟਸ ਦੇ ਨਾਲ ਲਓ, ਜ਼ਮੀਨ ਨਾਲ ਜੁੜ ਕੇ ਰਹੋ, ਜੋ ਤੁਹਾਡੇ ਫੈਮਿਲੀ ਦਾ ਕੰਮ ਹੈਗਾ ਉਹ ਅੱਗੇ ਵਧਾਓ, ਬਿਲਕੁਲ, ਬਟ ਤੁਸੀਂ ਉਹ ਛੱਡ ਕੇ ਇੱਕ ਬਾਹਰ ਦੇ ਦੇਸ਼ ਆਏ ਹੋ, ਬਾਹਰ ਦੇ ਦੇਸ਼ ਆ ਕੇ ਤੁਸੀਂ ਇਸ ਕੰਟਰੀ ਦੀ ਚੰਗੀ ਗੱਲਾਂ ਅਪਣਾਓ ਤੇ ਆਪਣੇ ਦੇਸ਼ ਦੀ ਚੰਗੀ ਗੱਲਾਂ ਕੰਟੀਨਿਊ ਕਰੋ। ਦਿਸ ਇਜ਼ ਵਾਟ ਇਜ਼ ਵੀ ਕਾਲ ਬੈਸਟ ਆਫ ਬੋਥ ਵਰਲਡਸ,
2: ਇੱਕ ਮਿਡਲ ਗਰਾਊਂਡ ਤਾਂ ਚਾਹੀਦਾ ਹੈ ਨਾ।
1: ਜੇ ਮੇਰਾ ਬੱਚਾ ਆ ਕੇ ਮੈਨੂੰ ਕਹਿੰਦਾ ਹੈ, ਫੋਰ ਐਗਜ਼ਾਮਪਲ, ਯੂ ਨੋ ਵੀ ਹੈਵ ਅ ਸਟ੍ਰਿਕਟ ਰੂਲ ਇਨ ਦਾ ਹਾਊਸ, ਨੋ ਸਲੀਪ ਓਵਰਸ,
2: ਓਕੇ,
1: ਐਂਡ ਪਹਿਲਾਂ ਮੈਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਯੂ ਨੋ ਯੂ ਪੇਰੈਂਟਸ ਡੋਂਟ ਗੈਟ ਇਟ, ਇੱਥੇ ਤਾਂ ਕਲਚਰ ਹੈਗਾ, ਐਂਡ ਵਾਟ ਆਈ ਡਿਡ ਵਾਜ਼ ਰਾਦਰ ਦੈਨ ਉਹਨਾਂ ਨੂੰ ਸ਼ਟ ਡਾਊਨ ਕਰਨ ਤੋਂ, ਮੇਡ ਅ ਗਰੁੱਪ ਆਫ ਫਾਈਵ ਲਾਈਕ ਉਹਦੇ ਬੜੇ ਜਿਹੜੇ ਕਲੋਜ਼ ਫਰੈਂਡਸ ਸੀ ਉਹਦਾ ਮਦਰ ਦੇ ਨਾਲ ਮੈਂ ਕਾਫੀ ਤੇ ਗਈ ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਉਹਦੇ ਵਿੱਚ ਦੋ ਇਟਾਲੀਅਨ ਇੱਕ ਪ੍ਰੋਪਰ ਗੋਰੀ ਤੇ ਮੈਂ ਕਿਹਾ ਵੀ ਮੇਰਾ ਮੈਨੂੰ ਡਰ ਲੱਗਦਾ ਸਲੀਪ ਓਵਰ ਦੀ ਪਰਮਿਸ਼ਨ ਦੇਣ ਲਈ ਤੇ ਬਾਕੀ ਦੀ ਚਾਰ ਮਦਰਸ ਯੂ ਵਿਲ ਬੀ ਸਰਪ੍ਰਾਈਜ਼ਡ ਦੇ ਆਰ ਨਾਟ ਇੰਡੀਅਨ ਉਹਨਾਂ ਨੇ ਕਿਹਾ ਸਾਡੇ ਵੀ ਰੂਲ ਹੈ ਅਸੀਂ ਵੀ ਸਲੀਪ ਓਵਰ ਲਈ ਨਹੀਂ ਭੇਜਦੇ ਨਾਓ ਆਈ ਹੈਡ ਅ ਸੋਲਿਡ ਗਰਾਊਂਡ ਟੂ ਗੋ ਬੈਕ ਟੂ ਮਾਈ ਸਨ ਐਂਡ ਸੇ ਇਟਸ ਨਾਟ ਕਲਚਰਲ ਇਟਸ ਅ ਪੇਰੈਂਟ ਥਿੰਗ ਸੋ ਅਸੀਂ ਦੋ ਚੀਜ਼ਾਂ ਨੂੰ ਸੈਪਰੇਟ ਕਰਨਾ ਹੈ ਇੱਕ ਪੇਰੈਂਟਿੰਗ ਹੈ
2: Yeah.
1: That means difference between right and wrong and what your beliefs are. Jivein sleepover leni jana, good and bad touch. All these are parents.
2: Yeah.
1: Correct cheez sikhao bache nu. Par Hinduism de vich, Sikhism de vich, Christianity de vich, eh nahi hunda. This is, don't, there is a fine line between parenting and putting a religious barrier, cultural barrier to things.
2: Language barrier.
1: Language barrier. For example, if I tell my child ki main kisi particular ilake to haan, asi English vi saadi nahi hai. Bhai, tusi is country de vich aaye ho.
2: Haan, you can't help it.
1: You can't. Tuhade bache nikal nu, isi school de vich jaana jithe common language English hai.
2: You shouldn't be, at least you shouldn't be taking pride ki mainu eh bhasha nahi aandi.
1: Nahi aandi. Plus, you know, je Punjabi aandi hai, kar de vich boli jaandi hai, please bache nu Punjabi sikhao. Main apni daughter nu Hindi school bheja. Not because it was a culturally driven decision, Krishna. Main chahundi si kal nu jadon oh India jaye, utthe signboard padhe, utthe koi You know, article padhe, she should not feel handicapped ki mainu eh cheez aandi nahi hai. Meri beti ne Japanese vi sikhi hai. Oh, mere India di, oh nahi hai, French vi sikhi hai. Asi France gaye, she was very comfortably having that conversation. Te ulta mainu lag raha si ki kaash saade kole option hondi.
2: So right.
1: So, never bully down your child kehkar ki eh saada virsa ya oh nahi, jo cheez ohna layi changi hai. Give it to them.
2: ਇੱਕ ਇਹ ਵੀ ਚੀਜ਼ ਨਾ ਮੇਰੇ ਅਚਾਨਕ ਮਾਇੰਡ 'ਚ ਆਈ ਮੈਨੂੰ ਖਿਆਲ 'ਚ ਆਈ ਮੈਂ ਇਹ ਵੀ ਦੇਖਦਾ ਕਿ ਦੇਰ ਇਜ਼ ਹੁਣ ਆਪਾਂ ਇੱਕ ਪੱਖ ਵੇਖ ਲਿੱਤਾ ਨਾ ਇਹਦੇ ਅੰਦਰ ਮੈਂ ਇਹ ਵੀ ਬਹੁਤ ਵਾਰੀ ਦੇਖਿਆ ਦੇਰ ਇਜ਼ ਓਵਰ ਪੇਰੈਂਟਿੰਗ ਇਫ ਦੈਟਸ ਦ ਰਾਈਟ ਵਰਡ
1: ਐਂਡ ਇਟ ਇਜ਼ ਅ ਰਾਈਟ ਵਰਡ
2: ਇਟਸ ਟੂ ਮੱਚ ਆਫ ਸਪੂਨ ਫੀਡਿੰਗ ਔਰ ਸਮਥਿੰਗ ਮੇ ਬੀ ਸ਼ਾਇਦ ਇੱਦਾਂ ਦਾ ਸਿਸਟਮ ਨਹੀਂ ਹੈ ਇੱਥੇ ਕਿ ਇੱਕ ਪੁਆਇੰਟ ਤੋਂ ਬਾਅਦ ਜਦੋਂ ਤੁਸੀਂ ਸਕੂਲ ਤੋਂ ਆਉਂਦੇ ਹੋ ਇੰਡੀਆ ਤੁਸੀਂ ਬਹੁਤ ਫਰੀ ਜੇ ਹੋ ਜਾਂਦੇ ਹੋ ਐਟਲੀਸਟ from the generation or the part of India that I come from ki tusi you are kind of on your own ki sham nu tusi bahar apne hisab na apne doston yaar na khel rahe ho na thode bade ho gaye ghum fir rahe ho main itthe de bachchan de andar is tarah di cheez dekhda nahi hai ta main kai wari eh vi vekhda ki they are very much spoon fed everything oh bhave ki kehnde meri khud di soch vi hove fir again ohi gall hai ki oh ik place of insecurity to je koi cheez aandi hai I keep on feeding something which is ਥੋੜਾ ਹਿਪੋਕ੍ਰੀਟਿਕ ਵੀ
1: ਇਟ ਇਜ਼ ਇਨਸਿਕਿਉਰਿਟੀ ਔਰ ਅ ਫੇਕ ਕੰਪੀਟੀਸ਼ਨ ਦੈਟ ਵੀ ਬ੍ਰਿੰਗ ਵਿਦ ਅਸ ਫਰੋਮ ਓਵਰਸੀਜ਼ ਇੱਥੇ ਜਿਹੜੇ ਐਜ਼ ਆ ਸੈਡ ਇਮੀਗ੍ਰੈਂਟ ਪੇਰੈਂਟ ਨਾ ਆਪਣਾ ਬੋਝ ਨਾਲ ਲੈ ਕੇ ਤੁਰੇ ਹੋਏ ਨੇ ਫੋਰ ਐਗਜ਼ਾਮਪਲ ਆਈ ਵਰਕ ਇਨ ਅ ਕੋਪਰੇਟ ਇਨਵਾਇਰਮੈਂਟ ਉੱਥੇ ਚਾਰ ਗੋਰੇ ਗੱਲ ਕਰਦੇ ਨੇ ਕੋਈ ਫੁੱਟੀ ਦੀ ਗੱਲ ਕਰ ਰਿਹਾ ਕੋਈ ਬੈਡਮਿੰਟਨ ਦੀ ਗੱਲ ਕਰ ਰਿਹਾ ਮੈਨੂੰ ਲੱਗਦਾ ਯਾਰ ਜੇ ਮੈਨੂੰ ਬਚਪਨ 'ਚ ਨਹੀਂ ਮਿਲਿਆ ਮੈਂ ਆਪਣੇ ਬੱਚੇ ਨੂੰ ਸਭ ਸਿਖਾਵਾਂਗੀ ਤਾਂ ਕਿ ਕੱਲ ਨੂੰ ਗੋਰਿਆਂ ਨੂੰ ਜਵਾਬ ਦੇ ਦੈਟ ਇਜ਼ ਅ ਰੋਂਗ ਮੈਂਟੈਲਿਟੀ
2: ਉਹ ਕਹਿ ਰਹੇ ਕਿ ਸਿਵਲ ਵਾਰ ਚੱਲ ਨਹੀਂ ਰਿਹਾ ਕਿਤੇ ਪਰ ਆਪਾਂ ਤਿਆਰ ਕਰ ਰਹੇ ਹਾਂ
1: ਪੇਰੈਂਟ ਦੇ ਦਿਮਾਗ ਦੇ ਵਿੱਚ ਹੈ ਕਿ ਮੈਂ ਇਹਨੂੰ ਐਂਡ ਦੇ ਮੈਨੀ ਰੀਜ਼ਨਸ ਫੋਰ ਓਵਰ ਪੇਰੈਂਟਿੰਗ ਐਜ਼ ਆਈ ਕਾਲ ਇਟ ਇਨਸਿਕਿਉਰਿਟੀ ਫੇਕ ਕੰਪੀਟੀਸ਼ਨ ਇਨ ਦਾ ਬ੍ਰੇਨ ਕਿ ਮੈਂ ਇੱਕ ਕੰਪੀਟੀਸ਼ਨ ਪੁਆਇੰਟ ਰੱਖ ਲਿਆ ਮੈਂ ਬੱਚੇ ਨੂੰ ਤਿਆਰ ਕਰ ਰਹੀ ਹਾਂ ਉਸ ਕੰਪੀਟੀਸ਼ਨ ਲਈ ਸਮ ਪੇਰੈਂਟਸ ਡੂ ਇਟ ਬਿਕੋਜ਼ ਦੇ ਵਾਂਟ ਟੂ ਕੀਪ ਦੇਅਰ ਬੱਚਾ ਇੰਨਾ ਬਿਜ਼ੀ ਕਿ ਹੋਰ ਪੁੱਠੇ ਪਾਸੇ ਦਿਮਾਗ ਨਾ ਜਾਏ ਠੀਕ ਹੈ ਅਗਰੀਡ ਥੋੜ੍ਹਾ ਬਿਜ਼ੀ ਰੱਖੋ
2: ਫਾਈਨ ਵੀ ਹੈ
1: ਬਟ ਓਨਾ ਨਾ ਕਰ ਦਿਓ ਕਿ ਐਟ ਦ ਡੇ ਨੋ ਹੈ ਫਿਰ ਵੀ ਜਵਾਕ ਹੀ ਯੂ ਨੋ ਹੀ ਨੀਡਸ ਅ ਮੈਂਟਲ ਬ੍ਰੇਕ ਔਰ ਸ਼ੀ ਨੀਡਸ ਅ ਮੈਂਟਲ ਬ੍ਰੇਕ ਉਹਨਾਂ ਨੂੰ ਆਰਾਮ ਵੀ ਚਾਹੀਦਾ ਹੈ ਉਹਨਾਂ ਨੂੰ ਇੱਕ ਲੈਜਰ ਟਾਈਮ ਫੋਨ ਦੇ ਉੱਤੇ ਵੀ ਚਾਹੀਦਾ ਜੇ ਤੁਸੀਂ ਬਿਲਕੁਲ ਫੋਨ ਬੰਦ ਕਰ ਦੋਗੇ ਜਿਸ ਬੱਚੇ ਦੇ ਹੱਥ ਦੇ ਵਿੱਚ ਉਹ ਫੋਨ ਦੇਖੇਗਾ ਉਹਨੂੰ ਲੱਗੇਗਾ ਪਤਾ ਨਹੀਂ ਕੀ ਚੀਜ਼ ਹੈ ਐਜ਼ ਅ ਪੇਰੈਂਟ ਇਹ ਤੁਹਾਡੀ ਸਭ ਤੋਂ ਪਹਿਲੀ ਰਿਸਪੋਂਸੀਬਿਲਿਟੀ ਹੈ ਤੁਸੀਂ ਉਹਦੀ ਸਭ ਤੋਂ ਵੱਡੀ ਸੇਫ ਜ਼ੋਨ ਹੋ ਤੁਸੀਂ ਉਹਨੂੰ ਇੰਟਰੋਡਿਊਸ ਕਰਨਾ ਹਰ ਇੱਕ ਚੀਜ਼ ਦੇ ਨਾਲ ਜੇ ਤੁਸੀਂ ਉਹਨੂੰ ਰੋਕ ਦੋਗੇ ਐਕਸਪਲੇਨ ਨਹੀਂ ਕਰੋਗੇ ਐਜੂਕੇਟ ਨਹੀਂ ਕਰੋਗੇ ਕੋਈ ਹੋਰ ਐਜੂਕੇਟ ਕਰੇਗਾ ਤੇ ਉਹ ਐਜੂਕੇਸ਼ਨ ਭਾਰੀ ਪਏਗੀ ਤੇ ਕਰੇਗਾ ਉਹ ਕਦੇ ਨਾ ਕਦੇ ਐਕਸਪੋਜਰ ਦੇ ਵਿੱਚ ਆਏਗਾ ਤੁਸੀਂ ਉਹਨੂੰ 24 ਘੰਟੇ ਘਰ ਚ ਬੰਦ ਕਰਕੇ ਰੱਖ ਲਓ ਸਕੂਲ ਜਾਏਗਾ 8 ਘੰਟੇ ਆਪਣੇ ਦੋਸਤਾਂ ਨਾਲ ਬਿਤਾਏਗਾ ਜਾਂ ਬਿਤਾਏਗੀ ਸੋਰੀ ਵੈਨ ਆਈ ਸੇ ਬਿਤਾਏਗਾ ਆਈ ਐਮ ਟਾਕਿੰਗ ਅਬਾਊਟ ਇਨ ਜਨਰਲ ਬੋਇਜ਼ ਐਂਡ ਗਰਲਸ
2: ਜੈਂਡਰ
1: ਨਿਊਟਰਲ ਨਾਟ ਬਿਕੋਜ਼ ਆਈ ਥਿੰਕ ਇਟਸ ਵੈਰੀ ਈਜ਼ੀ ਫਲੋ ਦੇ ਵਿੱਚ ਨਿਕਲਦਾ ਪਰ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ 8 ਆਵਰਸ ਦੇ ਸਪੈਂਡ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਜਦੋਂ ਉਹ ਦੇਖਣਗੇ ਘਰ ਦੇ ਵਿੱਚ ਮਾਹੌਲ ਬੜਾ ਸਟ੍ਰਿਕਟ ਹੈ ਭਾਵੇਂ ਤੁਸੀਂ ਉਸ ਬੱਚੇ ਦੀ ਭਲਾਈ ਲਈ ਕੀਤਾ ਬ੍ਰੇਨ ਚਾਈਲਡ ਕਿਉਂ ਕਹਿੰਦੇ ਨੇ, ਯੰਗ ਅਡਲਟਸ ਕਿਉਂ ਕਹਿੰਦੇ ਨੇ, ਤੁਹਾਨੂੰ ਉਹਦਾ ਕੇਅਰ ਟੇਕਰ ਕਿਉਂ ਕਹਿੰਦੇ ਨੇ, ਕਿਉਂਕਿ ਉਹਦਾ ਦਿਮਾਗ ਇੰਨਾ ਸਟਰੋਂਗ, ਉਹਨੇ ਦੁਨੀਆ ਨਹੀਂ ਦੇਖੀ ਨਹੀਂ ਹੈਗਾ ਕਿ ਉਹ ਉਸ ਕੰਟਰੋਲ ਨੂੰ ਆਪਣੇ ਲਈ ਠੀਕ ਸਮਝੇ. ਤੁਸੀਂ ਇੱਕ 30 ਸਾਲ ਦੀ ਬ੍ਰੇਨ ਜਾਂ 40 ਸਾਲ ਦੀ ਬ੍ਰੇਨ ਜਾਂ 20 ਸਾਲ ਦੀ ਬ੍ਰੇਨ ਇੱਕ 4 ਸਾਲ ਦੀ ਬ੍ਰੇਨ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ, ਤੁਸੀਂ 14 ਸਾਲ ਦੇ ਨਾਲ ਵੀ ਨਹੀਂ ਕਰ ਸਕਦੇ. ਮਾਈ ਸਨ ਇਜ 16, 16 ਸਾਲ ਦਾ, ਮੈਨੂੰ ਉਹਦੇ ਬ੍ਰੇਨ ਲੈਵਲ ਦੇ ਆ ਕੇ ਗੱਲ ਕਰਨੀ ਪੈਂਦੀ ਹੈ, ਕਿਉਂਕਿ ਸਮ ਟਾਈਮਸ ਯੂ ਨੋ ਹੀ ਰੀਜ਼ਨਸ ਵਿਦ ਮੀ. ਆਈ ਹੈਵ, ਮੇਰੇ ਦੋਨੋਂ ਬੱਚੇ ਹੈਵ ਰੇਸਡ ਟੂ ਹੈਵ ਐਨ ਓਪੀਨੀਅਨ ਐਂਡ ਆਸਕ ਮੀ ਕੁਐਸਚਨਸ ਐਂਡ ਦੇ ਚੈਲੰਜ ਮੀ. ਕਈ ਵਾਰ ਤਾਂ ਮੈਂ ਆਪ ਸੋਚਦੀ ਹਾਂ ਕਿ ਗਲਤ ਹੋ ਗਿਆ, ਇੰਨਾ ਚੈਲੰਜ ਕਰ ਜਾਂਦੇ ਹੋ, ਅੱਧੇ ਟਾਈਮ ਤਾਂ ਮੇਰੇ ਕੋਲ ਜਵਾਬ ਨਹੀਂ ਹੁੰਦਾ. ਸੋ ਮਾਈ ਸਨ ਵਿਲ ਚੈਲੰਜ ਮੀ ਕਿ ਮੰਮਾ ਬਟ ਕਿਉਂ. ਹੁਣ ਕਈ ਵਾਰ ਗੁੱਸੇ ਚ ਮੇਰੇ ਮੂੰਹ ਤੋਂ ਵੀ ਨਿਕਲਦਾ ਕਿਉਂਕਿ ਮੈਂ ਮੰਮਾ ਮੈਂ ਕਹਿ ਰਹੀ ਹਾਂ, ਬਟ ਦੈਟਸ ਨੋਟ ਵੈਲਿਡ ਆਨਸਰ.
2: Ultimately,
1: ultimately, you have to get down to a point jithe you have to be very honest with your child and say, beta, je tu bahar gaya, tere sat lag gayi, I won't be able to bear that. More than teri sat to, I'm scared about emotional trauma, te main nahi bardasht kar paungi. To chanda mummy nu kuch hoye. So this is my fear and you need to fix it with me. Jado tusi us level te apne bacche de naal gal karde ho na, he understands.
2: Okay.
1: Par je tusi kahoge, ਬਸ ਮੈਂ ਕਹਿ ਰਹੀ ਹਾਂ ਕੁਛ ਹੋ ਜਾਏਗਾ, ਇੱਥੇ ਕਿਸੇ ਤੇ ਭਰੋਸਾ ਨਹੀਂ ਕਰਨਾ.
2: ਹਾਂ, ਮਤਲਬ ਇਹ ਗੱਲ ਕਰਨ ਦਾ ਰੱਖਣ ਦਾ ਵੀ ਤਰੀਕਾ.
1: ਯੂ ਐਂਡ ਟਰਾਈ ਕਰੋ ਆਪਣੇ ਬੱਚਿਆਂ ਦੇ ਨਾਲ ਜਿੰਨੀ ਓਨੈਸਟੀ ਵਰਤ ਸਕੋ ਨਾ, ਦੇ ਆਰ ਵੈਰੀ ਸਮਾਰਟ. ਕ੍ਰਿਸ਼ਨਾ, ਅੱਜ ਦੀ ਜਨਰੇਸ਼ਨ ਜਿੱਦਾਂ ਜਿੱਦਾਂ ਵੱਧਦੀ ਜਾ ਰਹੀ ਹੈ, ਉਹ ਇੰਨੀ ਸਮਾਰਟ ਹੈ. ਅੱਛਾ, ਉਹ ਤੁਹਾਨੂੰ ਹਾਂਜੀ ਹਾਂਜੀ ਕਰ ਜਾਣਗੇ ਕਿ ਤੁਹਾਨੂੰ ਲੱਗੇਗਾ ਮੇਰਾ ਪੁਆਇੰਟ ਕਲੀਅਰ ਹੋ ਗਿਆ, ਪਰ ਉਹ ਮਨ ਦੇ ਵਿੱਚ ਸੋਚ ਰਹੇ ਹੋਣਗੇ ਕਿ ਕਿਸੇ ਹੋਰ ਨੂੰ ਜਾ ਕੇ ਬੇਵਕੂ ਬਣਾਓ. They know what you're talking about.
2: Oh, kahawat bhi na kehne bhi hai ki we are all living on a borrowed land from our future generation. So wali gal hai na ki aaj da jinna bhi tamma jamma social media to leke apan jo waise bhi jo pop culture jinnu apan keh denne ki oh ta aaj de young adult de layi hai.
1: Bilkul.
2: We are to always trying to catch up. Hai na? At one point or the other. But it's very great that you use the terminology, hai na, safe zone wali. Now I know and you know ki koi bhi khas kar apne khud de blood de naal kadi bhi is tarike naal nahi bartav karda ki yaar main unlikable lagga, hai na. Shayad bahut pura

0: ਉਹਨੇ ਤੁਹਾਡੇ ਕੋਲੋਂ ਕੁਛ ਛੁਪਾਇਆ ਇਟ ਕੁਡ ਬੀ ਫੋਰ ਮੈਨੀ ਰੀਜ਼ਨਸ ਜਿਹੜੇ ਉਹ ਡਰਦੇ ਨੇ ਤੁਹਾਡੇ ਕੋਲੋਂ ਕਰੈਕਟ ਹੋ ਸਕਦਾ ਸੀ ਪਹਿਲਾਂ ਗੁੱਸਾ ਹੋਏ ਹੋਣ ਹੋ ਸਕਦਾ ਸੀ ਕਦੀ ਕੁਛ ਕਿਹਾ ਵੀ ਨਹੀਂ ਤਾਂ ਵੀ ਬੱਚੇ ਦੇ ਮਨ 'ਚ ਡਰ ਹੈ ਉਸਨੇ ਕਿਸੇ ਹੋਰ ਦੇ ਬੱਚੇ ਨੂੰ ਕੁਟਾਈ ਖਾਂਦੇ ਦੇਖ ਲਿਆ ਹੋਏ ਜਾਂ ਕੁਛ ਵੀ ਐਂਡ ਉਸਨੇ ਬਣਾ ਲਿਆ ਕਿ ਮੇਰੇ ਪੇਰੈਂਟਸ ਮਾਰਨਗੇ ਕਦੇ ਨਾ ਕਦੇ ਤੁਹਾਡੇ ਬੱਚੇ ਦੀ ਕੋਈ ਨਾ ਕੋਈ ਗੱਲ ਫੜੀ ਜਾਂਦੀ ਹੈ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਯੂ ਨੋ ਦਿਸ ਚਾਈਲਡ ਹੈਜ਼ ਮੇਡ ਅ ਮਿਸਟੇਕ ਐਟ ਦੈਟ ਪੁਆਇੰਟ ਇਨ ਟਾਈਮ ਟੂ ਕੰਟਰੋਲ ਯੋਰ ਰਿਐਕਸ਼ਨ ਉਸ ਵੇਲੇ ਕੁਛ ਨਹੀਂ ਕਹਿਣਾ ਉਹ ਹੁਣ ਤਾਂ ਚੀਜ਼ ਹੋ ਚੁੱਕੀ ਹੈ ਇਟ ਹੈਜ਼ ਆਲਰੇਡੀ ਅਕਰਡ ਵਟ ਯੂ ਕੈਨ ਡੂ ਇਜ਼ ਯੂ ਕੈਨ ਪ੍ਰੀਵੈਂਟ ਇਟ ਪਰ ਅੱਗੇ ਤੋਂ ਨਾ ਹੋਏ ਐਟ ਦੈਟ ਪੁਆਇੰਟ ਇਨ ਟਾਈਮ 24 ਘੰਟੇ ਲੰਘਣ ਦੇਣੇ ਨੇ
1: ਓਕੇ
0: ਬਿਕੋਜ਼ 24 ਆਵਰਸ ਉਹਦੀ ਐਂਗਜ਼ਾਇਟੀ ਸੈਟਲ ਇਨ ਹੋ ਜਾਏਗੀ ਉਹਨੇ ਦੇਖ ਲਿਆ ਕਿ ਅੱਗੋਂ ਰਿਐਕਸ਼ਨ ਨਹੀਂ ਆਇਆ ਦੈਨ ਯੂ ਹੈਵ ਟੂ ਸਿਟ ਯੋਰ ਚਾਈਲਡ ਡਾਊਨ ਬਿਠਾਓ ਅਤੇ ਬੜੇ ਪਿਆਰ ਦੇ ਨਾਲ ਕਹੋ ਕਿ ਪੁੱਤਰ ਜੀ ਇਹ ਹੋਇਆ ਸਹੀ ਹੋਇਆ ਬੱਚੇ ਕੋਲੋਂ ਬੁਲਵਾਓ ਜੇ ਉਹ ਕਹਿੰਦਾ ਸਹੀ ਹੋਇਆ ਤਾਂ ਸਮਝੋ ਇਹਦਾ ਮਤਲਬ ਕਿ ਉਹ ਅੱਗੇ ਵੀ ਦੁਬਾਰਾ ਉਹੀ ਚੀਜ਼ ਕਰੇਗਾ ਕਿਉਂਕਿ ਉਹਦੇ ਦਿਮਾਗ 'ਚ ਸਹੀ ਹੈ ਆਸ ਦ ਕੁਐਸਚਨ ਜੇ ਤੁਹਾਨੂੰ ਲੱਗਦਾ ਸਹੀ ਹੈ ਤਾਂ ਕਿਉਂ ਸਹੀ ਹੈ ਉਹ ਜਦੋਂ ਆਪਣੀ ਐਕਸਪਲੇਨੇਸ਼ਨ ਦੇ ਦੇ ਤਾਂ ਆਪਣਾ ਪੱਖ ਰੱਖੋ ਕਿ ਆਈ ਫੀਲ ਇਹ ਇਸ ਕਰਕੇ ਗਲਤ ਹੈ ਔਨ ਦੀਜ਼ ਲੈਵਲਸ ਵੈਨ ਯੂ ਸਟਾਰਟ ਹੈਵਿੰਗ ਦੀਜ਼ ਕਨਵਰਸੇਸ਼ਨਸ ਆਪਣੇ ਬੱਚਿਆਂ ਦੇ ਨਾਲ ਯੂ ਵਿਲ ਬੀ ਅਮੇਜ਼ਡ ਕ੍ਰਿਸ਼ਨਾ ਦੇ ਸਟਾਰਟ ਕਮਿੰਗ ਹੋਮ ਅਤੇ ਤੁਹਾਨੂੰ ਉਹ ਉਹ ਗੱਲਾਂ ਦੱਸ ਜਾਣਗੇ ਜੋ ਸ਼ਾਇਦ ਅਸੀਂ ਕਦੀ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਨਹੀਂ ਕੀਤੀਆਂ ਅਤੇ ਐਜ਼ ਅ ਪੇਰੈਂਟ ਸਾਡੀ ਐਪਰੀਹੈਂਸ਼ਨ ਕੀ ਹੁੰਦੀ ਹੈ ਜੋ ਮੈਂ ਆਪਣੇ ਫਰੈਂਡਸ ਦੇ ਵਿੱਚ ਦੇਖੀ ਸੀ ਫੋਰ ਐਗਜ਼ਾਮਪਲ ਕੋਈ ਗੱਲ ਮੈਂ ਆਪਣੀ ਮਦਰ ਨੂੰ ਜਾ ਕੇ ਬੜੀ ਆਰਾਮ ਨਾਲ ਦੱਸ ਦਿੰਦੀ ਸੀ ਕੋਈ ਲੜਕੇ ਨੂੰ ਲੈ ਕੇ ਵੀ ਕਿਸੇ ਨੇ ਛੇੜਤਾ ਕੁਛ ਕਹਿਤਾ ਆਈ ਵੁੱਡ ਗੋ ਹੋਮ ਐਂਡ ਅਸੀਂ ਮੰਮਾ ਅੱਜ ਇਹ ਹੋਇਆ ਐਂਡ ਸ਼ੀ ਵੁੱਡ ਅਗੇਨ ਕੀ ਹੋਇਆ ਸੀ ਤੂੰ ਕੀ ਕਿਹਾ ਅੱਗੋਂ ਐਂਡ ਸ਼ੀ ਵੁੱਡ ਰੀਜ਼ਨ ਵਿਦ ਮੀ ਐਂਡ ਐਕਸਪਲੇਨ ਦ ਸਿਚੁਏਸ਼ਨ ਟੂ ਮੀ ਵੇਅਰ ਇਜ਼ ਮਾਈ ਫਰੈਂਡਸ ਵੁੱਡ ਸੇ ਮੈਂ ਨਹੀਂ ਦੱਸ ਸਕਦੀ ਮੈਨੂੰ ਬੰਦ ਕਰ ਦੇਣਗੇ ਘਰ ਦੇ ਵਿੱਚ ਮੇਰੀ ਐਂਡ ਦੇ ਵੁੱਡ ਫੀਲ ਗਿਲਟੀ ਕਿ ਜੇ ਕਿਸੇ ਹੋਰ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਉਹ ਬੱਚੇ ਦੀ ਗਲਤੀ ਨਹੀਂ ਹੈ ਜੋ ਕਰ ਰਹੇ ਹੋ ਉਹਦੀ ਗਲਤੀ ਹੈ ਪਰ ਤੁਸੀਂ ਆਪਣੇ ਬੱਚੇ ਨੂੰ ਕਿੱਦਾਂ ਸਮਝਾ ਪਾਓਗੇ ਜੋ ਤੁਹਾਡੇ ਨਾਲ ਕੇ ਗੱਲ ਹੀ ਨਹੀਂ ਕਰੇਗਾ ਐਂਡ ਦੈਟਸ ਵਾਈ ਸੇ ਐਜ਼ ਪੇਰੈਂਟਸ ਸਾਨੂੰ ਉਹਨਾਂ ਨਾਲ ਸਲੋਲੀ ਸਲੋਲੀ ਕਨਵਰਸੇਸ਼ਨ ਕਰਨੀ ਹੈ ਇੱਕ ਰਾਤ ਦੇ ਵਿੱਚ ਚੇਂਜ ਨਹੀਂ ਹੋਏਗਾ ਜੇ ਅੱਜ ਅਸੀਂ ਸੋਚੇ 2 ਘੰਟੇ ਬਿਠਾ ਕੇ ਗੱਲ ਕਰਾਂਗੇ ਬੱਚਾ ਭੱਜ ਜਾਏਗਾ
1: ਇਹ ਗੱਲ ਸਹੀ ਹੈ ਨਾ ਕਿ ਇੱਕ ਉਹ ਵੀ ਹੁੰਦਾ ਕਿ ਨਵੀਂ ਨਵੀਂ ਵਿਦਿਆ ਮਿਲੀ ਹੈ ਮੈਂ ਸਾਰੀ ਸਾਰੀ
0: ਅੱਜ ਹੀ ਕਰਨੀ ਹੈ ਨਹੀਂ ਪੁੱਛੋ ਜੇ ਅੱਜ ਨਹੀਂ ਸ਼ੇਅਰ ਕਰਾ ਕੋਈ ਗੱਲ ਨਹੀਂ ਕੱਲ ਨੂੰ ਫਿਰ ਤੋਂ ਪੁੱਛੋ ਇਹਦੇ ਵਿੱਚ ਕੰਸਿਸਟੈਂਸੀ ਇਜ਼ ਦ ਕੀ
1: ਕੰਸਿਸਟੈਂਸੀ ਐਂਡ ਮੇਰੇ ਹਿਸਾਬ ਨਾਲ ਇੱਕ ਇਹ ਵੀ ਹੁੰਦਾ ਹੋਏਗਾ ਨਾ ਕਿ ਦ ਵੇ ਵੀ ਹੈਵ ਬੀਨ ਪੇਰੈਂਟਡ ਵਰਸਿਸ ਜਨਰਲਾਈਜ਼ ਜੀ ਗੱਲ ਕਰ ਰਹੇ ਹਾਂ ਨਾ ਕਿਸੇ ਦਾ ਹੋ ਸਕਦਾ ਬਹੁਤ ਸਟ੍ਰਿਕਟ ਹੋਣ ਕਿਸੇ ਦੇ ਨਾ ਮਾਤਰ ਹੋਣ ਪਰ ਇੱਕ ਸੈਂਪਲ ਸਾਈਜ਼ ਲਈਏ ਤਾਂ ਦ ਵੇ ਵੀ ਹੈਵ ਬੀਨ ਪੇਰੈਂਟਡ ਐਂਡ ਦ ਵੇ ਵੀ ਆਰ ਪੇਰੈਂਟਿੰਗ ਔਰ ਵੀ ਵਿਲ ਬੀ ਪੇਰੈਂਟਿੰਗ ਉਹਦਾ ਫਰਕ ਵੀ ਬਹੁਤ ਆ ਗਿਆ ਸਮੇਂ ਦੇ ਨਾਲ
0: ਪਰ ਵੀ ਮਿਰਰ ਇਟ ਕ੍ਰਿਸ਼ਨਾ
1: ਹਾਂ ਕਿਉਂਕਿ
0: ਅਸੀਂ ਟਾਈਮ ਦੇ ਨਾਲ ਲੱਗੇ ਨਹੀਂ ਵਧੇ
1: ਕਿਉਂਕਿ ਸਾਨੂੰ ਇਹ ਹੁੰਦਾ ਨਾ ਕਿ ਜਦੋਂ ਮੇਰੇ ਨਾਲ ਇਹ ਸਿਚੁਏਸ਼ਨ ਹੋਈ ਸੀਗੀ ਮਾਈ ਮੋਮ ਸੈਡ ਦਿਸ ਮਾਈ ਫਾਦਰ ਸੈਡ ਦਿਸ ਸ਼ੁਡ ਆਈ ਬੀ ਸ਼ਾਇਦ ਮੇਰੇ ਸਾਹਮਣੇ ਹਰ ਕਿਸੇ ਦੇ ਮਾਇੰਡ 'ਚ ਨਾ ਉਹ ਹਲਕ ਤਾਂ ਗੱਲ ਆਉਂਦੀ ਹੈ ਕਿ ਮੈਨੂੰ ਪੁੱਛਣਾ ਚਾਹੀਦਾ ਬਿਠਾਉਣਾ ਚਾਹੀਦਾ ਪਰ ਲੱਗਦਾ ਕਿ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ ਕਿ ਅੱਜ ਵੀ ਸ਼ਾਇਦ ਜਿਹੜਾ ਹੁਣ ਪੇਰੈਂਟ ਹੈ ਉਹ ਆਪਣੇ ਪੇਰੈਂਟ ਦੀ ਵੈਲੀਡੇਸ਼ਨ ਸੀ ਕਰ ਰਿਹਾ ਹੈ ਸਬਕੌਂਸ਼ੀਅਸਲੀ
0: ਭਾਵੇਂ ਤੇ ਉਹਨਾਂ ਨੂੰ ਲੱਗਦਾ ਜੇ ਅੱਜ ਮੈਂ ਇਹਨੂੰ ਬੜਾਵਾ ਦਾਂਗਾ ਮੇਰੇ ਮਾਂ ਪਿਓ ਕੀ ਕਹਿਣਗੇ ਜਾਂ ਫਿਰ ਦੇ ਆਰ ਲਰਨਡ ਜਿਹੜਾ ਉਹਨਾਂ ਦੇ ਨਾਲ ਹੋਇਆ ਇਹ ਗੱਲ ਉਹਨਾਂ ਨੇ ਕੀਤੀ ਸੀ ਬੇਬੇ ਨੇ 2 ਲਗਾਤੀਆਂ ਜੇ ਤੁਹਾਡਾ ਬੱਚਾ ਕਰੇਗਾ ਤੁਸੀਂ ਬੇਬੇ ਹੋ ਤੁਸੀਂ 2 ਲਾ ਦੋਗੇ ਕਿਉਂ ਕਿਉਂਕਿ ਮੇਰੇ ਬੇਬੇ ਨੇ 2 ਲਾਈਆਂ ਸੀ
1: ਜਾਂ ਫਿਰ ਇਦਾਂ ਕਹਿਣਾ ਕਿ ਮੈਂ ਤੇ ਝਿੜਕੇ ਦਿੱਤਾ ਸਾਡੀ ਵਾਰੀ ਹੋਇਆ ਹੁੰਦਾ ਨਾ ਬੇਟਾ ਤੂੰ ਤਾਂ ਬਸ ਗਿਆ ਸੀ
0: ਤੁਹਾਡੇ ਟਾਈਮ ਡਿਫਰੈਂਸ ਸੀ ਤੁਹਾਡੇ ਕੋਲ ਸੋਸ਼ਲ ਮੀਡੀਆ ਨਹੀਂ ਸੀ ਤੁਹਾਡੇ ਵਿੱਚ ਯੂ ਆਰ ਬੀਂਗ ਬੋਰਨ ਐਂਡ ਬ੍ਰੌਟ ਅਪ ਇਨ ਦ ਸੇਮ ਸੋਸਾਇਟੀ ਇੱਥੇ ਯੂ ਆਰ ਤੁਸੀਂ ਤੁਹਾਡੇ ਬੱਚੇ ਇੱਕ ਇਮੀਗ੍ਰੈਂਟ ਸੋਸਾਇਟੀ ਦੇ ਵਿੱਚ ਬੜੇ ਹੋ ਰਹੇ ਨੇ ਉਹਨਾਂ ਦੇ ਹਰ ਨੈਸ਼ਨੈਲਿਟੀ ਦੇ ਫਰੈਂਡਸ ਹੋਣਗੇ ਜੇ ਤੁਸੀਂ ਸਾਰੀ ਆਲ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ ਪਾ ਦੋ ਉਹਦੇ ਵਿੱਚ ਵੀ ਹਾਫ ਬਰਾਊਨ ਪੇਰੈਂਟਸ ਆਰ ਵਾਈਟ ਵਾਸ਼ਡ ਉਹਨਾਂ ਦੀ ਡਿਫਰੈਂਟ ਥਿੰਕਿੰਗ ਹੈ ਹਾਫ ਪੇਰੈਂਟਸ ਆਰ ਡਿਫਰੈਂਟ ਸਮ ਪੇਰੈਂਟਸ ਦੇ ਹੈਵ ਗੋਟ ਮਲਟੀਪਲ ਪਾਰਟਨਰਸ ਤੁਸੀਂ ਸੇਮ ਐਜੂਕੇਸ਼ਨ ਨਹੀਂ ਦੇ ਰਹੇ ਆਪਣੇ ਬੱਚੇ ਨੂੰ ਤੇ ਤੁਸੀਂ ਸੇਮ ਪੇਰੈਂਟਿੰਗ ਕਿੱਦਾਂ ਦੇ ਸਕਦੇ ਹੋ
1: ਟੂ ਐਡ ਟੂ ਦੈਟ ਮੈਂ ਕਹਿੰਦਾ ਕਿ ਬੱਚੇ ਲਈ ਤਾਂ ਫਿਰ ਵੀ ਇੱਕ ਹੋਮੋਜੀਨਸ ਸੋਸਾਇਟੀ ਹੋ ਕਿ ਉਹ ਤਾਂ ਇੱਥੇ ਵੱਡਾ ਹੋ ਰਿਹਾ ਹੈ ਨਾ ਉਹਦੇ ਲਈ ਬਟ ਸਟਿਲ ਸਾਡਾ ਤੇ ਜੋ ਸਾਡਾ ਸਮਾਂ ਸੀਗਾ ਸੋਸ਼ਲ ਮੀਡੀਆ ਹੀ ਕਿਉਂਕਿ ਨਹੀਂ ਸੀ ਤਾਂ ਐਕਸਪੋਜਰ ਹੀ ਨਹੀਂ ਸੀ
0: ਬਿਲਕੁਲ
1: ਹੈ ਨਾ ਹੁਣ ਕਿੰਨੇ ਸਾਰੇ ਕ੍ਰੀਏਟਰਸ ਨੇ ਜੋ US ਬੈਠੇ ਆ ਯੂਰੋਪ ਬੈਠੇ ਆ ਆਈ ਹੈਵ ਨੈਵਰ ਮੈਟ ਦਮ ਪਰਸਨਲੀ ਹੈ ਨਾ ਪਰ ਬੱਚਾ ਤਾਂ ਦੇਖ ਰਿਹਾ ਬੱਚਾ ਤਾਂ ਉਹਨਾਂ ਨੂੰ ਫੋਲੋ ਕਰ ਰਿਹਾ ਸਾਡੇ ਟਾਈਮ ਤੱਕ ਤਾਂ ਉਹੀ ਪ੍ਰਾਈਵੇਟ 4-5-6-7 ਚੈਨਲ ਸੀਗੇ ਉਹੀ 7 ਫਿਲਮਾਂ 8 ਫਿਲਮਾਂ ਆਉਣੀਆਂ ਹੈ ਨਾ ਐਂਡ ਉਸ ਤੋਂ ਪਿਛਲੀ ਜਨਰੇਸ਼ਨ ਚੱਲ ਜਾਓ ਤਾਂ ਸ਼ਾਇਦ ਉਹ ਵੀ ਨਹੀਂ ਸੀ ਕਿ ਤੁਹਾਨੂੰ ਜ਼ਿਆਦਾ ਪ੍ਰਭਾਵ ਕਰਨ ਵਾਲੀਆਂ ਚੀਜ਼ਾਂ ਵੀ ਨਹੀਂ ਸੀਗੀਆਂ ਉਸ ਟਾਈਮ
0: ਬਿਲਕੁਲ ਤੇ ਦੇ ਆਰ ਸੋ ਸਾਨੂੰ ਲੱਗਦਾ ਸਾਡਾ ਬੱਚਾ ਤਾਂ ਘਰ ਗੇਮ ਖੇਲ ਰਿਹਾ ਬਾਹਰ ਮੈਂ ਜਾਣ ਨਹੀਂ ਦਿੰਦੀ ਕਿੱਥੋਂ ਇਨਫਲੂਐਂਸ ਹੋਏਗਾ कृष्ण डू यू नो हाउ मेनी

0: kids get groomed over internet games?
1: हाँ, मैं काफी सुनया है पर
0: ते थोड़ा 6 साल दा बच्चा Roblox खेल रहा है फॉर एग्जांपल
1: जी
0: ओदे विच भी चैट फीचर है जेड़ा वो किसी बार दे नाल गल कर सकता है जे मैं अपने पुत्र दे नाल ओ गल्ला ना शेयर कितिया होंदिया ही हैज कम अप टू मी एंड सेड मम दीस आर द डिफरेंट साइट्स दिस इज व्हाट्स हैपनिंग इनफैक्ट ही एजुकेटेड मी ऑन सम ऑफ द थिंग्स सेइंग यू हैव टू बी केयरफुल एंड शायद वो मेरे लिए एक विन सीगी कृष्णा बिकॉज़ If मेरा बेटा मेनू आके कह रहा है ना मम सोशल मीडिया ते केयरफुल रहो दैट मींस वी हैव गिवन देम सम कॉन्फिडेंस जिहड़ा अपने मापे नू आके हर गल दस सकदा है
1: एक ए भी शायद इहदे अंदर आ जांदा कि उन्हां नू माड़ा चंगा समझ आना शुरू हो गया जो शायद मेरे ख्याल ना यही हुंदा अल्टीमेट पॉइंट ऑफ पेरेंटिंग राइट
0: बिकॉज़ तुसी अपने बच्चे दे नाल ना 18 20 साल तक हो उस तो बाद वो बाहर कमान जाएगा अपनी हिसाब नाल दुनिया वसाएगा वो एंड व्हेन आई से बोथ बॉयज एंड गर्ल्स आजकल ए पुरानी गल्ला होगी इस कंट्री दे विच भी तुसी दबान दी भी कोशिश करोगे किड्स विल गो आउट द लॉ इज विद देम तुसी एक पॉइंट तो बाद नहीं रोक पाओगे
1: इवन सो इन इंडिया आल्सो आई वुड से कि शायद जो ट्रेडिशनल बिजनेस बैकग्राउंड्स ने वो भी नॉर्थ इंडिया दे अंदर में भी है ना या फिर एग्रीकल्चरल बैकग्राउंड ने ओ लोकां नू जब आपां परे कर दिए कोई भी आउट ऑफ पंजाब इधर घट ही घर थोड़ा सुनने मिलेंगे कि मॉम डैड दे नाल ही बच्चे आफ्टर मैरिज रेफर कुछ ना बिकॉज दे हैव गॉट देयर ओन जॉब्स अलग अलग सर्विस है इवन इफ दे आर डूइंग देयर अदर वर्क दे माइट बी लिविंग जस्ट
0: बी
1: है ना नेबर भी रह सकते पर यू वुडंट से कि दे आर लिविंग इन द सेम हाउस
0: पर आजकल नौकरी वास्ते हर कोई कोई बैंगलोर है कोई हैदराबाद है कोई चेन्नई है घर दे विच तो बहुत घट बच्चे रहेंगे
1: इट्स अ प्रिविलेज टू से कि हां जी सारी फैमिली हुन इकट्ठे रहंदी
0: बिल्कुल अग्रीड
1: थैंक्स टू द इकॉनमी इकॉनमी भी नहीं अलाउ कर दी ना
0: तो फिर जे तुसी चाहंदे हो कल नू थोड़ा बच्चा अपने पैरां ते खड़ा होए उना दे चैलेंजेस समझो लेट्स टॉक अबाउट वेरी क्विकली ऑन द चैलेंजेस जे मैं थोनू पूछा अज दा बच्चा जड़ा एक माइग्रेंट फैमिली थोनू पता किन्ने बच्चे ने माइग्रेंट फैमिली सिर्फ विक्टोरिया विक्टोरिया दे विच सो 750,000 दैट मीनस अबाउट आई थिंक 25% आर फर्स्ट जनरेशन
1: ओके
0: फर्स्ट जनरेशन मीनस जड़े उत्थों आए ने
1: ओके
0: रेस्ट population is jinna da at least one parent migrate ho kar aaya
1: okay ji
0: so 750,000 people
1: my god
0: socho the thode bacche de aas paas hisab laga lo 1 in 4 kids or 2 in 4 kids is a migrant family
1: it's a migrant family
0: ona de bade struggles ne krishna assi chalo aaye assi hun set ho gaye assi job kar rahe ha language de hisab nal assi job kar li apne aas paas you know we've settled down
1: ha bilkul
0: ona kolo choice nahi hai hale so they are seeing two worlds ek world jithe ਅਸੀਂ ਅਡੋਪਟ ਕੀਤਾ ਹੈ ਇੱਕ ਵਰਲਡ ਜਦੋਂ ਅਸੀਂ ਘਰ ਜਾ ਕੇ ਦੇਖਦੇ ਹਾਂ ਇੱਕ ਸਕੂਲ ਦਾ ਵਰਲਡ ਹੈ ਜਿੱਥੇ ਬਾਕੀ ਬੱਚਿਆਂ ਨੂੰ ਦੇਖਦੇ ਹੋ ਉਹਨਾਂ ਦੇ ਟਿਫਨਸ ਤੱਕ ਯੂ ਨੋ ਦੈਟ ਲਿਟਲ ਥਿੰਗ ਇਜ਼ ਸੱਚ ਅ ਬਿਗ ਥਿੰਗ ਫੋਰ ਕਿਡਸ ਅਸੀਂ ਪਰੌਂਠੀ ਲੈ ਕੇ ਆ ਰਹੇ ਹਾਂ ਬੱਚਾ ਸਾਹਮਣੇ ਵਾਲਾ ਸੈਂਡਵਿਚ ਪਾਸਤਾ ਅਲੱਗ ਅਲੱਗ ਅਸੋਟਮੈਂਟਸ ਲੈ ਕੇ ਆ ਰਿਹਾ ਤੁਹਾਨੂੰ ਲੱਗਦਾ ਹੈ ਕਿ ਯਾਰ ਮੇਰੀ ਲਾਈਫ ਬੜੀ ਡਿਫਰੈਂਟ ਹੈ ਜੇ ਅਸੀਂ
1: ਸੌਰੀ ਟੂ ਕੱਟ ਯੂ ਆਫ ਲੈਟ ਸਪੋਜ਼ ਦੇਰ ਇਜ਼ ਐਨ ਐਗਜ਼ਾਮਪਲ ਹੈ ਨਾ ਇੱਕ ਬੱਚਾ ਹੀ ਗੈਟਸ ਬੁਲੀਡ in the class just because wo apna indian food na leke aa raha hai something like that hai na how as a parent you would tell him or her ki bhai koi gal nahi this is from our thing and people sometimes are just mean to be mean
0: correct
1: hai na ki apne aap nu neema nahi sochna chahiye how to do it rather than saying ki tu khani paronthi
0: ha pehla to unhon nu as I say har cheez a solution ithe education the conversation te फॉर एग्जाम्पल जिमें असी इडली देने या परौंठी देने करैक्ट गोरियां दी लैंग्वेज दे विच इट इज़ पैनकेक एंड ट्रस्ट मी जो तुसी एक्सप्लेन कर दियो वो विकदा है इट्स लाइक अ फाइव स्टार होटल
1: हां नहीं ये तो गलत है
0: यू नो यू हैड अ ट्यूमरिक योगर्ट विद राइस कड़ी चौल
1: हां जी हां जी इस तरह ही है
0: बट द मोमेंट यू से ट्यूमरिक राइस ट्यूमरिक योगर्ट विद राइस सामने वाले लगेगा बड़ी फैंसी डिश है सो मैं अपने बेटे नु जो तो परौंठे दीती या अपनी डॉटर नु भी सो आई एक्सप्लेन दिस इज व्हीट व्हीट फ्लावर पैनकेक And it is with some spices, so it smells good. So, pehle din unne aake kita, agle din jaake unne explain karta. Having said that, je main unnu rice te curry dava. School de vich dondo dabba kholde si, odi smell aande si.
1: Naturally.
0: They got called smelly Indian. Now you have to understand, o bachche di vi galti nahi jada unnu keh rahe, unnu vi jinni samajh hai,
1: ya ode
0: parents ne unnu educate nahi kita. Some battles tusi jitoge, some battles you have to retreat. So paronthi jit gi, jehda pancake si, oh agge vi leke gaye, te curd rice reh gaya. And I did not want my child to feel और एंड आई सेड मैं तेको राइस और जैसे यू नो समटाइम्स आई वुड तड़का लगा के आप चावलों का दे देते हो. फॉर सम रीजन जब वो टिफिन खोलता था तो सारी क्लास में अच्छी खुशबू आती थी एंड माई चाइल्ड वुड गेट कॉन्शियस विद इट. एट दैट एज कुछ बैटल्स उन्होंने तुसी लड़नी सिखाओगे, कुछ सामने वाले दा लिहाज करना सिखाओगे. फॉर एग्जाम्पल मैं काम ये मेरे नाल होया सो आई कैन रिलेट टू माई चाइल्ड. असी काम ते जाते सी कम्यूनियल किचन सी. वी हैड अ वेरी ब्यूटिफुल साउथ इंडियन आर्किटेक्ट देयर. वो टिफिन लेकर आता था
1: उन्हें
0: कंपार्टमेंट वाला. उन्हें गर्म करना, दही भी होना, मतलब रायता भी होना, सब्जी भी होनी, तो उन्होंने खाना भी इदा ही. मैं सेम कंट्री तो आनी हाँ, मेरे को सामने बैठ के खाया नहीं जाता सी. आई वुड टेक माई टिफिन एंड गो समर. आई उन्होंने कुछ किया नहीं, मैं अपना कितने और बहना शुरू हो गई. पर गोरिया ने जिन्हें देखा ही नहीं तो थोड़ा जहा उन वेन इट इज कम्यूनल, एक कम्यूनल रिस्पेक्ट जरूरी है. जे मैं कह ना ये मेरे नाल गलत हो रही, मैं अपने हिसाब के नाल खाना नहीं खा सकता, वो भी गलत है. तुसी थोड़ा जे सामने वाला दा लिहाज रखो,
1: थोड़ा अगले दा भी देखो.
0: यू हैव टू हैव दैट रिस्पेक्ट. आई ऑलवेज से दैट.
1: इहदे अंदर ये भी आ जाता मेरे हिसाब नाल है ना कि अगेन नॉट अ पेरेंट पर चलो बोलांगे, पर मैनू लगता है ना जो आह तुसी सिचुएशन दसी इट रियली ट्रिगर्स दो चीजा जो है ना टिक मार के अंदर हो जाती है कि एक तो पुछो हाउ वॉज योर डे. सेकेंडली है कि फॉलो अप होना चाहिए कि इज देयर समथिंग तू मैनू नहीं दसना चाह रहा है या दसना चाह रही है ना. एंड फिर दसो कि भाई जे साडा फूड है उन्होंने ऑड लगता क्योंकि दे डोंट नो.
0: करेक्ट.
1: बट दिस इज नॉट बैड. इफ यू लाइक इट यू कैन ऑलवेज एजुकेट दम कि दिस इज नॉट समथिंग आउट ऑफ द बॉक्स मैं खा रहा है ना, कि दिस इज वेरी नॉर्मल. एंड इफ स्टिल there is a problem that persists, that we are always there.
0: ਹਨਾ
1: ਕਿ ਅਸੀਂ ਹੈਗੇ ਆ ਗੱਲ ਵੇਖਣ ਲਈ ਕਿ ਇੱਕ ਚੈੱਕਲਿਸਟ ਜੀ ਤਰੀਕੇ ਨਾਲ ਨਾ ਪ੍ਰੋਸੀਜਰਲ ਵੇਚ ਕਰ ਦੋ.
0: ਤੇ ਇਹਨੂੰ ਜੇ ਮੈਂ ਐਗਜ਼ਾਮਪਲ ਦਵਾਂ, ਸੋ ਵੀ ਆਲ ਆਈ ਆਲਵੇਜ਼ ਸੇ ਇੰਡੀਆ ਇਜ਼ ਮਾਈ ਮਦਰਲੈਂਡ. ਕਰੈਕਟ. ਆਈ ਵਾਸ ਬੋਰਨ ਦੇਰ.
1: ਜੀ.
0: ਤੇ ਆਸਟ੍ਰੇਲੀਆ ਇਜ਼ ਮਾਈ ਇਨ-ਲਾਸ ਪਲੇਸ. ਆਈ ਗਾਟ ਮੈਰਿਡ ਇਨਟੂ ਇਟ.
1: ਓਕੇ.
0: ਯੂ ਨੋ ਇਟਸ ਅ ਵੈਰੀ ਸਿੰਪਲ ਕਨਸੈਪਟ ਕਿ ਘਰੋਂ ਆਈ ਤੇ ਇਨ-ਲਾਸ ਦੇ ਘਰ ਦੇ ਵਿੱਚ ਆ ਗਈ.
1: ਜੀ ਜੀ.
0: ਕੁਝ ਚੀਜ਼ਾਂ ਮੈਂ ਆਪਣੇ ਘਰ ਵਾਲੀ ਪਰਸਨੈਲਿਟੀ ਆਪਣੇ ਨਾਲ ਕੈਰੀ ਕਰਾਂਗੀ, ਕੁਝ ਰੂਲਸ ਰੈਗੂਲੇਸ਼ਨਸ ਤੇ ਰਿਸਪੈਕਟ ਮੈਂ ਆਪਣੇ ਇਨ-ਲਾਸ ਦੀ ਰੱਖਾਂਗੀ. ਜੇ ਮੈਂ ਇੱਥੇ ਆ ਕੇ ਕਹਾਂ ਕਿ ਨੋ ਮਾਈ ਵੇ, ਤਾਂ ਫਿਰ ਘਰ ਰਹਿਣਾ ਸੀ. ਵਾਈ ਡਿਡ ਯੂ ਕਮ ਹੇਅਰ?
1: ਹਾਂ ਇਹ ਤਾਂ ਹੈ.
0: ਬਟ ਇਫ ਯੂ ਕਮ ਹੇਅਰ ਆਈ ਵਾਂਟ ਮਾਈ ਹਿਊਮੈਨਿਟੀ ਟੂ ਬੀ ਪ੍ਰੀਜ਼ਰਵਡ, ਮਾਈ ਰਿਸਪੈਕਟ ਟੂ ਬੀ ਪ੍ਰੀਜ਼ਰਵਡ, ਐਂਡ ਆਈ ਵਿਲ ਕੈਰੀ ਔਨ ਯੋਰ ਲੈਗੇਸੀ ਐਜ਼ ਵੈਲ. ਕੋਈ ਤਾਂ ਰੀਜ਼ਨ ਸੀ ਨਾ ਮੈਂ ਇੱਥੇ ਆਈ.
1: ਇੱਕ ਹੈ ਵੈਸੇ ਹੈ ਬਹੁਤ ਥਿਨ, ਬਹੁਤ ਥਰੈਡ ਤੋਂ ਵੀ ਜ਼ਿਆਦਾ ਥਿਨ ਲਾਈਨ ਹੈ ਨਾ ਟੂ ਬੀ ਪੋਂਪਸ ਅਬਾਊਟ ਸਮਥਿੰਗ ਕਿ ਮੇਰਾ ਕਿ ਮੈਂ ਜਿੱਥੋਂ ਆਉਂਦਾ ਮੇਰੀਆਂ ਜੜ੍ਹਾਂ. ਉਹਨੂੰ ਇੱਕ ਦੱਸਣ ਦਾ ਤਰੀਕਾ ਵੀ ਹੈ ਕਿ ਅਗਲਾ ਬੰਦਾ ਯਾਦ ਰੱਖੇ ਹੈ ਨਾ. ਯੂ ਡੋਂਟ ਨੀਡ ਟੂ ਬੀ ਐਗਰੈਸਿਵ ਹਮੇਸ਼ਾ ਹੈ ਨਾ. ਜੋ ਕੰਮ ਹਲੀਮੀ ਨਾਲ ਅਤੇ ਕਿਸੇ ਨੂੰ ਸਮਝਾ ਕੇ ਹੋ ਜਾਂਦਾ ਪਾਰ. ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਮੈਂ ਵੀ ਪਰਸਨਲ ਤੌਰ 'ਤੇ ਵੇਖਿਆ ਵੈਨ ਮੈਂ ਇੰਡੀਵਿਜੁਅਲੀ ਕਿਸੇ ਕੋਕੇਜ਼ਨ ਨਾਲ ਬੈਠਾ ਜੋ ਸ਼ਾਇਦ ਇਟਾਲੀਅਨ ਬੈਕਗਰਾਉਂਡ ਜਾਂ ਫਿਰ ਯੂਰੋਪੀਅਨ ਬੈਕਗਰਾਉਂਡ ਫਰੋਮ ਐਨੀਵੇਅਰ ਦੇ ਕੁਡ ਵੀ ਹੈ ਨਾ. ਜ਼ਿਆਦਾਤਰ ਬ੍ਰਿਟਿਸ਼ ਇੱਥੇ ਆ ਕੇ ਰਹਿੰਦੇ ਹੈ ਨਾ, ਉਹ ਵੀ ਹੋ ਸਕਦੇ ਆ. ਜੋ ਤੁਸੀਂ ਇੰਡੀਵਿਜੁਅਲਿਟੀ 'ਤੇ ਕਿਸੇ ਨਾਲ ਬੈਠਦੇ ਹੋ ਨਾ, ਤੁਹਾਨੂੰ ਪਤਾ ਲੱਗਦਾ ਇੰਨਾ ਵੀ ਖਾਸਾ ਕੋਈ ਫਰਕ ਨਹੀਂ ਹੈ. ਫੈਮਿਲੀ ਲਾਈਫ ਦੈਟ ਦੇ ਹੈਵ ਲਿਵਡ, ਦ ਪੇਰੈਂਟਸ ਦੈਟ ਦੇ ਹੈਵ
0: ਹੈਡ, ਦ ਟ੍ਰੇਨ ਆਫ ਥਾਟ ਬੱਚਿਆਂ ਨੂੰ ਲੈ ਕੇ ਵੀ ਸਾਡੇ ਵਾਂਗਰ ਹੀ ਸੋਚਦੇ ਨੇ.
1: ਹਾਂ ਬਿਲਕੁਲ ਬਿਲਕੁਲ. ਐਸ ਆਈ ਸੈਡ
0: ਮੈਂ ਹੁਣ ਫੈਮਿਲੀ ਨਾਲ ਬੈਠੀ, ਉਹ ਕਹਿੰਦੇ ਅਸੀਂ ਵੀ ਸਲੀਪ ਓਵਰ ਨਹੀਂ ਅਲਾਓ ਕਰਦੇ.
1: ਹਾਂ ਇਹ ਨਹੀਂ ਕਿ ਜੋ ਗੋਰੇ ਤੇ ਹਾਂਜੀ ਪਤਾ ਨਹੀਂ ਬੱਚਾ ਅੱਜ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਕਿੱਥੇ ਜਾ ਰਿਹਾ. ਇਟਸ ਨਥਿੰਗ ਲਾਈਕ ਦੈਟ.
0: ਸੇਮ ਮੋਸਟ ਉਲਟਾ ਆਸਟ੍ਰੇਲੀਆ ਵਾਸ ਮੋਰ ਟ੍ਰੈਡੀਸ਼ਨਲ than India was. Ithe 1975 tak ladies could not go to the same pub as the male ones.
1: Achha, wah.
0: If you go to Sovereign Hill je tusi jao,
1: achha,
0: ethe vi, you know, wah. India is far more advanced traditionally than Australia was and
1: well
0: still
1: done.
0: Is
1: mainu pata hi nahi si. Achha, are yaar main to 95 born na gussa hi kar gaya. ਮੇਰੇ ਟਾਈਮ ਤੇ ਤਾਂ ਜਾ ਪਾ ਰਹੀ ਹੈ ਨਾ, ਆਈ ਐਮ ਹੈਪੀ ਬਾਈ. ਆਸਟ੍ਰੇਲੀਆ 2026 ਚ ਔਰਤਾਂ ਸੇਮ ਪੱਬ ਚ ਜਾ ਸਕਦੀਆਂ ਗਾਇਸ, ਇਹ ਮੈਨੂੰ ਪਤਾ.
0: ਸੋ ਕਹਿਣ ਦਾ ਮਤਲਬ ਹੈ ਅਸੀਂ ਟੈਗ ਕਰ ਦਿੰਨੇ ਆ ਕਿ ਗੋਰਾ ਹੈ.
1: ਹਾਂ
0: ਇਦਾਂ ਐਦਾਂ ਦਾ ਕੁਝ ਨਹੀਂ ਹੈ. ਜੇ ਤੁਸੀਂ ਆਪਣੀ ਉਸ ਹੈਡ ਹਾਰਸ ਹਾਈ ਹਾਰਸ ਤੋਂ ਉਤਰੋਗੇ,
1: ਹਾਂ,
0: ਤਾਂ ਤੁਹਾਨੂੰ ਦਿਖੇਗਾ ਕਿ ਸਾਹਮਣੇ ਵਾਲਾ ਵੀ ਮੈਨੂੰ ਹਰ ਗੱਲ ਦੇ ਉੱਤੇ ਰੇਸਿਜ਼ਮ ਦਬਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਉਹ ਸਿਰਫ ਇੱਕ ਆਪਣਾ ਪਰਸਪੈਕਟਿਵ ਸਮਝ ਰਿਹਾ. ਇਸ ਕਰਕੇ ਕਹਿੰਦੀ ਹਾਂ ਆਸਟ੍ਰੇਲੀਅਨ ਤੁਹਾਡੇ ਇਨ-ਲਾਜ਼ ਨੇ, ਉਹ ਕੁਝ ਵੀ ਕਹਿਣਾ ਹੈ ਤੁਸੀਂ ਡੰਡਾ ਪਹਿਲਾਂ ਚੱਕ ਲੈਣਾ ਕਿ ਮੈਨੂੰ ਦਬਾਨ ਆਏ ਨੇ.
1: ਹਾਂ ਕਿ ਤੂੰ ਬੋਲਿਆ ਕਿੱਦਾਂ,
0: ਬੋਲ, ਇਟਸ ਨਾਟ ਦੈਟ.
1: ਮਤਲਬ ਇੰਡੀਆ ਚ ਰਹਿੰਦੇ ਹੋਏ ਅਗੇਨ ਇੰਡੀਆ ਸੱਚ ਅ ਹਿਊਜ ਟਰਮ ਮੈਂ ਆਪਣੇ ਸ਼ਹਿਰ ਦੇ ਅੰਦਰ ਰਹਿੰਦੇ ਹੋਏ ਮੇਰੇ ਮੁਹੱਲੇ ਦੇ ਅੰਦਰ ਵੀ ਦੋ ਲੋਕੀ ਹੋਣਗੇ ਜੋ ਮੈਨੂੰ ਪਤਾ ਕਿ ਯਾਰ ਦੇ ਆਰ ਨੋਟ ਨਾਈਸ ਪੀਪਲ ਦੇ ਆਰ ਨੋਟ ਕਾਇੰਡ ਪੀਪਲ ਜਾਂ ਫਿਰ ਹੋ ਸਕਦਾ ਉਹ ਮੇਰੇ ਬਾਰੇ ਇਸ ਤਰ੍ਹਾਂ ਸੋਚਦੇ ਹੋਣ ਜਾਂ ਫਿਰ ਸਾਡਾ ਕਨੈਕਟ ਹੀ ਨਾ ਹੋਵੇ ਤੇ ਇਹ ਤਾਂ ਮਤਲਬ ਕਿਸੇ ਹੋਰ ਰੇਸ ਦੇ ਬੰਦੇ ਨਾਲ ਵੀ ਹੋ ਸਕਦਾ ਕਿ ਜਿਸ ਤਰ੍ਹਾਂ ਅਸੀਂ ਰੇਸਿਜ਼ਮ ਫੀਲ ਕਰਦੇ ਹਾਂ ਸਾਡਾ ਵੀ ਇੱਕ ਤਰ੍ਹਾਂ ਦਾ ਇਹ ਰੇਸਿਜ਼ਮ ਹੈ ਨਾ ਇਹ ਸੋਚਣਾ
0: ਫੀਲ ਕਰਦੇ ਨੇ ਦੀਸ
1: ਗਾਇਸ ਆਰ ਟੂ ਫਾਸਟ
0: ਟੈਲ ਮੀ ਵਨ ਥਿੰਗ ਜੇ ਗੋਰਾ ਬੈਠਿਆ ਹੋਇਆ ਤੇ ਤੁਸੀਂ ਉਹਦੇ ਸਾਹਮਣੇ ਪੰਜਾਬੀ ਚ ਗੱਲ ਕਰ ਰਹੇ ਹੋ
1: ਹਾਂ ਇਹ ਤਾਂ ਹੁੰਦਾ
0: ਗੋਰੇ ਨੂੰ ਲੱਗਦਾ ਨਾ ਕਿ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਹੋ
1: ਹਾਂ
0: ਉਹ ਰੇਸਿਸਟ ਫੀਲ ਕਰਦਾ
1: ਨੈਚੁਰਲ ਹੈ ਸਮਝੋ ਮੇਰੇ ਸਾਈਡ ਤੇ ਕੋਈ ਬੈਠ ਕੇ ਤਮਿਲ ਚ ਗੱਲ ਕਰਨੀ ਸ਼ੁਰੂ ਕਰਦਾ
0: ਤੁਹਾਨੂੰ ਨਹੀਂ ਸਮਝ ਆਏਗਾ ਅੱਛਾ ਤੇ ਹੱਸਣਗੇ ਗਲਤੀ ਨਾਲ ਜੇ ਤੁਹਾਡੇ ਵੱਲ ਵੇਖ ਲਿਆ 100% ਤੁਹਾਨੂੰ ਲੱਗੇਗਾ ਤਾਂ ਪਾਏ ਉਹ ਤੁਹਾਡੇ ਵਾਲੇ ਗੱਲ ਨਾ ਕਰ ਰਹੇ ਹੋਣ ਆਈ ਆਲਵੇਸ ਸੇ ਰਿਸਪੈਕਟ ਆਪਣੇ ਬੱਚਿਆਂ ਨੂੰ ਵੀ ਅਸੀਂ ਉਹੀ ਸਿਖਾਉਣਾ ਹੈ ਦੇ ਗੈਟ ਬੁਲੀਡ ਐਟ ਸਕੂਲ ਰਾਦਰ ਦੈਨ ਲੇਬਲਿੰਗ ਇਟ ਕਿ ਬੁਲੀ ਰੇਸਿਜ਼ਮ ਹੈ ਬੁਲੀ ਹੈ ਸਮਝੋ ਕੀ ਬੁਲੀ ਹੋ ਰਿਹਾ
1: ਜਾਂ ਫਿਰ ਸਮਝੋ ਬੁਲਿੰਗ ਹੀ ਹੈ
0: ਨਹੀਂ ਬਟ ਵਾਟ ਇਜ਼ ਦ ਟ੍ਰਿਗਰ
1: ਹਾਂ ਕਿ ਟ੍ਰਿਗਰ ਕੀ ਹੈ
0: ਆਪਣੇ ਬੱਚੇ ਦੇ ਨਾਲ ਗੱਲ ਕਰੋ ਟੀਚਰਸ ਦੇ ਨਾਲ ਗੱਲ ਕਰੋ ਟੀਚਰਸ ਦੇ ਉੱਤੇ ਜਾ ਕੇ ਹਮਲਾ ਨਾ ਬੋਲੋ ਕਿ ਤੁਹਾਡੇ ਸਕੂਲ ਦੇ ਵਿੱਚ ਰੇਸਿਜ਼ਮ ਐਕਸਪਲੇਨ ਤੇ ਵੈਨ ਆਈ ਸੇ ਦੈਟ there is genuine cases of racism as well krishna which are very horrible
1: to khaas kar hun thoda ja fundamentalism
0: to jaan ke vi ho rahe ne but most of the time assi ek umbrella de vich pa denne ha kuch vi galat hoya je mere bacche ne kuch galat vi kitta na assi shay eh bol ke de denne ha te tere naal te galti ho rahi hai tu te kuch galat kitta nahi eh racism hai
1: oh ultimately bacche de upar hi pehna ohdi personality nu hi unne
0: oh cheez galat sikh rahe so you have to understand je assi bacche itthe leke aaye ha ya assi itthe paida kar rahe ha ਉਹ ਸਾਡੇ ਇੱਥੇ ਆਉਣ ਦਾ ਬੋਝ ਨਾ ਚੱਕਣ ਵੀ ਐਸ ਫਰੈਂਡਸ ਟਾਕ ਟੂ ਦੈਮ ਐਂਡ ਐਜੂਕੇਟ ਦੈਮ ਰਾਈਟ
1: ਮੇਰੇ ਖਿਆਲ
0: ਨਾਲ ਤੁਸੀਂ ਕੱਲ ਦੀ ਪਨੀਰੀ ਤਿਆਰ ਕਰ ਰਹੇ
1: ਹੋ ਜੋ ਜੋ ਰੂਟੀਨ ਹੈ ਜੋ ਇਸ ਦੇਸ਼ ਦਾ ਦਿੱਤਾ ਸਿਸਟਮ ਹੈ ਯੂ ਕੈਨ ਨਾਟ ਬੀ ਰਾਜਾ ਪ੍ਰਜਾ ਵਿਦ ਯੋਰ ਬੱਚਾ
0: ਹੈ
1: ਨਾ ਤੁਹਾਨੂੰ ਇੱਕ ਫਰੈਂਡਲੀ ਲੈਵਲ ਤੇ ਹੀ ਰਹਿਣਾ ਪਏਗਾ ਤੁਹਾਨੂੰ ਬਹੁਤ ਬਹੁਤ ਇਨਵੋਲਵਮੈਂਟ ਦੇਣੀ ਪਏਗੀ ਦ ਵੇ ਯੂ ਸੈਡ ਕਿ ਹੈ ਨਾ ਹੋ ਸਕਦਾ ਬੁਲਿੰਗ ਹੋ ਰਹੀ ਹੋਵੇ ਮੇ ਬੀ ਦੇਰ ਇਜ਼ ਅ ਬੋਡੀ ਸ਼ੇਮਿੰਗ ਦੀ ਗੱਲ ਹੋ ਰਹੀ ਹੋਵੇ ਉਹ ਪਰ ਕਿਉਂਕਿ ਸ਼ਾਇਦ ਅਲੱਗ ਕਮਿਊਨਿਟੀ ਦਾ ਬੱਚਾ ਆਪਾਂ ਉਹਨੂੰ ਰੇਸਿਜ਼ਮ ਦੇ ਅੰਦਰ ਦੇ ਦੇਵਾਂਗੇ ਹੈ ਨਾ ਉਸਦੇ ਅੰਦਰ ਸੈਗਮੈਂਟਾਈਜ਼ ਕਰ ਦਿੰਦੇ ਹਾਂ ਬਟ ਦਾ ਪ੍ਰੋਬਲਮ ਸਟਿਲ ਪਰਸਿਸਟ ਕਿਉਂਕਿ ਜਿਸ ਬੱਚੇ ਨਾਲ ਬੁਲਿੰਗ ਹੋਈ ਆ ਉਹਨੂੰ ਇਨਸਿਕਿਉਰਿਟੀ ਆਪਣੇ ਰੰਗ ਨਾਲ ਤਾਂ ਹੈ ਹੀ ਨਹੀਂ ਉਹਨੂੰ ਪਤਾ ਉਸ ਕਰਕੇ ਨਹੀਂ ਹੋ ਰਹੀ ਹੈ ਸ਼ਾਇਦ ਮੇਰੇ ਬੋਡੀ ਕਰਕੇ ਹੋ ਰਹੀ ਹੈ ਕਿ ਮੈਂ ਹੈ ਨਾ
0: ਕੋਈ it could be you are the best looking person
1: and it could be also
0: it could be ki tusi bahut intelligent ho te loki chid rahe ne te tuhanu oh kar rahe ne
1: sab to main karan hi waise bullying da hi hunda na
0: assi sare us umra chon nikle ha to rather than putting it under racism or that samjho problem ki hai
1: self respect je banani hai bacche li to onu baith ke samjhana bhi payega na ki concept ki hai
0: converse karna payega apne liye thoda ja stand lena bhi onu sikhana payega ek do wari kai ਉਹਨੂੰ ਸਿਖਾਓਗੇ ਉਹ ਵਾਪਿਸ ਸੁਣ ਕੇ ਆਏਗਾ ਤੁਸੀਂ ਵੀ ਤਗੜੇ ਹੋ ਜਾਓ ਕੋਈ ਗੱਲ ਨਹੀਂ ਸੁਣ ਕੇ ਆਇਆ ਉਹ ਕੱਲ ਹੀ ਤਿਆਰ ਹੋ ਰਿਹਾ ਦੇ ਵੈਨ ਵੈਨ ਯੂ ਨੋ ਕਿ ਦੋ ਤਿੰਨ ਵਾਰੀ ਬੱਚੇ ਨੇ ਟਰਾਈ ਕਰ ਲਿਆ ਨਹੀਂ ਹੋ ਰਿਹਾ ਦੈਟਸ ਵੈਨ ਯੂ ਬੁੱਕ ਇਨ ਅ ਮੀਟਿੰਗ ਵਿਦ ਅ ਟੀਚਰ ਗੱਲ ਕਰੋ ਟੀਚਰ ਦੇ ਨਾਲ ਤੇ ਜੇ ਤੁਹਾਨੂੰ ਲੱਗੇ ਟੀਚਰ ਇਜ਼ ਦਾ ਪ੍ਰੋਬਲਮ ਜਿਹੜਾ ਇਗਨੋਰ ਕਰ ਰਿਹਾ ਦੈਨ ਦੇ ਆਰ ਸਕੂਲ ਕੋਆਰਡੀਨੇਟਰਸ ਦੇ ਆਰ ਕਾਉਂਸਲਰਸ ਐਟ ਸਕੂਲ ਦੇਰ ਇਜ਼ ਪ੍ਰਿੰਸੀਪਲ ਅੰਧੇਰ ਨਗਰੀ ਨਹੀਂ ਹੈ ਬਟ ਚੈਨਲ ਪ੍ਰੋਪਰ ਯੂਜ਼ ਕਰੋ ਅਸੀਂ ਕੀ ਕਰਦੇ ਹਾਂ ਅਸੀਂ ਪਹਿਲਾਂ ਹੀ ਰਾਸ਼ਨ ਪਾਣੀ ਲੈ ਕੇ ਟੀਚਰ ਤੇ ਚੜ ਜਾਂਦੇ ਹਾਂ ਉਹ ਜਦੋਂ ਟੀਚਰ ਵੀ ਇਨਸਾਨ ਹੈ ਉਹ ਦੇਖਦੇ ਕਿ ਕਨਫਰੰਟੇਸ਼ਨ ਹੋ ਰਹੀ ਉਹ ਡਿਫੈਂਸ 'ਤੇ ਆ ਜਾਂਦੇ ਨੇ ਕਿ ਤੁਹਾਡੇ ਬੱਚੇ ਦੀ ਗਲਤੀ ਹੈ ਕਦੀ ਵੀ ਜਾ ਕੇ ਪਹਿਲਾਂ ਗਲਤੀ ਨਾ ਕੱਢੋ ਹੈਵ ਅ ਕਨਵਰਸੇਸ਼ਨ ਬੀ ਮਚੋਰ ਅਬਾਊਟ ਇਟ ਕਿ ਠੀਕ ਹੈ ਪ੍ਰੋਬਲਮ ਦੱਸੋ ਉਹਨਾਂ ਨੂੰ ਦੱਸੋ ਤੁਹਾਡੇ ਬੱਚੇ 'ਤੇ ਇੰਪੈਕਟ ਕੀ ਪੈ ਰਿਹਾ ਸਮਝਣ ਦੀ ਕੋਸ਼ਿਸ਼ ਕਰੋ
1: ਦੇਰ ਸ਼ੁੱਡ ਬੀ ਦਾ ਰਾਈਟ ਡਾਇਗਨੋਸ ਨਾ ਕਿ ਮਤਲਬ ਬੁਖਾਰ ਤਾਂ ਹਰ ਕਿਸੇ ਨੂੰ ਚੜ ਸਕਦਾ ਮੈਨੂੰ ਹੋ ਸਕਦਾ ਕਿ ਵਾਇਰਲ ਹੈ ਕਿਸੇ ਹੋਰ ਨੂੰ ਹੋ ਸਕਦਾ ਕਿ
0: ਉਂਗਲੀ ਦੀ ਇਨਫੈਕਸ਼ਨ ਕਰਕੇ ਤੇ ਤੁਸੀਂ ਉਹਦੇ ਲਈ ਵਾਇਰਲ ਦੀ ਗੋਲੀ ਖਾਈ ਜਾਓਗੇ ਤੇ ਫਿਰ ਉਹਦੇ ਨਾਲ
1: ਕੋਈ ਫਾਇਦਾ ਨਹੀਂ ਹੋਣਾ ਉਹਦਾ ਦੈਟ ਇਜ਼ ਸੋ ਰਾਈਟ ਵੈਰੀ ਵੈਰੀ ਵਾਈਸ ਵੁਮਨ ਯੂ ਆਰ ਵੈਰੀ ਗੁੱਡ
0: ਵਿਦ ਐਕਸਪੀਰੀਅੰਸ ਸਰ ਜੀ ਵਿਦ ਐਕਸਪੀਰੀਅੰਸ ਦੋ ਬੱਚੇ ਇੱਕ ਪਤੀ ਮਾਂ ਪਿਓ ਭਾਈ ਭੈਣ ਸਿਖਾ ਦਿੰਦੇ ਨੇ
1: ਸਿਖਾ ਦਿੰਦੇ ਨੇ ਚੀਜ਼ਾਂ
0: ਨਹੀਂ ਆਈ ਵਰਕਡ ਵੈਰੀ ਕਲੋਜ਼ਲੀ ਵਿਦ ਮਾਈਗ੍ਰੈਂਟ ਫੈਮਿਲੀਜ਼ ਕ੍ਰਿਸ਼ਨਾ ਹੇਅਰ ਗੁੱਡ 10 ਇਅਰਸ ਮੈਂ ਕਾਉਂਸਲਿੰਗ ਕੀਤੀ ਫਿਰ ਬੱਚਿਆਂ ਕਰਕੇ ਹੀ ਆਈ ਟੁੱਕ ਅ ਬ੍ਰੇਕ ਫਰੋਮ ਕਾਉਂਸਲਿੰਗ ਬਿਕੋਜ਼ ਉਹ ਵੱਡੇ ਹੋ ਰਹੇ ਸੀ ਦੇ ਨੀਡਿਡ ਅ ਮਦਰ ਸੋ 4 ਸਾਲ ਮੈਂ ਪਿੱਛੇ ਕਾਉਂਸਲਿੰਗ ਨਹੀਂ ਕੀਤੀ ਬਿਕੋਜ਼ ਦੇ ਨੀਡਿਡ ਮੀ ਸੋ ਸਕੂਲ ਤੋਂ ਆਨ ਆਈ ਮੇਡ ਸ਼ੋਰ ਕਿ ਯੂ ਨੋ ਵਰਕ ਫਰੋਮ ਹੋਮ ਲਿੱਤਾ ਕਿ ਸਕੂਲੋਂ ਆਨ ਆਈ ਐਮ ਦੇਅਰ ਚਾਹੇ ਮੈਂ ਕਮਰੇ 'ਚ ਨਹੀਂ ਬੈਠੀ ਪਰ ਬੱਚੇ ਦੀ ਐਕਟੀਵਿਟੀ ਪਤਾ ਚੱਲਦੀ ਹੈ ਯੂ ਨੋ ਸ਼ਾਮੀ ਉਹਨਾਂ ਦੇ ਨਾਲ ਜਦੋਂ ਚਾਹ ਪੀਣੀ ਹੈ ਸੋਫੇ 'ਤੇ ਬਹਿ ਕੇ ਚੱਲ ਮੇਰਾ ਉਹਨਾਂ ਨੂੰ ਨਹੀਂ ਕਹਿਣਾ ਕਿ ਤੂੰ ਮੇਰੇ ਨਾਲ ਮੈਨੂੰ ਇਕੱਲਾਪਨ ਫੀਲ ਹੋ ਰਿਹਾ ਇਟ ਇਜ਼ ਆਲ ਅਬਾਊਟ ਮੀ ਨਾ ਮੈਨੂੰ ਇਕੱਲਾਪਨ ਆ ਕੇ ਮੈਨੂੰ 10 ਮਿੰਟ ਦੇ ਦੇ ਉਸ 10 ਮਿੰਟ ਦੇ ਵਿੱਚ ਫਿਰ ਪੁੱਛਣਾ ਨੋਆ ਕਿੱਦਾਂ ਦਾ ਸੀ ਫੋਰ ਐਗਜ਼ਾਮਪਲ ਉਹਦਾ ਫਰੈਂਡ ਹੈ, ਜੇ ਤਾਂ ਬੜਾ ਅੱਛਾ ਰਿਸਪੋਂਸ ਆ ਗਿਆ ਬੜਾ ਚੰਗਾ ਹੈ, ਜੇ ਹਾਂ ਠੀਕ ਸੀ ਤਾਂ ਤੁਹਾਨੂੰ ਪਤਾ ਲੱਗਿਆ ਕਿ ਸਕੂਲ ਦੇ ਵਿੱਚ ਕੁਛ ਹੋਇਆ, ਟੱਚ ਡਿਫਰੈਂਟ ਟੋਪਿਕਸ ਐਂਡ ਉਹਨਾਂ ਦੇ ਨਾਲ ਉਸ ਵੇਲੇ ਕਈ ਵਾਰੀ ਉਹ ਕਨਵਰਸੇਸ਼ਨਸ ਕਰੋ ਜਿਹੜੀ ਬੜੀ ਹਾਰਡ ਨੇ, ਗੁੱਡ ਟੱਚ ਬੈਡ ਟੱਚ, ਮੈਂ ਓਵਰ ਕੱਪ ਆਫ ਟੀ ਕੀਤਾ ਆਪਣੇ ਬੱਚਿਆਂ ਦੇ ਨਾਲ, ਯੂ ਨੋ
1: ਐਂਡ ਇਟ ਗੈਟਸ ਔਕਵਰਡ,
0: ਇਟ ਗੈਟਸ ਵੈਰੀ ਔਕਵਰਡ ਸਪੈਸ਼ਲੀ ਵਿਦ ਮਾਈ ਸਨ, ਵਿਦ ਮਾਈ ਡੋਟਰ ਆਈ ਵਾਸ ਸਟਿਲ ਓਕੇ, ਵਿਦ ਮਾਈ ਸਨ ਆਈ ਹੈਡ ਟੂ ਹੈਵ ਦੈਟ ਕਨਵਰਸੇਸ਼ਨ, ਮੈਂ ਆਪਣੇ ਹਸਬੈਂਡ ਨੂੰ ਕਿਹਾ ਕਹਿੰਦੇ ਤੂੰ ਕਰ ਲੈ, ਯੂ ਨੋ ਇਟਸ ਅ ਮੈਨ
1: ਫੇਅਰ ਇਨਫ ਵਈ ਮਤਲਬ ਕਾਉਂਸਲਰ ਨੂੰ ਪੜਨੇ ਕਰਨਾ ਚਾਹੀਦਾ,
0: ਆਈ ਹੈਡ ਟੂ ਹੈਵ ਦੈਟ ਕਨਵਰਸੇਸ਼ਨ ਐਂਡ ਦੇਰ ਵਾਸ ਟਾਕ ਅਬਾਊਟ ਡਰੱਗਸ, ਦੇਰ ਵਾਸ ਟਾਕ ਅਬਾਊਟ ਸਮੋਕਿੰਗ ਐਂਡ ਐਲਕੋਹਲ, ਇਹ ਟੋਪਿਕਸ ਕੰਫਰਟੇਬਲ ਟੋਪਿਕਸ ਨਹੀਂ ਨੇ
1: ਐਂਡ ਇਹ ਸਭ ਉਹ ਚੀਜ਼ਾਂ ਨੇ ਜੋ ਸ਼ਾਇਦ ਸਾਨੂੰ ਲੱਗਦਾ ਕਿ ਬਹੁਤ ਦੂਰ ਆ ਪਰ ਇੰਨਾ ਦੂਰ ਹੈ ਨਹੀਂ ਬੱਚੇ,
0: ਜੇ ਮੈਂ ਗੱਲ ਨਾ ਕਰਦੀ ਮੈਨੂੰ ਤਾਂ ਪਤਾ ਚੱਲਿਆ, ਮੇਰਾ ਬੇਟਾ 8th ਕਲਾਸ ਦੇ ਵਿੱਚ ਸੀ ਤੇ 6th ਕਲਾਸ ਤੋਂ ਉਹਨੂੰ ਵੇਪਿੰਗ ਦਾ ਪਤਾ ਸੀ ਕਿਉਂਕਿ ਬੱਚੇ ਸਕੂਲ ਵੇਪ ਲੈ ਕੇ ਆਉਂਦੇ ਸੀ, ਐਂਡ ਆਈ ਸੈਡ ਬੇਟਾ ਫਿਰ ਕੀ ਕੀਤਾ, ਕਹਿੰਦੇ ਨਹੀਂ ਮੈਨੂੰ ਸਕੂਲ ਦੇ ਵਿੱਚ ਟੋਇਲਟ 'ਚ ਬੱਚੇ ਨੇ ਕਿਹਾ ਤੂੰ ਟਰਾਈ ਕਰਨੀ ਹੈ, ਮੈਂ ਉਹਨੂੰ ਕਿਹਾ ਨਹੀਂ, ਐਂਡ ਮੇਰਾ ਦਿਲ ਅੰਦਰੋਂ ਤਾਂ ਬਹਿ ਗਿਆ, ਮੈਂ ਕਿਹਾ ਮੈਂ ਹੁਣ ਗੁੱਸਾ ਵੀ ਚੜਿਆ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ, ਪਰ ਮੈਂ ਕਿਹਾ ਚਲੋ ਬਹੁਤ ਚੰਗਾ ਕੀਤਾ ਬੇਟਾ ਜੀ, ਬਟ ਵਾਈ ਡਿਡ ਯੂ ਸੇ ਨੋ, ਆਈ ਵਾਂਟਡ ਟੂ ਅੰਡਰਸਟੈਂਡ, ਹੀ ਸੇਜ਼ ਮਮ ਆਈ ਐਮ 8, ਵੇਪਿੰਗ ਉਹ ਤੁਹਾਡੀ ਬ੍ਰੇਨ ਸੈਲਸ ਮਾਰ ਦਿੰਦਾ, ਸਾਡੀ ਟੀਚਰ ਨੇ ਦੱਸਿਆ, ਸੋ ਐਜ਼ ਅ ਮਦਰ ਯੂ ਫੀਲ ਕੰਫਰਟੇਬਲ ਕਿ ਬੇਟੇ ਨੂੰ ਰਾਈਟ ਐਂਡ ਰੋਂਗ ਪਤਾ ਹੈ,
1: ਬਟ ਇਟਸ ਇਟ ਕੈਨ ਨਾਟ ਬੀ ਦਾ ਕੇਸ ਐਵਰੀ ਟਾਈਮ
0: ਐਵਰੀ ਟਾਈਮ, ਐਂਡ ਆਈ ਟੋਲਡ ਹਿਮ ਇਟ ਵਾਸ ਵੈਰੀ, ਆਈ ਸੈਡ ਬੇਟਾ ਜੀ ਦੇਖੋ ਆਈ ਐਮ ਪ੍ਰਾਊਡ ਆਫ ਯੂ, ਪਰ ਜੇ ਕਦੀ ਵੀ ਤੁਸੀਂ ਕੁਛ ਵੀ ਕੀਤਾ ਆਈ ਸ਼ੁੱਡ ਬੀ ਦਾ ਫਸਟ ਪਰਸਨ ਟੂ ਨੋ, I'm not going to be upset, but mom can be there je kuch kharab ho jaye, if something goes wrong. And he's looking at me and says, you're the only one who says that. Kisi aur ki mummy to thappa laga deti hai. I said, andro ta dil kar raha si, par bahar nahi keh sakti.
1: Mere khayal mein isi tarike ka trust bhi hai na.
0: Correct.
1: Banda. So, you touched base on a bit on online gaming. And I mein dekhya ki ye bada ਪੰਗੇ ਵਾਲੀ ਚੀਜ਼ ਹੁੰਦੀ ਹੈ ਬੱਚਿਆਂ ਵਾਸਤੇ, ਹਲਕਾ ਜਿਹਾ ਆਪਾਂ ਥੋੜਾ ਡਿਟੇਲ ਜੇ ਇਹਦੇ ਉੱਪਰ ਕਰ ਪਾਈਏ ਇਨ ਇਨ ਟਰਮਸ ਆਫ ਕਿ ਇੱਕ ਤਾਂ ਹੈ ਕਿੱਦਾਂ ਦੇ ਪਲੇਟਫਾਰਮਸ ਨੇ ਜਿਹੜਾ ਬੱਚੇ ਯੂਜ਼ ਕਰ ਰਹੇ ਐਂਡ ਦੈਨ ਵਾਟ ਹਾਓ ਦੇ ਕੈਨ ਬੀ ਗਰੂਮਡ, ਆਰ ਦੇਅਰ ਵੇਜ਼ ਕਿ ਉਹ ਰੋਕੀ ਵੀ ਜਾ ਸਕਦੀ ਹੈ ਕਿ ਬੱਚਾ ਖੇਡਣਾ ਚਾਹੁੰਦਾ ਖੇਡ ਲੈ, ਪਰ ਕੁਛ ਹੈ ਤਰੀਕਾ?
0: 100% ਤੇ ਨਹੀਂ ਰੋਕੀ ਜਾ ਸਕਦੀ ਕ੍ਰਿਸ਼ਨਾ, ਬਿਕੋਜ਼ ਇੱਕ ਜਿਵੇਂ ਮੈਂ ਕਹਿ ਰਹੀ ਹਾਂ ਰੋਬਲੋਕਸ ਹੋ ਗਿਆ, ਮਾਈਨਕ੍ਰਾਫਟ ਹੋ ਗਈ, ਸਾਰੀ ਗੇਮਿੰਗ ਜ਼ੋਨਸ ਅੱਜ ਕੱਲ੍ਹ ਇੱਕ ਫੀਚਰ ਦੇ ਨਾਲ ਆਉਂਦੀ ਹੈ ਚੈਟ, ਦੈਟ ਮੀਨਸ ਦੇ ਕੈਨ ਹੈਵ ਅ ਕਨਵਰਸੇਸ਼ਨ ਵਿਦ ਦੇ ਫਰੈਂਡਸ, ਇਹ ਗਰੁੱਪ ਦੇ ਵਿੱਚ ਖੇਡਦੇ ਨੇ, ਰਾਈਟ? ਫੋਰਟਨਾਈਟ ਹੋ ਗਈ, ਅੱਛਾ ਇਹਦੇ ਵਿੱਚ ਕੀ ਹੁੰਦਾ, ਤੁਹਾਨੂੰ ਰਿਕੁਐਸਟ ਆਉਂਦੀ ਹੈ, ਤੁਹਾਨੂੰ ਆਪਣੀ ਟੀਮ ਵੀ ਵੱਡੀ ਕਰਨੀ ਹੁੰਦੀ ਹੈ ਤਾਂ ਕਿ ਤੁਸੀਂ ਜਿੱਤ ਸਕੋ, ਸੋ ਕਈ ਵਾਰੀ ਉਹਨੇ ਫਰੈਂਡਸ ਨਹੀਂ ਹੁੰਦੇ, ਇਹ ਬੇਟੇ ਕੋਲੋਂ ਸਿੱਖਿਆ ਲਾਈਕ ਵਾਈ ਹੀ ਡਿਡ ਇਟ, ਸੋ ਉਹ ਰੈਂਡਮ ਪੀਪਲ ਦੀ ਰਿਕੁਐਸਟ ਐਕਸੈਪਟ ਕਰ ਲੈਂਦੇ ਨੇ ਕਿਉਂਕਿ ਟੀਮ ਵਧਾਣੀ ਹੈ,
1: ਫਿਲਹਾਲ ਆਪਾਂ ਇੱਕ ਕੋਐਲੀਸ਼ਨ ਬਣਾ ਲੈਣੇ ਹੈ ਜਿੱਤਣ ਵਾਸਤੇ,
0: ਤੇ ਫਿਰ ਹੁੰਦਾ ਕੀ ਹੈ ਵਾਈਲ ਦੇ ਆਰ ਪਲੇਇੰਗ ਚੈਟ ਚੱਲ ਰਹੀ ਹੈ, 1-on-1 ਚੈਟ ਵੀ ਤੁਸੀਂ ਪ੍ਰੋਪ ਕਰ ਸਕਦੇ ਹੋ, ਤੇ ਕਈ ਵਾਰੀ 1-on-1 ਪ੍ਰੋਪ ਹੁੰਦੀ ਹੈ, ਯੂ ਪਲੇ ਸੋ ਵੈਲ, ਹਾਊ ਓਲਡ ਆਰ ਯੂ, ਬੱਚਾ ਕਹਿੰਦਾ ਆਈ ਐਮ ਪਲੇਇੰਗ ਸੋ ਵੈਲ, ਆਈ ਐਮ ਓਨਲੀ 10, ਬੋਲ ਗ੍ਰੇਟ ਮੈਨ, ਆਈ ਲਵ ਯੋਰ ਸ਼ੂਟਿੰਗ ਸਕਿੱਲਸ, ਤੂੰ ਬੜਾ ਚੰਗਾ ਸ਼ੂਟ ਕਰ ਰਿਹਾ, ਬੋਏ ਔਰ ਅ ਗਰਲ, ਬੰਦਾ ਕਹਿੰਦਾ ਆਮ ਅ ਗਰਲ ਐਂਡ ਆਈ ਕੈਨ ਸ਼ੂਟ ਵੈਰੀ ਵੈਲ, ਤਾਂ ਅੱਗੋਂ ਜਿਹੜਾ ਉਹਨੂੰ ਪਤਾ ਲੱਗਿਆ 10 ਸਾਲ ਦੀ ਕੁੜੀ ਖੇਲ ਰਹੀ ਹੈ, ਉਹ 14 ਸਾਲ ਦਾ ਮੁੰਡਾ ਬਣ ਕੇ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ, ਸਟਾਰਟਿੰਗ ਦੇ 2 ਹਫ਼ਤੇ 3 ਹਫ਼ਤੇ ਮਹੀਨਾ ਜਸਟ ਰੈਂਡਮ, ਯੂ ਸ਼ੂਟ ਵੈਲ, ਯੂ ਸ਼ੂਟ ਵੈਲ, ਯੂ ਡੂ ਵੈਰੀ ਵੈਲ, ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਮੈਨ ਆਈ ਵਿਸ਼ ਆਈ ਕੁਡ ਯੂ ਨੋ ਸੀ ਯੂ ਵਾਂਸ, ਇਹਦੇ ਵਿੱਚ ਤਾਂ ਜਿਹੜਾ ਤੇਰਾ ਐਵਟਾਰ ਹੈ ਉਹ ਜਸਟਿਸ ਨਹੀਂ ਕਰ ਰਿਹਾ, ਤੂੰ ਇੰਨਾ ਚੰਗਾ ਖੇਲ ਰਹੀ ਹੈ, ਬੱਚਾ 10 ਸਾਲ ਦਾ ਕਿੰਨਾ ਕੁ ਦਿਮਾਗ ਰੱਖਦਾ ਹੈ,
1: ਐਂਡ ਉਹ ਇੱਕ ਜਸਟ ਟੂ ਗਿਵ ਕੰਟੈਕਸਟ ਟੂ ਐਵਰੀਵਨ ਕਿ ਇਹ ਵੀ ਇਸ ਤਰ੍ਹਾਂ ਨਹੀਂ ਕਿ ਲੈਵਲ ਟਾਈਪ ਗੇਮ ਨਹੀਂ ਹੈ, ਕਿਹਾ ਕਿ ਇੱਕ ਤੁਸੀਂ ਇੱਕ ਲੈਂਡ 'ਚ ਹੋ, ਇੱਕ ਦੁਨੀਆ ਬਣੀ ਹੋਈ ਹੈ ਕਿ ਤੁਸੀਂ ਘੁੰਮ ਫਿਰ ਵੀ ਰਹੇ ਹੋ,
0: ਸਭ ਕੁਛ ਕਰ ਰਹੇ ਹੋ,
1: ਜੋ ਟਾਸਕ ਉਹ ਵੀ ਕਰਦੇ ਪਏ ਹੋ ਨਾ, ਕਿ
0: ਕਿਉਂਕਿ 10 ਸਾਲ ਦਾ ਐਡਿਕਟਿਵ ਬਹੁਤ ਹੈ, 10 ਸਾਲ ਦਾ ਬੱਚਾ 25 ਸਾਲ ਦੇ ਬੰਦੇ ਨਾਲ 45 ਸਾਲ ਦੇ ਬੰਦੇ ਨਾਲ ਵੀ ਖੇਲ ਰਿਹਾ ਹੈ ਐਂਡ ਦੇਰ ਇਜ਼ ਨੋ ਵੇ ਟੂ ਅਥੈਂਟੀਕੇਟ ਇਟ,
1: ਤੇ ਇਹਦਾ ਇਹਦਾ ਕੀ ਫਿਰ ਹੱਲ ਹੋ ਸਕਦਾ, ਟੂ ਕੀਪ ਅ ਚੈੱਕ ਆਲਸੋ ਆਪਣੇ ਬੱਚੇ ਦਾ ਜੋ ਆਪਾਂ ਗੱਲ ਕਰ ਰਹੇ ਹਾਂ?
0: ਦੇਖੋ ਵੈਸੇ ਤਾਂ ਆਈਡੀਅਲ ਵੇ ਹੁੰਦਾ ਕਿ ਬੱਚਿਆਂ ਦਾ ਲੈਪਟਾਪ ਜਾਂ ਕੰਪਿਊਟਰ ਇੱਕ ਕਾਮਨ ਏਰੀਆ ਦੇ ਵਿੱਚ ਹੋਏ, ਅੱਜ ਕੱਲ ਬੱਚਿਆਂ ਦੇ ਯੂ ਨੋ ਸਟੱਡੀਜ਼ ਸਾਰੇ ਉਹਨਾਂ ਦੇ ਮੇਨ ਰੂਮ ਦੇ ਵਿੱਚ ਨੇ, ਪਰ ਜੇ ਬੱਚੇ ਛੋਟੇ ਨੇ ਆਈ ਵੁੱਡ ਸਟਿਲ ਸੇ 14-15 ਸਾਲ ਤੱਕ ਪਲੀਜ਼ ਟਰਾਈ ਕਰੋ ਕਿ ਕਾਮਨ ਏਰੀਆ ਦੇ ਵਿੱਚ ਉਹਨਾਂ ਦਾ ਕੰਪਿਊਟਰ ਹੋਏ, ਜੇ ਕੰਨ ਤੇ ਲਗਾ ਕੇ ਵੀ ਉਹ ਗੱਲ ਕਰ ਰਹੇ ਨੇ, ਕੀ ਗੱਲ ਕਰ ਰਹੇ ਨੇ, ਇਟ ਇਜ਼ ਐਨ ਏਅਰ ਸ਼ੋਟ ਅਵੇ ਫਰੋਮ ਯੂ, ਤੁਸੀਂ ਕਿਚਨ 'ਚ ਕੰਮ ਕਰਿਓ, ਡਰਾਇੰਗ ਰੂਮ 'ਚ ਬੈਠੇ ਹੋ, ਮੇਰਾ ਰੂਲ ਇਹ ਸੀਗਾ ਕਿਉਂਕਿ ਉਹਦੀ ਰੂਮ ਦੇ ਵਿੱਚ ਉਹ ਸੀਗਾ, ਮੈਂ ਨਾਲ ਵਾਲੇ ਰੂਮ ਦੇ ਵਿੱਚ ਆਪਣਾ ਲੈਪਟਾਪ ਖੋਲ੍ਹ ਕੇ ਬੈਠਦੀ ਸੀ, ਦਰਵਾਜ਼ਾ ਉਹਦਾ ਖੁੱਲ੍ਹਾ ਹੁੰਦਾ ਸੀ, ਅਤੇ ਜਿਹੜੀ ਕਨਵਰਸੇਸ਼ਨ ਵੀ ਹੋ ਰਹੀ ਹੈ ਆਈ ਕੁੱਡ ਰੀਅਲੀ ਸੈਂਸ ਦੈਟ, ਪਲੱਸ ਆਈ ਹੈਡ ਟੂ ਜਿਨ ਆਰਟੀਕਲਸ ਆਉਂਦੇ ਸੀ ਔਨਲਾਈਨ ਵਗੈਰਾ ਕੁਛ ਮੈਂ ਉਹਨੂੰ ਫੋਰਵਰਡ ਕਰਦੀ ਰਹਿੰਦੀ ਸੀ ਪੰਜ ਦੇ ਵਿੱਚ ਦੋ ਵੀ ਦੇਖੇਗਾ ਤੇ ਫਿਰ ਮੈਂ ਜਾ ਕੇ ਪੁੱਛਣਾ ਤੂੰ ਉਹ ਪੜ੍ਹਿਆ ਸੀ ਅੱਛਾ ਪੜ੍ਹਿਆ ਸੀ ਉਹਦੇ ਵਿੱਚ ਇਹ ਐਗਜ਼ਾਮਪਲ ਸੀ ਜਸਟ ਸਟਲ ਪੁਸ਼
1: ਸਟੱਡੀ ਜਿੰਨਾ ਤੁਸੀਂ
0: ਜਿਵੇਂ ਤੇ ਐਕਸਾਈਟਿਡ ਹੋ ਗਿਆ ਤੁਹਾਨੂੰ ਪਤਾ ਬੇਟਾ ਮੈਂ ਇਹ ਚੀਜ਼ ਪੜ੍ਹੀ ਉਹਦੇ ਵਿੱਚ ਤੁਸੀਂ ਦੇਖਿਆ ਬੱਚੇ ਦੇ ਨਾਲ ਕੀ ਹੋਇਆ ਫਿਰ ਉਹ ਮਜਬੂਰੀ ਦੇ ਵਿੱਚ ਪੜ੍ਹੇਗਾ ਅੱਜ ਤੁਹਾਨੂੰ ਕਹੇਗਾ ਮੰਮਾ ਤੁਸੀਂ ਜ਼ਿਆਦਾ ਸੋਚ ਦਿਓ ਪਰ ਦਿਮਾਗ ਦੇ ਵਿੱਚ ਉਹ ਚੀਜ਼ ਰਹੇਗੀ ਕਦੀ ਵੀ ਲੈਕਚਰ ਬੱਚੇ ਦੇ ਦਿਮਾਗ 'ਚ ਨਹੀਂ ਜਾਏਗਾ ਰੀਅਲ ਲਾਈਫ ਸਿਚੁਏਸ਼ਨ ਆਪ ਬੇਵਕੂਫ ਬਣ ਜਾਓ ਬੋਲਣਾ ਅੱਜ ਮੇਰੀ ਫਰੈਂਡ ਮੈਨੂੰ ਕਹਿ ਰਹੀ ਸੀ ਉਹਨਾਂ ਦੇ ਘਰ ਦੇ ਵਿੱਚ ਇੱਦਾਂ ਹੋ ਗਿਆ ਉਹਨਾਂ ਦੇ ਬੱਚੇ ਨੂੰ ਕਿਸੇ ਅੰਕਲ ਨੇ 10 ਸਾਲ ਦਾ ਬਣ ਕੇ ਬੇਵਕੂਫ ਬਣਾ ਲਿਆ ਇਹ ਕਿੱਦਾਂ ਹੁੰਦਾ ਦੈਨ ਦ ਚਾਈਲਡ ਵਿਲ ਟੇਕ ਯੂ ਟੂ ਦ ਗੇਮ ਐਜੂਕੇਟ ਯੂ ਤੁਸੀਂ ਉੱਥੇ ਐਜੂਕੇਸ਼ਨ ਨਹੀਂ ਲੈਣੀ ਤੁਸੀਂ ਇਹ ਦੇਖਣਾ ਕਿ ਤੁਹਾਡੇ ਬੱਚੇ ਨੂੰ ਪਤਾ ਤੇ ਕਿੱਥੇ ਕੀ ਹੋ ਰਿਹਾ ਯੂ ਹੈਵ ਟੂ ਬੀ ਦੈਟ ਲਿਟਲ ਚਾਈਲਡ ਵਿਦ ਦ ਚਾਈਲਡ
1: That's a very good point.
0: So that is how I did with both my kids.
1: Okay.
0: That's how my friends are doing with their kids and it works.
1: And ek parting question hai na ki hun appa us parent nu jo parent e gal sun reha hai na o e ki take away na lain ki there is something jo mere andar shayad kuch there is something that I am lacking hai na this is not about lacking there, it is about changing ਤਰੀਕੇ ਹੈ ਨਾ ਚੇਂਜਿੰਗ ਤਰੀਕੇ ਵਾਹ ਵੈਲ ਡਨ ਤਰੀਕੇ ਚੇਂਜ ਕਰਨੇ ਇਹ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨਾਲ ਨਾ ਮੈਂ ਮਿਕਸ ਹੋ ਜਾਂਦਾ
0: ਥੋੜ੍ਹਾ ਆਈ ਐਮ ਸੌਰੀ ਅਬਾਊਟ ਦੈਟ
1: ਪਰ ਵੱਖੋ ਵੱਖਰੇ ਤਰੀਕੇ ਕਿਉਂਕਿ ਮੈਂ ਮੈਨੂੰ ਲੈ ਕੇ ਆਉਣੇ ਚਾਹੀਦੇ ਨੇ ਇਸ ਦੇ ਰਾ ਰੂਲ ਆਫ ਥੰਬ ਕੋਈ ਤਰੀਕਾ ਕੋਈ ਇੱਕ ਕੀ ਟੇਕ ਅਵੇ ਜੋ ਉਹ ਲੈ ਸਕਣ ਇੱਕ ਮੋਟਾ ਮੋਟਾ ਕਿ ਇਹ ਤਾਂ ਐਟਲੀਸਟ ਕਰਨਾ ਸ਼ੁਰੂ ਕਰੋ ਐਂਡ ਯੂ ਵਿਲ ਸੀ ਦਾ ਡਿਫਰੈਂਸ ਜਿਹਨੂੰ ਲੱਗ ਰਿਹਾ ਕਿ ਮੇਰੇ ਬੱਚੇ ਨਾਲ ਅੱਜ ਕਨੈਕਟ ਉਹ ਨਹੀਂ ਹੈ ਜਿੱਦਾਂ ਦਾ ਮੈਂ ਚਾਹੁੰਦਾ ਇੱਕ ਕੀ ਟੇਕ ਅਵੇ ਜੋ ਦਿੱਤਾ ਜਾ ਸਕਦਾ ਆਊਟ ਆਫ ਸਾਰੀ ਚੈਟ
0: ਪਾਰਟਿਸਿਪੇਟ ਵਿਦ ਦੈਮ ਇਨ ਦੇਅਰ ਲਾਈਫ ਨਾਟ ਪਾਰਟਿਸਿਪੇਟ ਇਨ ਦੈਮ ਵਿਦ ਯੋਰ ਲਾਈਫ ਯੂ ਗੈਟ ਮੀ ਤੁਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਿਕਸ ਨਾ ਕਰੋ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣੋ ਉਹ ਜੋ ਐਕਟੀਵਿਟੀ ਕਰ ਰਹੇ ਨੇ 2 ਘੰਟੇ ਲਈ ਨਹੀਂ ਬਹਿਣਾ 10 ਮਿੰਟ ਲਈ ਪਰ ਬੇਵਕੂਫ ਬਣ ਜਾਓ ਆਪਣੇ ਬੱਚਿਆਂ ਨੂੰ ਆਪਣਾ ਪੇਰੈਂਟ ਬਣ ਕੇ ਸਮਝਾਉਣ ਦਿਓ ਦੈਟ ਇਜ਼ ਵੈਨ ਯੂ ਅੰਡਰਸਟੈਂਡ ਉਹਨਾਂ ਦੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਇਨਫਿਲਟ੍ਰੇਸ਼ਨ ਕਹਿੰਦੇ ਨਾ ਤੁਸੀਂ ਤੁਰੰਦਰ ਦੇਖੀਏ ਰੋ ਏਜੰਟ ਪਾਕਿਸਤਾਨੀ ਬਣ ਕੇ ਉਹਨਾਂ ਦੇ ਵਿੱਚ ਗਿਆ ਵੀ ਨੀਡ ਟੂ ਬੀ ਦੋਜ ਰੋ ਏਜੰਟਸ ਇਨ ਆਰ ਕਿਡਸ ਫੈਮਿਲੀ ਯੂ ਹੈਵ ਟੂ ਬੀ ਵਨ ਆਫ ਦੈਮ ਇਫ ਯੂ ਆਰ ਵਨ ਆਫ ਦੈਮ ਯੂ ਵਿਲ ਬੀ ਏਬਲ ਟੂ ਕੰਟਰੋਲ ਦੈਮ ਐਜੂਕੇਟ ਦੈਮ ਉਹਨਾਂ ਦੀ ਜ਼ਿੰਦਗੀ ਨੂੰ ਸਹੀ ਰਸਤੇ ਬੜੇ ਚੰਗੇ ਤਰੀਕੇ ਨਾਲ ਮੋੜੋਗੇ ਜੇ ਤੁਸੀਂ ਹਕੂਮਤ ਬਣ ਕੇ ਰਹੋਗੇ ਤਾਂ ਫਿਰ ਉਹ ਪ੍ਰਜਾ ਹੈ ਉਹ ਬਿਫੜਦੀ ਵੀ ਹੈ ਉਹ ਛੁਪਾਉਂਦੀ ਵੀ ਹੈ ਤੇ ਕੱਲ ਨੂੰ ਸੱਤਾ ਪਲਟਦੀ ਵੀ ਹੈ ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਵੇਅਰ ਯੂ ਵਾਂਟ ਟੂ ਬੀ
1: ਵੈਰੀ ਵੈਲ ਪੁੱਟ ਵੈਰੀ ਵੈਲ ਪੁੱਟ ਥੈਂਕ ਯੂ ਦੀਪਿਕਾ ਜੀ ਥੈਂਕਸ ਫੋਰ ਦਿਸ ਵੈਰੀ ਲਵਲੀ ਐਂਡ ਵੈਰੀ ਐਜੂਕੇਟਿੰਗ ਚੈਟ ਮੇਰਾ ਬੱਚਾ ਨਹੀਂ ਹੈ ਪਰ ਮੈਨੂੰ ਬਹੁਤ ਜ਼ਿਆਦਾ ਫਿਲਹਾਲ ਰਿਸਪੋਂਸੀਬਿਲਿਟੀ ਫੀਲ ਹੋ ਰਹੀ ਹੈ ਮੈਂ ਰਾਜ ਜਾਂਦੇ ਕਿਸੇ ਬੱਚੇ ਨੂੰ ਹਲਕਾ ਜਿਹਾ ਪੇਰੈਂਟ ਕਰਦਾ ਚਲਾ ਜਾਊਂਗਾ ਬੇਟਾ ਇਸ ਤਰ੍ਹਾਂ ਨਹੀਂ ਮੈਂ ਹਾਂ ਤੇਰੇ ਨਾਲ ਤੂੰ ਦੱਸਿਆ ਕਰ ਗੱਲ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜੋਕਸ ਅਪਾਰਟ ਆਪਾਂ ਇੱਦਾਂ ਦੇ ਸ਼ੋਜ਼ ਜਾਂ ਇੱਦਾਂ ਦੀ ਗੱਲਬਾਤ ਇਸ ਕਰਕੇ ਕਰਦੇ ਕਿਉਂਕਿ ਇਟ ਇਜ਼ ਡਾਟਾਬੇਸ ਦੇ ਅੰਦਰ ਆਉਣ ਵਾਲੀਆਂ ਚੀਜ਼ਾਂ ਹੋ ਚੁੱਕੀਆਂ ਹੁਣ ਇਹ ਨਾ ਕਿ ਮੈਂਟਲ ਹੈਲਥ ਆਉਣ ਵਾਲੇ ਸਮੇਂ 'ਚ ਹੁਣ ਵੀ ਵੈਸੇ ਕਹਿ ਸਕਦਾ ਆਪਾਂ ਪਰ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡਾ ਪਲੇਗ ਸਭ ਤੋਂ ਵੱਡਾ ਐਪੀਡੈਮਿਕ ਹੋ ਸਕਦਾ ਅਤੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਵੱਧ ਰਹੀ ਹੈ ਜਨਰੇਸ਼ਨ ਜਿਹੜੇ ਸਾਡੇ ਬੱਚੇ ਆ ਉਹਦੇ ਫਰੰਟ ਲਾਈਨ 'ਤੇ ਨੇ ਕਿਉਂਕਿ ਉਹਨਾਂ ਨੇ ਬਹੁਤ ਵੱਖਰੇ ਜਿਹੇ ਕਲਚਰ ਵੇਖ ਰਹੇ ਉਹ ਆਪਣੀ ਛੋਟੀ ਜਿਹੀ ਇਸ ਜ਼ਿੰਦਗੀ ਦੇ ਅੰਦਰ ਜਿੰਨੀ ਕੁ ਉਹਨਾਂ ਨੇ ਹਜੇ ਤੱਕ ਦੇਖੀ ਹੈ ਸੋ ਵੀ ਟਰਾਈ ਟੂ ਹੈਲਪ ਬਾਏ ਬ੍ਰਿੰਗਿੰਗ ਇਨ ਐਕਸਪਰਟਸ ਕਿ ਤੁਸੀਂ ਜਿੰਨਾ ਕੁ ਸਿੱਖ ਸਕੋ ਜਾਂ ਉਹਦੇ ਅੰਦਰ ਵਾਧਾ ਪਾ ਸਕੋ ਉਹਦੇ ਨਾਲ ਦੀ ਰੀਸ ਨਹੀਂ ਸੋ ਪਲੀਜ਼ ਆਪਣੇ ਫੀਡਬੈਕ ਸਾਡੇ ਨਾਲ ਸ਼ੇਅਰ ਕਰਨਾ ਰੇਡੀਓ ਹਾਂਜੀ 'ਤੇ ਅਤੇ ਇਸੇ ਤਰ੍ਹਾਂ ਦੇ ਹੋਰ ਵਧੀਆ ਵਧੀਆ ਪ੍ਰੋਗਰਾਮ ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 'ਤੇ ਮੈਂ ਸੀ ਕ੍ਰਿਸ਼ਨਾ ਕਰਦੇ ਹਾਂ ਗੱਲਬਾਤ ਕਿਸੇ ਹੋਰ ਦਿਨ ਦੁਬਾਰਾ ਥੈਂਕ ਯੂ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: Authentic, original, and better than our own.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਨਹੀਂ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਆਪਣਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਤੇ ਰਹੀਏ, ਖੁਸ਼ ਰਹੀਏ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ ਸੋ ਕੀਪ ਲਿਸਨਿੰਗ ਧੰਨਵਾਦ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਮੋਡ ਆਫ ਟਰਾਂਸਪੋਰਟੇਸ਼ਨ ਉਹ ਬਦਲਿਆ ਜਾਵੇ। ਇੱਕ ਹੋਰ ਸਵਾਲ ਦੇ ਜਵਾਬ 'ਚ ਲੋਕਾਂ ਨੇ ਇਹ ਦੱਸਿਆ ਕਿ 57% ਪਬਲਿਕ ਟਰਾਂਸਪੋਰਟੇਸ਼ਨ ਨੂੰ ਤਰਜੀਹ ਦੇ ਰਹੇ ਨੇ ਅੱਜ ਦੀ ਤਰੀਕ 'ਚ, ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਨੂੰ ਧਿਆਨ 'ਚ ਰੱਖਦੇ ਆ। 35% ਸਾਈਕਲਿੰਗ ਨੂੰ ਤਰਜੀਹ ਦਿੰਦੇ ਨੇ, ਕੰਮ ਤੋਂ ਘਰ, ਘਰ ਤੋਂ ਕੰਮ ਜਾਂ ਹੋਰ ਦੂਸਰੇ ਆਪਣੇ ਰੂਟੀਨ ਕੰਮਾਂ ਦੇ ਲਈ। 27% ਈ ਬਾਈਕਸ ਨੂੰ ਤਰਜੀਹ ਦਿੰਦੇ ਨੇ। ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਫਿਜ਼ੀਕਲ ਐਬਿਲਿਟੀ, ਉਹਨਾਂ ਦੀ ਉਮਰ, ਉਹਨਾਂ ਦੀ ਲੋਕੇਸ਼ਨ ਔਰ ਉਹਨਾਂ ਦੇ ਕੋਲ ਮੌਜੂਦ ਟਰਾਂਸਪੋਰਟੇਸ਼ਨ ਦੇ ਵਿਕਲਪ, ਇਹ ਕਾਫੀ ਹੱਦ ਤੱਕ ਤੈਅ ਕਰਦੇ ਨੇ ਕਿ ਉਹ ਕਿਸ ਵਿਕਲਪ ਦੇ ਵੱਲ ਜਾਂ ਕਿਸ ਆਪਸ਼ਨ ਨੂੰ ਚੁਣਨਾ ਚਾਹੁੰਦੇ ਨੇ। ਲੋਅਰ ਇਨਕਮ ਵਾਲੇ ਜਿਹੜੇ ਘਰ ਨੇ ਉਹਨਾਂ 'ਤੇ ਸਭ ਤੋਂ ਜ਼ਿਆਦਾ ਦਬਾਅ ਵਧਿਆ। 85% ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਆਮਦਨੀ ਕੋਈ ਬਹੁਤੀ ਵਧੀਆ ਨਹੀਂ ਹੈ, ਪਰ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਨੇ ਉਹਨਾਂ ਨੇ ਉਹਨਾਂ ਦੇ ਰੋਜ਼ਾਨਾ ਜੀਵਨ ਦੇ ਉੱਤੇ ਬਹੁਤ ਵੱਡਾ ਇੱਕ ਅਸਰ ਪਾਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਕੰਪਨੀ ਹੈ BHP, ਜਿਹਨੂੰ ਇਹ ਵੀ ਮੰਨ ਲਿਆ ਜਾਂਦਾ ਹੈ ਕਿ ਕੈਪੀਟਲਾਈਜੇਸ਼ਨ ਦੇ ਮਾਮਲੇ ਦੇ ਵਿੱਚ ਇਹ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ ਕਾਮਨਵੈਲਥ ਨੂੰ ਵੀ ਟੱਪ ਜਾਂਦੀ ਹੈ। BHP ਕੰਪਨੀ ਦੇ ਵਿੱਚ ਜਿਹੜੀ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੱਚੇ ਜਿਹੜਾ ਆਇਰਨ ਓਰ ਹੈ ਉਸ ਦੀ ਮਾਈਨਿੰਗ ਕਰਦੀ ਹੈ, ਉਸ ਨੂੰ ਲੈ ਕੇ ਹੁਣ ਉੱਥੇ ਕੰਪਨੀ ਦੇ ਸਭ ਤੋਂ ਵੱਡੇ ਮਾਈਨਿੰਗ ਪਲਾਂਟ ਦੇ ਵਿੱਚ ਵਰਕਰਸ ਦੀ ਹੜਤਾਲ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹੜਤਾਲ ਦਾ ਅਸਰ ਸਰਕਾਰ ਦੇ ਉੱਤੇ ਵੀ ਪਏਗਾ। $70 ਲੱਖ ਰੋਜ਼ਾਨਾ ਜਿਹੜਾ BHP ਕੰਪਨੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੂੰ ਲੋਇਲਟੀਜ਼ ਦੇ ਰੂਪ ਦੇ ਵਿੱਚ ਦਿੰਦੀ ਹੈ, ਉਹ ਵੀ ਥੋੜ੍ਹ ਜਾਏਗਾ। ਉੱਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ 5 ਪ੍ਰੋਟੈਸਟਰਸ ਨੂੰ ਬ੍ਰਿਸਬੇਨ ਦੇ ਵਿਕਟੋਰੀਆ ਪਾਰਕ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਬ੍ਰਿਸਬੇਨ ਸਿਟੀ ਕੌਂਸਲ ਦੇ ਨਾਲ ਇਹ ਲੋਕ ਜੂਝ ਰਹੇ ਸੀ। ਵਿਕਟੋਰੀਆ ਦੀ ਪੁਲਿਸ, ਸਿਟੀ ਕੌਂਸਲ ਦੇ ਕਰਮਚਾਰੀ ਅਤੇ ਫਾਇਰ ਫਾਈਟਰਸ ਵੀ ਇੱਥੇ ਮੌਜੂਦ ਸੀ। ਅਸਲ 'ਚ ਉਹ ਥਾਂ ਹੈ ਜਿੱਥੇ ਸਾਲ 2032 'ਚ ਜਦੋਂ ਓਲੰਪਿਕ ਖੇਡਾਂ ਹੋਣਗੀਆਂ ਬ੍ਰਿਸਬੇਨ ਦੇ ਅੰਦਰ, ਤਾਂ ਇਸ ਥਾਂ ਦੇ ਉੱਤੇ $3.5 ਬਿਲੀਅਨ ਦੀ ਲਾਗਤ ਦੇ ਨਾਲ ਪ੍ਰਮੁੱਖ ਸਟੇਡੀਅਮ ਬਣਨਾ ਹੈ, ਜਿੱਥੇ ਓਲੰਪਿਕ ਦੀ ਓਪਨਿੰਗ ਅਤੇ ਕਲੋਜ਼ਿੰਗ ਸੈਰੇਮਨੀ ਵੀ ਹੋਣੀ ਹੈ ਅਤੇ ਬਹੁਤ ਸਾਰੀਆਂ ਖੇਡਾਂ ਵੀ ਹੋਣਗੀਆਂ। ਪਰ ਸਥਾਨਕ ਲੋਕ, ਜ਼ਿਆਦਾਤਰ ਐਬੋਰੀਜਨਲ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ, ਇਹ ਮੰਗ ਕਰ ਰਹੇ ਨੇ ਕਿ ਇਸ ਥਾਂ ਨੂੰ, ਇਸ ਇਤਿਹਾਸਕ ਔਰ ਜਿਹੜੀ ਵਾਤਾਵਰਨ ਦੇ ਕਰੀਬ ਥਾਂ ਹੈ, ਇਸ ਦੇ ਉੱਤੇ ਕੋਈ ਨਿਰਮਾਣ ਨਹੀਂ ਹੋਣਾ ਚਾਹੀਦਾ। ਇਸ ਦਰਮਿਆਨ 50 ਅਤੇ 29 ਸਾਲ ਦੇ 2 ਲੋਕਾਂ ਨੂੰ ਪੁਲਿਸ ਨੇ ਪੁਲਿਸ ਦੇ ਡਿਊਟੀ ਦੇ ਵਿੱਚ ਰੁਕਾਵਟ ਪਾਉਣ ਦੇ ਤੌਰ ਦੇ ਉੱਤੇ ਗ੍ਰਿਫਤਾਰ ਕੀਤਾ। 32 ਸਾਲ ਦੀ ਇੱਕ ਮਹਿਲਾ ਨੂੰ ਵੀ ਅਰੈਸਟ ਕੀਤਾ ਗਿਆ, ਪਰ ਬਾਅਦ 'ਚ ਉਸ 'ਤੇ ਬਗੈਰ ਕੋਈ ਚਾਰਜ ਲਗਾਇਆ ਉਸਨੂੰ ਰਿਲੀਜ਼ ਕਰ ਦਿੱਤਾ ਗਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਦਾ ਸ਼ੋਅ ਇੱਕ ਕਵੀ ਨੂੰ ਯਾਦ ਕਰਨ ਲਈ ਨਹੀਂ, ਅੱਜ ਦਾ ਇਹ ਸ਼ੋਅ ਇੱਕ ਆਵਾਜ਼ ਨੂੰ ਮਹਿਸੂਸ ਕਰਨ ਲਈ ਹੈ। ਅੱਜ ਦੀ ਇਸ ਖਾਸ ਸਾਹਿਤਕ ਮਹਿਫਲ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਸ਼ਾਇਰ ਦੀ ਜਿਸ ਨੇ ਸਿਰਫ ਕਵਿਤਾ ਨਹੀਂ ਲਿਖੀ ਸਗੋਂ ਆਪਣੇ ਲਹੂ ਨਾਲ ਇਤਿਹਾਸ ਲਿਖਿਆ। ਇੱਕ ਐਸੀ ਆਵਾਜ਼ ਜੋ ਖੇਤਾਂ ਵਿੱਚ ਗੂੰਜਦੀ ਸੀ, ਕਾਰਖਾਨਿਆਂ ਵਿੱਚ ਸੁਣਾਈ ਦਿੰਦੀ ਸੀ, ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਜਾਗਦੀ ਸੀ ਤੇ ਜ਼ੁਲਮ ਦੇ ਸਾਹਮਣੇ ਖੜੀ ਹੋ ਜਾਂਦੀ ਸੀ। ਇੱਕ ਐਸਾ ਨਾਂ ਜਿਸ ਦੀ ਆਵਾਜ਼ ਅੱਜ ਵੀ ਕਿਸਾਨਾਂ ਦੇ ਧਰਨਿਆਂ ਵਿੱਚ ਸੁਣਾਈ ਦਿੰਦੀ ਹੈ, ਅੱਜ ਵੀ ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਗੂੰਜਦੀ ਹੈ ਤੇ ਹੁਣ ਹਰ ਉਸ ਦਿਲ ਵਿੱਚ ਵਸਦੀ ਹੈ ਜੋ ਅਨਿਆਇ ਦੇ ਖਿਲਾਫ ਖੜਾ ਹੋਣਾ ਚਾਹੁੰਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਦੇ ਮਹਾਨ ਇਨਕਲਾਬੀ ਕਵੀ ਪਾਸ਼ ਦੀ। ਪਾਸ਼ ਜਿਸ ਦਾ ਅਸਲੀ ਨਾਂ ਸੀ ਅਵਤਾਰ ਸਿੰਘ ਸੰਧੂ। ਕੁਝ ਲੋਕ ਕਵਿਤਾ ਲਿਖਦੇ ਨੇ ਪਰ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਹੀ ਕਵਿਤਾ ਬਣਾ ਦਿੰਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਇੱਕ ਸੀ। ਪਾਸ਼ ਨੂੰ ਸਮਝਣਾ ਸਿਰਫ ਇੱਕ ਕਵੀ ਨੂੰ ਸਮਝਣਾ ਨਹੀਂ, ਇਹ ਪੰਜਾਬ ਦੇ ਦਰਦ ਨੂੰ ਸਮਝਣਾ ਹੈ। ਉਹ ਪੰਜਾਬ ਜੋ ਹਰਿਆ ਭਰਿਆ ਤਾਂ ਸੀ ਪਰ ਅੰਦਰੋਂ ਘੁੱਟ ਰਿਹਾ ਸੀ, ਜਿੱਥੇ ਖੇਤਾਂ ਵਿੱਚ ਕਣਕ ਉੱਗਦੀ ਸੀ ਪਰ ਗਰੀਬ ਦਾ ਪੁੱਤ ਭੁੱਖਾ ਸੀ, ਜਿੱਥੇ ਇਨਕਲਾਬ ਦੇ ਸੁਪਨੇ ਵੀ ਸਨ ਤੇ ਗੋਲੀਆਂ ਦਾ ਡਰ ਵੀ। 9 ਸਤੰਬਰ 1950 ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿੱਚ ਇੱਕ ਬੱਚੇ ਨੇ ਜਨਮ ਲਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਬੱਚਾ ਇੱਕ ਦਿਨ ਪੰਜਾਬ ਦੀ ਸਭ ਤੋਂ ਬੇਚੈਨ ਆਵਾਜ਼ ਬਣ ਜਾਵੇਗਾ। ਉਹ ਪਿੰਡਾਂ ਵਾਲਾ ਪੰਜਾਬ ਸੀ। ਖੂਹ ਸਨ, ਚਰਖੇ ਸਨ, ਬੈਲ ਸਨ, ਮਿੱਟੀ ਦੀ ਖੁਸ਼ਬੂ ਸੀ ਪਰ ਉਸ ਮਿੱਟੀ ਦੇ ਅੰਦਰ ਬਹੁਤ ਦਰਦ ਵੀ ਸੀ। ਗਰੀਬੀ ਸੀ, ਅਸਮਾਨਤਾ ਸੀ ਤੇ ਮਜ਼ਦੂਰ ਦੀ ਥਕਾਵਟ ਸੀ ਅਤੇ ਪਾਸ਼ ਇਹ ਸਭ ਬਚਪਨ ਤੋਂ ਹੀ ਵੇਖ ਰਿਹਾ ਸੀ। ਉਸਦੀ ਕਵਿਤਾ ਵਿੱਚ ਇਸੇ ਕਰਕੇ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਏ। ਉਸਦੀ ਇੱਕ ਕਵਿਤਾ ਬਹੁਤ ਸੋਹਣੀ ਘਾਹ ਲਿਖਦਾ ਏ, ਮੈਂ ਘਾਹ ਹਾਂ ਤੁਹਾਡੇ ਕੀਤੇ ਕਿਰਾਏ ਤੇ ਉਗਿਆਵਾਂਗਾ, ਮੈਂ ਘਾਹ ਹਾਂ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਿਆਵਾਂਗਾ, ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇ, ਬਣਾ ਦਿਓ ਹਰ ਹੋਸਟਲ ਮਲਬੇ ਦਾ ਢੇਰ, ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ, ਮੈਨੂੰ ਕੀ ਕਰੋਗੇ, ਮੈਂ ਤਾਂ ਘਾਹ ਹਾਂ ਹਰ ਚੀਜ਼ ਟੱਕ ਲਵਾਂਗਾ, ਹਰ ਢੇਰ ਤੇ ਉਗਿਆਵਾਂਗਾ, ਬੰਗੇ ਨੂੰ ਢੇਰੀ ਕਰ ਦਿਓ, ਸੰਗਰੂਰ ਨੂੰ ਮਿਟਾ ਦਿਓ, ਧੂੜ ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ, ਮੇਰੀ ਹਰਿਆਲੀ ਆਪਣਾ ਕੰਮ ਕਰੇਗੀ, 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ ਇਹ ਕਿਹੜੀ ਥਾਂ ਹੈ, ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ, ਮੈਂ ਘਾਹ ਹਾਂ ਮੈਂ ਆਪਣਾ ਕੰਮ ਕਰਾਂਗਾ, ਮੈਂ ਤੁਹਾਡੇ ਹਰ ਕਿੱਤੇ ਕਿਰਾਏ ਤੇ ਉਗਿਆਵਾਂਗਾ। ਕਹਿੰਦੇ ਨੇ ਹਰ ਇਨਕਲਾਬੀ ਪਹਿਲਾਂ ਬਹੁਤ ਸੰਵੇਦਨਸ਼ੀਲ ਇਨਸਾਨ ਹੁੰਦਾ ਹੈ। ਪਾਸ਼ ਵੀ ਸੀ।
ਉਹ ਆਪਣੀ ਮਾਂ ਨਾਲ ਬਹੁਤ ਜੁੜਿਆ ਹੋਇਆ ਸੀ। ਸ਼ਾਇਦ ਇਸੇ ਕਰਕੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਮਾਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਕਦੀ ਉਹ ਮਾਂ ਇੱਕ ਪੁੱਤ ਵਾਂਗ ਤੇ ਕਦੀ ਇੱਕ ਟੁੱਟਦੇ ਇਨਸਾਨ ਵਾਂਗ। ਉਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਹੈ, ਤੂੰ ਕਿਵੇਂ ਰਹਿਨੀ ਹੀ ਜਾਨੀ ਏ ਮਾਂ। ਲਿਖਦੇ ਨੇ, ਤੂੰ ਗਮ ਨਾ ਲਾਇਆ ਕਰ, ਤੂੰ ਗਮ ਨਾ ਲਾਇਆ ਕਰ, ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿੱਤਾ ਹੈ। ਪਤਾ ਹੈ, ਉਹ ਕਹਿੰਦੇ ਸੀ ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ। ਉਹ ਝੂਠ ਕਹਿੰਦੇ ਨੇ ਨਾ ਮਾਂ, ਤੂੰ ਮੈਨੂੰ ਹੁਣ ਉੱਥੇ ਬਿਲਕੁਲ ਨਾ ਜਾਣ ਦੇਈਂ, ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ। ਉਹੀ ਉਹ ਲੋਕ ਨੇ ਜਿਨ੍ਹਾਂ ਮੈਥੋਂ ਵੱਡੇ ਨੂੰ ਤੈਥੋਂ ਵਿਛੋੜ ਦਿੱਤਾ ਸੀ। ਤੂੰ ਗਮ ਨਾ ਲਾਇਆ ਕਰ, ਮੈਂ ਉਸ ਅਸ਼ਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ ਤੇਰੇ ਕਦਮਾਂ ਤੇ ਪਟਕ ਦਿਆਂਗਾ। ਤੂੰ ਉੱਥੋਂ ਮੈਥੋਂ ਵੱਡੇ ਦੀ ਲਾਸ਼ ਮੰਗੀ, ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ ਨਵਿਆਂ ਮੁੰਡਿਆਂ ਦੇ ਸਿਰ ਤੇ ਘਵਾਉਂਦੇ ਹਨ। ਤੂੰ ਰੋਂਦੀ ਕਿਉਂ ਏ ਮਾਂ, ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ ਤੇ ਫਿਰ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਪਹਿਲਾਂ ਵਾਂਗ ਠਾਕੇ ਲਗਾਇਆ ਕਰਾਂਗੇ, ਬਚਪਨ ਦੇ ਉਹਨਾਂ ਦਿਨਾਂ ਵਾਂਗ ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ ਕੇ ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ ਤੇ ਤੂੰ ਹੱਥ ਵਡਾ ਵਡਾ ਕੇ ਟੁੰਦੀ ਹੋਈ ਸਾਨੂੰ ਲੱਭਿਆ ਕਰਦੀ ਸੈਂ, ਜਾਂ ਬਿਲਕੁਲ ਉਦੋਂ ਵਾਂਗ ਜਦੋਂ ਮੈਂ ਪਿੱਠ ਉੱਤੇ ਚੁੰਡੀ ਭਰ ਕੇ ਦੌੜ ਜਾਂਦਾ ਸਾਂ ਅਤੇ ਤੂੰ ਗੁੱਸੇ ਵਿੱਚ ਮੇਰੇ ਪਿੱਛੇ ਵੇਲਣਾ ਵਗਾ ਕੇ ਮਾਰਦੀ। ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ ਕੇ ਤੈਨੂੰ ਬੜਾ ਹੀ ਸਤਾਉਂਦਾ ਸਾਂ। ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਏ ਨਾ ਮਾਂ, ਉਹ ਬੜਾ ਸਾਊ ਸੀ। ਇੱਕ ਵਾਰ ਚੇਤਾ ਏ ਜਦੋਂ ਉਹ ਟਾਲੀ ਛਾਂਗ ਦਾ ਡਿੱਗ ਪਿਆ ਸੀ ਤੇ ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ ਤਾਂ ਕਿ ਤੂੰ ਸਦਮੇ ਨਾਲ ਗਸ਼ ਨਾ ਖਾ ਜਾਏ। ਤੇ ਭੈਣ ਉਦੋਂ ਕਿੰਨੀ ਛੋਟੀ ਸੀ, ਬਿਲਕੁਲ ਗੁੱਡੀ ਜਿਹੀ, ਹੁਣ ਉਹ ਸ਼ਹਿਰ ਜਾ ਕੇ ਕੀ ਸਿੱਖ ਗਈ ਏ। ਪਰ ਤੂੰ ਗਮ ਨਾ ਲਾਇਆ ਕਰ ਮਾਂ, ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ, ਫਿਰ ਮੈਂ ਤੇ ਬਬਲੂ ਤੇਰੇ ਇਸੇ ਤਰ੍ਹਾਂ ਤੇਰੀ ਗੋਦ 'ਚ ਪੈ ਕੇ ਪਰੀਆਂ ਦੀਆਂ ਕਹਾਣੀਆਂ ਸੁਣਿਆ ਕਰਾਂਗੇ ਤੇ ਜ਼ਿਕਰ ਛੇੜਿਆ ਕਰਾਂਗੇ ਉਸ ਤਾਂ ਮੁਲਕ ਬਾਰੇ ਜੋ ਕਦੀ ਤਾਮਰ ਲਿਪਤੀ ਹੋਇਆ ਕਰਦਾ ਸੀ। ਆਪਾਂ ਮਾਂ ਕਿਤੇ ਦੂਰ ਚਲੇ ਜਾਵਾਂਗੇ ਜਿੱਥੇ ਸਿਰਫ ਪੰਛੀ ਰਹਿੰਦੇ ਨੇ, ਜਿੱਥੇ ਅਸਮਾਨ ਕੇਵਲ ਤੰਬੂ ਕੁ ਜਿੱਡਾ ਨਹੀਂ ਏ, ਜਿੱਥੇ ਦਰਖਤ ਲੋਕਾਂ ਵਰਗੇ ਨੇ ਤੇ ਲੋਕ ਦਰਖਤਾਂ ਵਰਗੇ ਨਹੀਂ। ਮਾਂ ਤੂੰ ਗਮ ਨਾ ਲਾ, ਆਪਾਂ ਫਿਰ ਇੱਕ ਵਾਰ ਉਹਨਾਂ ਦਿਨਾਂ ਵੱਲ ਪਰਤ ਜਾਵਾਂਗੇ, ਉੱਥੇ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ, ਉੱਥੋਂ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ।

ਉਹਨਾਂ ਦੀ ਇੱਕ ਹੋਰ ਬੜੀ ਖੂਬਸੂਰਤ ਨਜ਼ਮ ਹੈ, ਮੇਰੀ ਮਾਂ ਦੀਆਂ ਅੱਖਾਂ। ਲਿਖਦੇ ਨੇ, ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ, ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ। ਮੇਰੇ ਭਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਵੋਟ ਫੇਰੀ 'ਤੇ ਜਾਂ ਉਦਘਾਟਨ ਦੀ ਰਸਮ 'ਤੇ ਆਉਂਦੇ ਸਨ। ਇੱਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ। ਮੈਂ ਉਸ ਦਿਨ ਪਿੰਡ ਛੱਡ ਦਿੱਤਾ। ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ ਤੇ ਫਿਰ ਸੋਹਣੇ ਹੋਰ ਹਨ। ਸ਼ਹਿਰਾਂ ਵਿੱਚ ਮੈਂ ਥਾਂ ਥਾਂ ਖੋਜ ਦੇਖਿਆ, ਪ੍ਰਕਾਸ਼ਨਾਂ ਵਿੱਚ, ਕੈਫਿਆਂ ਵਿੱਚ, ਦਫ਼ਤਰਾਂ ਤੇ ਥਾਣਿਆਂ ਵਿੱਚ, ਅਤੇ ਮੈਂ ਦੇਖਿਆ ਇਹ ਖੋਜ ਦੀ ਨਦੀ ਦਿਲ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ ਅਤੇ ਉਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ ਮੈਂ ਕੋਝ ਵਿੱਚ ਵੜਿਆ, ਕੋਝ ਸੰਗ ਲੜਿਆ ਤੇ ਕਈ ਲਹੂ ਲਹਾਨ ਵਰਿਆਂ ਕੋਲੋਂ ਲੰਘਿਆ ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈ ਕੇ ਦੋ ਘੜੀ ਲਈ ਪਿੰਡ ਆਇਆ ਹਾਂ ਤੇ ਉਹ ਹੀ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ਵਿੱਚ ਨੁਕਸ ਲੱਗਦਾ ਏ।

ਫਿਰ ਪਾਸ਼ ਹੌਲੀ ਹੌਲੀ ਨੌਜਵਾਨ ਹੋਇਆ ਤੇ ਉਸਨੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ। ਉਸਨੇ ਵੇਖਿਆ ਕੁਝ ਲੋਕਾਂ ਕੋਲ ਤਾਂ ਸਭ ਕੁਝ ਸੀ ਤੇ ਕੁਝ ਲੋਕ ਜੀਣ ਲਈ ਵੀ ਕੁਝ ਨਹੀਂ ਸੀ। ਉਸਨੇ ਵੇਖਿਆ ਸੱਚ ਬੋਲਣ ਵਾਲੇ ਡਰਦੇ ਨੇ ਤੇ ਝੂਠ ਬੋਲਣ ਵਾਲੇ ਰਾਜ ਕਰਦੇ ਨੇ। ਤੇ ਉੱਥੇ ਜਨਮ ਹੋਇਆ ਪਾਸ਼ ਦੀ ਕਵਿਤਾ ਦਾ। ਉਹ ਸਮਾਂ ਪੰਜਾਬ ਵਿੱਚ ਉਥਲ ਪੁਥਲ ਵਾਲਾ ਸੀ। ਨੌਜਵਾਨ ਗੁੱਸੇ ਵਿੱਚ ਸਨ, ਸਵਾਲ ਬਹੁਤ ਸਨ। ਪਾਸ਼ ਨੇ ਕਲਮ ਚੁੱਕੀ ਪਰ ਉਹ ਕਲਮ ਸਿਰਫ ਸ਼ਬਦਾਂ ਲਈ ਹੀ ਨਹੀਂ ਸੀ, ਉਹ ਲੜਾਈ ਲਈ ਸੀ। ਪਾਸ਼ ਦੇ ਪਿਤਾ ਸੋਹਣ ਸਿੰਘ ਫੌਜ ਵਿੱਚ ਸਨ, ਉਹ ਵੀ ਸ਼ਾਇਰੀ ਦਾ ਸ਼ੌਕ ਰੱਖਦੇ ਸਨ। ਸ਼ਾਇਦ ਉੱਥੋਂ ਹੀ ਸ਼ਬਦਾਂ ਨਾਲ ਪਿਆਰ ਪਾਸ਼ ਦੇ ਖੂਨ ਵਿੱਚ ਆ ਗਿਆ ਸੀ। ਕਹਿੰਦੇ ਨੇ ਕੁਝ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਪਰ ਕੁਝ ਬੱਚੇ ਸਵਾਲਾਂ ਨਾਲ ਖੇਡਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਸੀ। ਉਹ ਛੋਟੀ ਉਮਰ ਤੋਂ ਹੀ ਸੋਚਦਾ ਸੀ ਇਹ ਦੁਨੀਆ ਇੰਨੀ ਬੇਇਨਸਾਫ ਕਿਉਂ ਹੈ। ਜਦੋਂ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਗੂੰਜ ਆ ਰਹੀ ਸੀ ਉਹ ਨੌਜਵਾਨ ਪ੍ਰਣਾਲੀ ਤੋਂ ਨਾਰਾਜ਼ ਸਨ। ਜਦੋਂ ਜ਼ਮੀਨਦਾਰਾਂ ਅਤੇ ਮਜ਼ਦੂਰਾਂ ਵਿਚਕਾਰ ਵੱਡੀ ਖਾਈ ਸੀ ਉਦੋਂ ਪਾਸ਼ ਨੇ ਕਲਮ ਚੁੱਕੀ। ਇਹ ਕਲਮ ਇੱਕ ਤਲਵਾਰ ਵਾਂਗ ਸੀ। ਉਹ ਸਿਰਫ 18-19 ਸਾਲ ਦਾ ਸੀ ਜਦੋਂ ਉਸਦੀ ਪਹਿਲੀ ਕਿਤਾਬ ਲੋਕ ਕਥਾ ਛਪੀ। ਨਾਮ ਹੀ ਕਿੰਨਾ ਵੱਖਰਾ, ਲੋਕ ਕਥਾ। ਲੋਹਾ ਸਖਤ ਤਿੱਖਾ ਨਾ ਚੁੱਕਣ ਵਾਲਾ। ਉਸਦੀ ਕਵਿਤਾ ਵਿੱਚ ਪਿਆਰ ਵੀ ਸੀ ਪਰ ਉਹ ਪਿਆਰ ਸੁੱਤਾ ਹੋਇਆ ਨਹੀਂ ਸੀ, ਉਹ ਜਗਾਉਂਦਾ ਸੀ। ਉਸਦੀ ਇੱਕ ਕਵਿਤਾ ਏ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ, ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ, ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਅਹਿਰਨ ਤੇ, ਸਿਆੜ ਹੁਣ ਵੀ ਵਗਦੇ ਨੇ ਚੀਕ ਦੀ ਧਰਤੀ ਤੇ। ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ, ਸਵਾਲ ਦੇ ਮੋਹਰਾਂ ਤੇ ਚੜ ਕੇ ਅਸੀਂ ਲੜਾਂਗੇ ਸਾਥੀ। ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ, ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ, ਹੱਥਾਂ ਤੇ ਪਏ ਰਟਣਾਂ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ, ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹਣ ਵਾਲੇ ਆਪ ਨਹੀਂ ਸੁੰਘਦੇ, ਕਿ ਸੁੱਜੀਆਂ ਅੱਖਾਂ ਵਾਲੀਆਂ ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ ਜੰਗ ਤੋਂ ਪਰਤ ਨਹੀਂ ਆਉਂਦਾ, ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ, ਕਿ ਬਾਬੂ ਦਫ਼ਤਰ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਨੇ। ਅਸੀਂ ਲੜਾਂਗੇ ਜਦ ਤੱਕ ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ। ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ, ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ, ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ।

ਕਵਿਤਾ ਸਿਰਫ ਸ਼ਬਦ ਨਹੀਂ ਸੀ, ਇਹ ਉਸ ਪੀੜ੍ਹੀ ਦੀ ਧੜਕਣ ਸੀ। ਉਸ ਵੇਲੇ ਪੰਜਾਬੀ ਸਾਹਿਤ ਵਿੱਚ ਬਹੁਤ ਕੁਝ ਪਿਆਰ, ਰੋਮਾਂਸ ਤੇ ਦਰਦ ਬਾਰੇ ਲਿਖਿਆ ਜਾ ਰਿਹਾ ਸੀ, ਪਰ ਪਾਸ਼ ਨੇ ਲਿਖਿਆ ਮਜ਼ਦੂਰ ਬਾਰੇ, ਕਿਸਾਨ ਬਾਰੇ, ਸਿਸਟਮ ਦੇ ਖਿਲਾਫ, ਡਰ ਦੇ ਖਿਲਾਫ, ਤੇ ਉਸਦੀ ਇਹ ਆਵਾਜ਼ ਹਕੂਮਤ ਨੂੰ ਪਸੰਦ ਨਹੀਂ ਆਈ। ਉਸ ਉੱਥੇ ਝੂਠਾ ਕਤਲ ਦਾ ਕੇਸ ਲਾਇਆ ਗਿਆ, ਉਹ ਜੇਲ੍ਹ ਵਿੱਚ ਵੀ ਰਿਹਾ। ਪਰ ਪਾਸ਼ ਦੀ ਸਭ ਤੋਂ ਵੱਡੀ ਗੱਲ ਕੀ ਹੈ ਪਤਾ? ਉਹ ਡਰਿਆ ਨਹੀਂ, ਅਤੇ ਸਿਸਟਮ ਨੂੰ ਸਭ ਤੋਂ ਵੱਧ ਡਰ ਬੇਡਰ ਲੋਕਾਂ ਤੋਂ ਹੀ ਲੱਗਦਾ ਹੈ। ਜ਼ਰਾ ਸੋਚੋ, ਇੱਕ ਨੌਜਵਾਨ ਮੁੰਡਾ, ਇੱਕ ਕਵੀ, ਉਸਦੇ ਹੱਥ ਵਿੱਚ ਬੰਦੂਕ ਨਹੀਂ, ਉਸਦੇ ਹੱਥ ਵਿੱਚ ਸਿਰਫ ਕਵਿਤਾ ਸੀ, ਉਸ ਤੋਂ ਵੀ ਲੋਕ ਡਰ ਗਏ। ਕਿਉਂ? ਕਿਉਂਕਿ ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਏ। ਕਿਉਂ? ਕਿਉਂਕਿ ਸੱਚ ਦੀ ਆਵਾਜ਼ ਹਮੇਸ਼ਾ ਖਤਰਨਾਕ ਲੱਗਦੀ ਏ। ਉਹਨੇ ਜੇਲ੍ਹ ਵਿੱਚੋਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਅਤੇ ਉਹਨਾਂ ਦੇ ਵਿੱਚੋਂ ਇੱਕ ਕਵਿਤਾ ਦਾ ਨਾਮ ਹੈ ਜੇਲ੍ਹ। ਲਿਖਦੇ ਨੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ 'ਚ ਡੱਕ ਦੇਣਗੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ 'ਚ ਡੱਕ ਦੇਣਗੇ, ਗੁਸਤਾਖ ਪਲਾਂ ਦੀ ਬੇਜਸਮ ਹੋਂਦ, ਕੰਧਾਂ ਉਸਾਰ ਦੇਣਗੇ ਸੜਕਾਂ ਦੀਆਂ ਹਿੱਕ 'ਤੇ, ਰੌਸ਼ਨੀ ਦੇ ਕਈ ਵਰੇ ਬੱਦਲ ਦੇ ਨਾਲ ਨਾਲ ਤੁਰੇ, ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਹੀਂ ਸਕਿਆ, ਸਿਰਫ ਛੱਤਾਂ ਤੇ ਝੂਲਦਾ ਰਿਹਾ ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ 'ਤੇ ਪਲਣਾ ਸੀ, ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ 'ਤੇ ਪਲਣਾ ਸੀ। ਇਸੇ ਦੌਰਾਨ ਉਹਨਾਂ ਨੇ ਇੱਕ ਹੋਰ ਕਵਿਤਾ ਲਿਖੀ, ਕਵਿਤਾ ਦਾ ਸਿਰਲੇਖ ਹੈ ਪੁਲਿਸ ਦੇ ਸਿਪਾਹੀ ਨੂੰ। ਲਿਖਦੇ ਨੇ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਕਿਸੇ ਅਣਜਾਣੇ ਭੈ ਅੰਦਰ ਜਰਕ ਦੀ ਬਾਪ ਦੀ ਦਾੜੀ ਤੇ ਸੁਖਣਾ ਸੁੱਖ ਦੀ ਖਾਂਦੀ ਗਸ਼ਾਂ ਮਾਸੂਮ ਮਮਤਾ ਨੂੰ, ਮੇਰੇ ਖੁਰਲੀ ਤੇ ਬੱਧੇ ਹੋਏ ਡੰਗਰ ਬੇਜਾਨਾਂ ਨੂੰ, ਕਿਸੇ ਛਾਵੇਂ ਨਹੀਂ ਬੰਨਣਾ, ਕਿਸੇ ਪਾਣੀ ਨਹੀਂ ਡਾਉਣਾ, ਤੇ ਮੇਰੇ ਘਰ ਕਈ ਡੰਗ ਸੋਗ ਵਿੱਚ ਚੁੱਲ੍ਹਾ ਹੀ ਨਹੀਂ ਬਲਣਾ। ਸਿਪਾਹੀਆ ਦੱਸ, ਮੈਂ ਤੈਨੂੰ ਕਦੀ ਏਡਾ ਖਤਰਨਾਕ ਦਿਸਦਾ? ਸਿਪਾਹੀਆ ਦੱਸ, ਮੈਂ ਤੈਨੂੰ ਵੀ ਏਡਾ ਖਤਰਨਾਕ ਦਿਸਦਾ? ਭਰਾਵਾ ਸੱਚ ਦੱਸ, ਤੈਨੂੰ ਮੇਰੀ ਉਦੜੀ ਹੋਈ ਚਮੜੀ ਤੇ ਮੇਰੇ ਮੂੰਹ ਚੋਂ ਵਗਦੀ ਲਹੂ 'ਚ ਕੁਝ ਆਪਣਾ ਨਹੀਂ ਦਿਸਦਾ? ਤੂੰ ਲੱਖ ਦੁਸ਼ਮਣ ਕਤਾਰਾਂ ਵਿੱਚ ਹੁੱਬ ਕੇ ਮਾਰ ਲੈ ਸ਼ੇਖੀ, ਤੇਰੀ ਨੀਂਦਰ ਪਿਆਸੇ ਨੈਣ ਤੇ ਪਥਰਾ ਗਿਆ ਮੱਥਾ, ਤੇਰੀ ਪਾਟੀ ਹੋਈ ਨਿੱਕਰ ਤੇ ਉਸਦੀ ਜੇਬ ਵਿੱਚ ਰਚ ਗਈ ਜ਼ਹਿਰੀਲੀ ਬੋ ਤਮਾਕੂ ਦੀ, ਤੇ ਤੇਰੀ ਖਾ ਰਹੇ ਚੁਗਲੀ ਨਹੀਂ ਸਾਂਝੀ ਤਾਂ ਬਸ ਆਪਣੀ ਇਹ ਵਰਦੀ ਨਹੀਂ ਸਾਂਝੀ, ਪਰ ਅੱਜ ਤੋਂ ਕੋੜਮੇ ਤੇਰੇ ਦੇ ਦੁੱਖ ਮੇਰੇ ਨਾਲ ਸਾਂਝੇ ਨੇ, ਤੇਰਾ ਵੀ ਬਾਪ ਜਦ ਸੁੱਟਦਾ ਹੈ ਪੱਠਿਆਂ ਦੀ ਭਰੀ ਸਿਰ ਤੋਂ ਤੇ ਉਸ ਦੀਆਂ ਸੂਤੀਆਂ ਨਾੜਾਂ ਵੀ ਮਨਸ਼ਾ ਕਰਦੀਆਂ ਇਹੋ ਕਿ ਹੁਣ ਕਿਹੜੀ ਘੜੀ ਬਸ ਬੁਰੇ ਦਾ ਸਿਰ ਫੇ ਦਿੱਤਾ ਜਾਵੇ, ਤੇਰੇ ਬੱਚਿਆਂ ਨੂੰ ਜਦ ਵੀਰਾ ਸਕੂਲੀ ਖਰਚ ਨਹੀਂ ਜੁੜਦਾ ਤਾਂ ਸੀਨਾ ਪਾਟ ਜਾਂਦਾ ਹੈ ਤੇਰੇ ਵੀ ਅਰਧ ਅੰਕੀ ਦਾ, ਤੇਰੀ ਪੀਤੀ ਹੋਈ ਰਿਸ਼ਵਤ ਜਦੋਂ ਤੇਰਾ ਗਾਲ ਦੀ ਅੰਦਰ ਤਾਂ ਤੂੰ ਵੀ ਲੋਚਦਾ ਏ, ਭੰਨਣੀ ਸ਼ਾਹ ਰੱਗ ਹਕੂਮਤ ਦੀ ਜੋ ਕੁਝ ਵਰਿਆਂ 'ਚ ਖਾ ਗਈ ਤੇਰਾ ਚੰਦਨ ਜਿਹਾ ਪਿੰਡਾ।

ਤੇਰਾ ਤੇਰੀ ਰਿਸ਼ੀਆਂ ਜਹੀ ਬਿਰਤੀ ਤੇ ਬਰਸਾਤੀ ਵਾਹ ਵਰਗਾ ਲਭਾਉਣਾ ਸੁਖ ਟੱਬਰ ਦਾ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੇਰੇ ਪਰ ਅੰਦਰਲੀ ਦੁਨੀਆ ਹੈ ਪਾ ਰਹੀ ਕੰਗਲੀ। ਅਸੀਂ ਮੈਂ ਜੋ ਸਾਂਭਦੇ ਘਾਟੀ ਅਵਾਰਾ ਰੋਗੀ ਬਚਪਨ ਨੂੰ ਰਹੇ ਆਟੇ ਚੋਂ ਗੁੰਨਦੇ। ਕਿਸੇ ਲਈ ਬਣੇ ਨਾ ਖਤਰਾ ਤੇ ਉਹ ਜਦੋਂ ਸਾਡੇ ਸੁੱਖ ਬਦਲੇ ਰਹੇ ਵਿਕਦੇ ਰਹੇ ਰੁਲਦੇ। ਕਿਸੇ ਲਈ ਬਣੀ ਨਾ ਚਿੰਤਾ ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿੱਚ ਅੱਜ ਬਣ ਗਿਆ ਸੋਟੀ ਪਰ ਢਿੱਡ ਤੇ ਹੱਥ ਰੱਖ ਕੇ ਦੱਸ ਕਿ ਸਾਡੀ ਜਾਤ ਨੂੰ ਹੁਣ ਕਿਸੇ ਤੋਂ ਹੋਰ ਖਤਰਾ ਹੈ। ਅਸੀਂ ਹੁਣ ਸਿਰਫ ਖਤਰਾ ਹਾਂ ਉਹਨਾਂ ਲਈ ਜਿਨ੍ਹਾਂ ਨੂੰ ਦੁਨੀਆਂ ਤੇ ਬਸ ਖਤਰਾ ਹੀ ਖਤਰਾ ਹੈ। ਤੂੰ ਆਪਣੇ ਮੂੰਹ ਦੀਆਂ ਗਾਲਾਂ ਨੂੰ ਆਪਣੇ ਕੀਮਤੀ ਗੁੱਸੇ ਲਈ ਸੰਭਾਲ ਕੇ ਰੱਖ। ਮੈਂ ਕੋਈ ਚਿੱਟ ਕੱਪੜੀਆ ਕੁਰਸੀ ਦਾ ਪੁੱਤ ਨਹੀਂ ਜਿਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੀ ਲਹੂ ਚ ਲਿਬੜੇ ਹਜ਼ਾਰਾਂ ਚਿਹਰਿਆਂ ਵਿੱਚੋਂ ਇੱਕ ਹਾਂ। ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ ਤੋਂ ਮੇਰੇ ਦੇਸ਼ ਦਾ ਕੋਈ ਵੀ ਦਰਿਆ ਬਹੁਤ ਛੋਟਾ ਏ। ਕਿਸੇ ਵੀ ਧਰਮ ਦਾ ਕੋਈ ਗ੍ਰੰਥ ਮੇਰੇ ਜ਼ਖਮੀ ਬੁੱਲਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ। ਤੂੰ ਜਿਸ ਡੰਡੇ ਨੂੰ ਅੱਡੀਆਂ ਜੋੜ ਕੇ ਦੇਨਾ ਸਲਾਮੀ ਸਾਡਾ ਲੁੱਟੇ ਹੋਏ ਦੇ ਕਿਸੇ ਵੀ ਦਰਦ ਦਾ ਇਤਿਹਾਸ ਉਸਦੇ ਤਿੰਨ ਰੰਗਾਂ ਤੋਂ ਬੜਾ ਗਾੜਾ ਹੈ ਤੇ ਸਾਡੀ ਰੂਹ ਦਾ ਹਰ ਇੱਕ ਜ਼ਖਮ ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ। ਮੇਰੇ ਦੋਸਤ ਮੈਂ ਕੋਇਆ ਪਿਆ ਵੀ ਤੇਰੇ ਕਿੱਲਾਂ ਵਾਲੇ ਬੂਟ ਥੱਲੇ ਮਾਊਂਟ ਐਵਰੈਸਟ ਤੋਂ ਬਹੁਤ ਉੱਚਾ ਹਾਂ। ਮੇਰੇ ਬਾਰੇ ਗਲਤ ਦੱਸਿਆ ਹੈ ਤੇਰੇ ਕਾਇਰ ਅਫਸਰ ਨੇ ਕਿ ਮੈਂ ਇਸ ਰਾਜ ਦਾ ਇੱਕ ਮਹਾਖੋਰਾ ਮਹਾ ਦੁਸ਼ਮਣ ਹਾਂ। ਨਹੀਂ ਮੈਂ ਤਾਂ ਦੁਸ਼ਮਣੀ ਦੀ ਅਜੇ ਪੂਣੀ ਵੀ ਨਹੀਂ ਛੋਹੀ। ਅਜੇ ਤਾਂ ਹਾਰ ਜਾਂਦਾ ਹਾਂ ਮੈਂ ਘਰ ਦੀਆਂ ਔਕੜਾਂ ਅੱਗੇ। ਅਜੇ ਮੈਂ ਅਮਲ ਦੇ ਟੋਏ ਕਲਮ ਨਾਲ ਪੂਰ ਲੈਂਦਾ ਹਾਂ। ਅਜੇ ਮੈਂ ਸੀਰੀਆਂ ਜੱਟਾਂ ਵਿਚਾਲੇ ਲਰਜ਼ ਦੀ ਕੜੀ ਹਾਂ। ਅਜੇ ਮੇਰੀ ਸੱਜੀ ਬਾਂਹ ਨੂੰ ਵੀ ਤੂੰ ਮੇਰੇ ਤੋਂ ਉੱਪਰੋਂ ਫੜਦਾ। ਅਜੇ ਮੈਂ ਉਸਤਰੇ ਨਾਈਆਂ ਦੇ ਖੰਜਰ ਚ ਬਦਲਨੇ ਨੇ। ਅਜੇ ਰਾਜਾਂ ਦੀ ਕਾਂਡੀ ਤੇ ਮੈਂ ਲਿਖਣੀ ਵਾਰ ਚੰਡੀ ਦੀ ਚਮਕ ਦੇ ਨਾਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ ਹੈ ਭੱਜ ਕੇ ਜ਼ਹਿਰ ਵਿੱਚ ਫਿਰਨੀ ਅਜੇ ਤਾਂ ਆਰ ਮੁੱਚੀ ਦੀ ਅਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ ਲਹਿਰ ਨਾ ਹਾਲੇ ਬੁੜਕਦਾ ਬੁੱਕਦਾ ਹੋਇਆ ਧੁੰਮੇ ਤਰਖਾਣ ਦਾ ਤੀਸਾ। ਅਜੇ ਤਾਂ ਲਾਗੀਆਂ ਨੇ ਲਾਗ ਲੈਣੇ ਨੇ ਜੁਬਲੀਆਂ ਦੇ ਰਾਜ ਵਿੱਚ ਜੋ ਆਇਆ ਗਿਆ ਦੇ ਝੂਠੇ ਰਹੇ ਨੇ ਭਾਂਡੇ ਮਾਂਜਦੇ। ਕਿਸੇ ਕੁਰਸੀ ਦੇ ਬੈਠੀ ਗਿਰਜ ਦੇ ਪੱਟ ਦੀ ਨਰਮ ਹੱਡੀ ਮੈਂ ਜਿਸ ਦਿਨ ਸੱਤ ਰੰਗ ਜੋੜ ਕੇ ਇੰਦਰ ਧਨੁਸ਼ ਬਣਿਆ ਮੇਰਾ ਕੋਈ ਵਾਰ ਦੁਸ਼ਮਣ ਤੇ ਖਾਲੀ ਨਹੀਂ ਜਾਣਾ। ਜਦੋਂ ਫਿਰ ਝੰਡੀ ਵਾਲੀ ਕਾਰ ਨੇ ਬਦਬੂ ਭਰੇ ਥੁੱਕ ਦੇ ਛਿੱਟੇ ਮੇਰੀ ਜ਼ਿੰਦਗੀ ਦੇ ਚਾ ਭਰੇ ਮੂੰਹ ਤੇ ਨਾ ਚਮਕਣਗੇ ਮੈਂ ਉਸ ਚਾਨਣ ਦੀ ਬੁਰਜੀ ਤੇ ਇੱਕ ਕੱਲਾ ਨਹੀਂ ਪਹੁੰਚ ਸਕਦਾ। ਤੇਰੀ ਵੀ ਲੋੜ ਹੈ ਤੈਨੂੰ ਵੀ ਉੱਥੇ ਪਹੁੰਚਣਾ ਪੈਣਾ ਹੈ। ਅਸੀਂ ਇੱਕ ਕਾਫਲਾ ਹਾਂ ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ ਤੇਰੀਆਂ ਪੀੜੀਆਂ ਦੀ ਖਾਦ ਇਸ ਦੇ ਚਮਨ ਨੂੰ ਲੱਗੀ। ਅਸੀਂ ਗੀਤਾਂ ਵਰਗੀ ਗੁਜ਼ਰਦੇ ਬੇਤਾਬ ਆਸ਼ਿਕ ਹਾਂ ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ। ਸਿਪਾਹੀਆ ਦੱਸ ਮੈਂ ਤੈਨੂੰ ਇੰਨਾ ਖਤਰਨਾਕ ਦਿਖਦਾ। ਸਿਪਾਹੀਆ ਦੱਸ ਖਾਂ
मैं तेनू भी इन्ना खतरनाक दिखदा।

ਪਾਸ਼ ਦੀ ਕਵਿਤਾ ਵਿੱਚ ਇੱਕ ਗੁੱਸਾ ਸੀ। ਉਹ ਇਨਸਾਨ ਨੂੰ ਜਗਾਉਣ ਵਾਲਾ ਗੁੱਸਾ ਸੀ। ਉਹ ਕਹਿੰਦਾ ਸੀ, ਚੁੱਪ ਰਹਿਣਾ ਵੀ ਇੱਕ ਜ਼ੁਰਮ ਹੈ, ਸੋਚਣਾ ਬੰਦ ਕਰ ਦੇਣਾ ਇਹ ਸਭ ਤੋਂ ਵੱਡੀ ਹਾਰ ਹੈ। ਫਿਰ ਉਸਨੇ ਇੱਕ ਕਵਿਤਾ ਲਿਖੀ, ਸਭ ਤੋਂ ਖਤਰਨਾਕ। ਇਹ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਏ। ਜਦੋਂ ਵੀ ਕੋਈ ਅਨਿਆਏ ਦੇ ਖਿਲਾਫ ਖੜਦਾ ਏ ਤੇ ਉੱਥੇ ਪਾਸ਼ ਦੀ ਇਹ ਕਵਿਤਾ ਜ਼ਰੂਰ ਗੂੰਜਦੀ ਏ। ਪਾਸ਼ ਲਿਖਦਾ ਏ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰੀ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ, ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਅੱਖ ਹੁੰਦੀ ਹੈ, ਜਿਸ ਦੀਆਂ ਨਜ਼ਰਾਂ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਚੋਂ ਉੱਠਦੀ ਅੰਨੇਪਨ ਦੀ ਭਾਫ ਉੱਤੇ ਡੁੱਲ ਜਾਂਦੀ ਏ, ਜੋ ਨਿੱਤ ਦਿਸਦੇ ਦੀ ਸਾਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਕਹੀਣ ਦੁਹਰਾ ਦੇ ਗਦੀ ਗੇੜ ਵਿੱਚ ਹੀ ਰੁਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਵਿੱਚ ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਏ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਹ ਲੱਗਦਾ ਏ, ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਏ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੀਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ 'ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ, ਚਿਪਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਚੁਗਾਠਾਂ 'ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਤ ਜੋ ਡੁੱਬ ਜਾਵੇ ਅਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਪਰ ਪਾਸ਼ ਸਿਰਫ ਇਨਕਲਾਬੀ ਕਵੀ ਹੀ ਨਹੀਂ ਸੀ, ਉਹ ਬਹੁਤ ਨਰਮ ਦਿਲ ਵਾਲੇ ਦਿਲ ਦਾ ਇਨਸਾਨ ਵੀ ਸੀ। ਉਸਨੇ ਪਿਆਰ ਵੀ ਲਿਖਿਆ, ਉਡੀਕ ਵੀ ਲਿਖੀ, ਇਕੱਲਾਪਨ ਵੀ ਲਿਖਿਆ। ਕਈ ਵਾਰੀ ਲੱਗਦਾ ਏ ਕਿ ਉਹ ਦੁਨੀਆ ਨਾਲ ਲੜਦੇ ਲੜਦੇ ਥੱਕ ਵੀ ਜਾਂਦਾ ਸੀ।
उसने एक कविता लिखी उड़ीक। लिखते ने नहीं ए गल तां कदे नहीं होनी कि तारे ही बहला देणगे महबूब दा मन। ए गल तां कदे नहीं होनी कि तारे ही बहला देणगे महबूब दा मन। हो सकदा है रातां दा जहर कट जावे जदों हनेरा जित लिया गया, फिर शायद सिगरट नाल अंदर लुहण दी जरूरत ना रहे, शायद आवारगी दी जिल्लत कट जावे मुक जावे बेचारगी दा दर्द, शायद उम्र दे सफे ते गलतियां लाउण दी मुश्किल डूंगी ना रहे इन्नी। हो सकता है नफरत च भजण दा संकट ना रहे ते अपने चेहरे नू पहचान के अपना कह सकण दी शर्म ना रहे, उड़ीक तां शायद कदे खत्म ना होए, उड़ीक तां शायद कदे खत्म ना होए।

1980 ਦਾ ਪੰਜਾਬ, ਉਹ ਸਮਾਂ ਬਹੁਤ ਦਰਦਨਾਕ ਸੀ। ਡਰ ਸੀ, ਗੋਲੀਆਂ ਸਨ, ਨਫ਼ਰਤ ਸੀ, ਲੋਕਾਂ ਨੇ ਬੋਲਣਾ ਛੱਡ ਦਿੱਤਾ ਸੀ। ਪਰ ਪਾਸ਼ ਚੁੱਪ ਨਹੀਂ ਹੋਇਆ। ਉਸਨੇ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ ਲਿਖਿਆ, ਹਰ ਅੰਨੇਪਨ ਦੇ ਖਿਲਾਫ ਲਿਖਿਆ। ਉਸਦੀ ਕਵਿਤਾ ਇੱਕ ਪਾਸੇ ਦੀ ਨਹੀਂ ਸੀ, ਉਹ ਇਨਸਾਨ ਦੇ ਹਰ ਪਾਸੇ ਖੜੀ ਸੀ। ਉਸੇ ਉਹਨਾਂ ਦਿਨਾਂ ਵਿੱਚ ਪਾਸ਼ ਨੇ ਇੱਕ ਕਵਿਤਾ ਲਿਖੀ, ਸਾਡੇ ਸਮਿਆਂ ਵਿੱਚ ਲਿਖਦੇ ਨੇ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਬੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲਿਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕਦਾਂ ਦੀਆਂ ਮੋਹਰਾਂ ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ ਦੇ ਪਸਰੇ ਰੇਗਿਸਤਾਨ ਚੋਂ ਹੀ ਉੱਡਣੀ ਸੀ। ਮੇਰੇ ਤੁਹਾਡੇ ਦਿਲਾਂ ਦੀ ਸੜਕ ਤੇ ਦੇ ਮੱਥੇ ਤੇ ਜੰਮਣਾ ਸੀ, ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ। ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਕੱਢਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਨਾਲ ਹੀ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦੇ ਸਿਰ ਵਰਗ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਾਈਆਂ ਵਿੱਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ। ਓਏ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ ਤੇ ਲੜਾਈਆਂ ਹੋਈਆਂ, ਜਬਰ ਦੀਆਂ ਸ਼ਵੀਆਂ ਦੇ ਐਪਰ ਘੁੰਡ ਨਾ ਮੁੜ ਸਕੇ। ਮੇਰੇ ਯਾਰੋ, ਆਪਣੇ ਇਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਕਸੀ ਜਾ ਰਹੀ ਹੈ। ਨਾ ਇਸਨੇ ਸ਼ੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਹੀ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਹਾਂ, ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ ਹੱਡਾਂ ਦੇ ਖੁਰਨ ਨਾਲ ਮਿਲੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ, ਕਿ ਉਹਨਾਂ ਵਿਨ ਸੁੱਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਤਾਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਨਾ ਉੱਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ। ਤੇ ਫਿਰ ਆਇਆ 23 ਮਾਰਚ 1988। ਕਿੰਨੀ ਅਜੀਬ ਗੱਲ ਹੈ ਨਾ, ਜਿਸ ਦਿਨ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਉਸੇ ਦਿਨ ਪਾਸ਼ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਸਿਰਫ 37 ਸਾਲ ਦਾ ਸੀ। ਅਜੇ ਤਾਂ ਬਹੁਤ ਕੁਝ ਲਿਖਣਾ ਸੀ ਉਸਨੇ, ਬਹੁਤ ਕੁਝ ਕਹਿਣਾ ਸੀ, ਪਰ ਸ਼ਾਇਦ ਕੁਝ ਆਵਾਜ਼ਾਂ ਬਹੁਤ ਲੰਬੀ ਉਮਰ ਲਈ ਨਹੀਂ ਆਉਂਦੀਆਂ, ਉਹ ਸਿਰਫ ਲੋਕਾਂ ਨੂੰ ਜਗਾਉਣ ਲਈ ਆਉਂਦੀਆਂ ਨੇ।
एक कविता दी सांच पावांगी जड़ी पाश ती लिखी हुई है, हुण मैं विदा हुंदा हां। हुण मैं विदा हुंदा हां मेरी दोस्त, हुण मैं विदा हुंदा हां। मैं एक कविता लिखनी चाही सी तू जिसनू सारी उम्र पढ़दी रह सकी। उस कविता विच महकदे होए धनिए दा जिक्र होना सी, कमादां दी सरसराहट दा जिक्र होना सी, ते गंदलां दी नाजक शोखी दा जिक्र होना सी। उस कविता विच रुखां उत्तों चोंदियां धुंदां अते बाल्टी विच चोए दुद्ध ते गौंदियां झग्गां दा जिक्र होना सी, ते जो भी होर मैं तेरे जिसम विच्चों तकिया उस सब कासे दा जिक्र होना सी। उस कविता विच मेरे हत्थां उत्ते रटना ने मुस्कुराना सी, मेरे पट्टां दियां मछलियां ने तैरना सी, ते मेरे हिक ते वालां दी नरम शाल विच निग दियां लपटां उठाउणियां सन। उस कविता विच तेरे लई, मेरे लई, ते जिंदगी दे सारे साकां लई बहुत कुछ होना सी मेरी दोस्त, पर बड़ा ही बेसवादा ए दुनिया दे इस उलझे हुए नक्शे नाल निपटना। जे मैं लिख भी लैंदा ओ शगना परी कविता तां उसने उंज ही दम तोड़ देना सी। तैनू अते मैनू छाती उत्ते विलक दे छड़ के मेरे दोस्त कविता बहुत ही निसत्ती हो गई है, जबकि हथियारां दे नौ भैड़ी तरह वध आए हैं। ते हर तरह की कविता तो पहला हथियारां नाल युद्ध करना जरूरी हो गया है। युद्ध विच हर चीज नू बहुत सौखी तरह समझ लिया जाता है, अपना या दुश्मन दा ना लिखण वांग। ते इस हालत विच मेरे चुम्मण लई वधे होए बुल्लां दी गुलाई नू धरती दे आकार दी उपमा जा तेरे लक दे लहरन नू समुंदर दे साह लैण दी तुलना देना बड़ा ही मजाक जा लगना सी। सो मैं अजिहा कुछ नहीं कीता, तैनू तेरी मेरे वेहड़े विच बच्चे खिड़ा सकन दी ख्वाहिश नू ते युद्ध दी समुचता नू इक्को कतार विच खड़ा करना मेरे लई संभव नहीं हो सकिया। ते हुण मैं विदा हुंदा हां मेरी दोस्त। आपां याद रखांगे कि दिने लुहार दी भट्ठी दे वांग तपण वाले अपने पिंड दे टिब्बे रात नू फुल्लां वांग महक उठदे ने, ते चांदनी विच रसे हुए टोके दे ढेरां ते लेट के स्वर्ग नू गाल कढ़ना बड़ा संगीतमई हुंदा है। हाँ, ये सानू याद रखना पवेगा क्योंकि जदों दिल दियां जेबां विच कुछ नहीं हुंदा याद करना बड़ा सुखामा लगता है। मैं इस विदाई दी घड़ी विच धन्नवाद करना चाहुंदा हां उन्हां सारियां हसीन चीज़ां दा जो साडियां मिलनियां ते तंबू वांग तणदियां रहियां, ते उन्हां आम थावां दा जो साडे मिलन ते हसीन हो गईयां। मैं धन्नवाद करदा हां तेरे से अपने सिर ते ठहर जाण वाली तेरे वांग हौली ते गीतां भरी हवा दा जो मेरा चित लाई रखदी रही तेरी उड़ीक करदियां, आड़ उत्ते उगे हुए रेशमी कादा जो तेरी रुमकती हुई तोर दे अगे सदा विच विच गया, टिंडियां चों खिरी कपाहां दा जिन्हां ने कदे कोई उजर ना कीता ते सदा मुस्कुरा के अपने लई सेज बन गईयां, गन्नियां उत्ते तैनात पिद्दियां दा जिन्हां ने आउंदे जांदे दी बड़क रखी, जवान होईयां कणकां दा जो सानू बैठिया ना सही लेटियां तां ढक दियां रहियां। मैं धन्नवाद करदा हां सरों दे निक्कियां फुल्लां दा जिन्ना मैनू कई वार बख्शिया मौका, पराग केसर तेरियां वालां चों झाड़न दा,
मैं मनुख हाँ, बहुत कुछ निक्का निक्का जोड़ के बनिया हाँ, ते उन्ना सारिया चीज़ां लई जिन्ना मैनू खिंडर जान तों बचाई रखिया। मेरे कोल बहुत शुकराना है, मैं धन्नवाद करना चाहुंदा हाँ। प्यार करना बड़ा ही सहज है, जिवें कि जुलम नू सहारदे हुए अपने आप नू लड़ाई लई तैयार करना, जां जिवें गुप्तवास विच वज्जी गोली तों किसी छन अंदर पए रह के जख्म दे भरन की कोई कल्पना करे। प्यार करना ते लड़ सकना, जीन ते ईमान ले आना मेरी दोस्त, एहो हुंदा है। धुप वांग धरती ते खिड़ जाना ते फिर गल वकड़ी विच सिमट जाना, बरूद वांग भड़क उठना ते चौहां कूटा अंदर गूंज जाना, जीण दा एहो ही सलीका हुंदा है। प्यार करना ते जीना उन्हां नूं कदी नहीं आना जिन्हां ने जिंदगी नूं बाणीए बना दिता। जिस्मां दा रिश्ता समझ सकना, खुशी ते नफरत विच कदे भी लीक ना खिचना, जिंदगी च फैले हुए आकार ते फिदा होना, सहम नू चीर के मिलना ते विदा होना, बड़ा सूरम गति दा काम हुंदा है मेरी दोस्त। मैं हुण विदा हुंदा हाँ, तू भुल जावी मैं किवें तेरे चिमणा अंदर पाल के जवान किता, अपनिया नजरां ने कुछ नहीं किता तेरे नक्शां दी धार बनण विच, कि मेरे चुमना ने किन्ना खूबसूरत कर दिता तेरा चेहरा, ते मेरिया जफिया ने तेरे मोम वर्गे पिंडे नू किवें संचे च ढा लिया। तू ये सारा ही कुछ भुल जावी मेरी दोस्त, सिवाय इस तो कि मैनू जीण की बड़ी लोचा सी, मैं गले तीकर डुबना चाहता सा, मेरे भी हिस्से का जी लैना मेरी दोस्त, तू मेरे भी हिस्से का जी लैना।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: यार तू इतनी इनी छेती आके पक्का भी हो गया की जुगाड़ लाया है
3: जुगाड़ नहीं ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: जी गड्डी अक्षरा ज्वेलर्स वाल ले लो।
1: ओ जो हुकम मेरी सरकार।
0: ओ आ किधर हैरी स्पार्क वाल जाना, तुसी आ किथे जा रहे हो?
1: अक्षरा ज्वेलर्स दी दूजी लोकेशन
0: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
1: आहो जी आहो।
0: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
2: रेडियो हाँ जी 1674 एम दे उत्ते तुहाडा सारेयां दा स्वागत है जी। अज 30 मई 2026 और शनिवार दे दिन भारत आस्ट्रेलिया दुनिया जहान दियां खबरां दा बुलेटिन अज तक दे दिन दा तुहाडे तक लैके आए हैं। सब तो पहला शुरुआत इंटरनेशनल न्यूज़ दे नाल, जिथे ट्रंप दी क्यूबा नूं दित्ती धमकी दे बारे तां तुसीं सुनी लिया होना, हुण तक तां खबरां आ गईयां सी, पर क्यूबा दे विच किस तरीके दे नाल हुण संकट पैदा किया जा रहा है जां हो गया है, इस दे नाल जुड़ी यह खबर है ताकि क्यूबा नूं भी समय रहिंदिया होया तहस नहस किया जा सके। क्यूबा अपने पूरे इतिहास के काल के हुण तक के सब तो भयानक ऊर्जा संकट के विचों गुजर रहे। जेकर तुहानू याद होवे तां लगभग कुछ उस ही तरीके का संकट है जिमें वेनेजुएला दे विच पैदा किया गया सी। तेल की भारी कीमत हो गई है, बिजली सप्लाई मिल नहीं रही, जल सप्लाई कारण भी लोग प्रभावित होए पए ने। लगभग 30 लाख लोग हर रोज़ पानी की बूंद बूंद दे लई तरस रहे ने। सरकारी अधिकारियों ने इस माड़ी हालत दे लई अमरीका वालों लगाई गई आर्थिक पाबंदियों नूं जिम्मेदार ठहराया। देश का जल सप्लाई विभाग अपनी लोड़ का सिर्फ 37% तेल ही हासिल कर पा रहे हैं। पानी की पंपिंग दे विच बिजली की खपत होंदी है, तो बिजली की खपत जिहड़ी है वह तेल दे नाल पूरी की जाती है, पर हुण जदों तेल की कमी है ना सिर्फ पानी की सप्लाई रुकी पई है सगों पाइपां की सफाई मरम्मत कैमिकल की दरामद सारा काम ठप्प होया पिया। क्यूबा की लगभग 1 करोड़ दे आस पास की आबादी है और रुक रुक के जल सप्लाई जे कारण सारी ही आबादी परेशान हो चुकी है, पूरे देश नूं प्रभावित किया कोई एक किता नहीं है। इस दे नाल ये भी खबरां सामने आ रही ने कि रोज़ाना देश दे विच 20-20 घंटे लंबे बिजली दे कट लग रहे हैं। क्यूबा दे राजधानी शहर हवाना वर्गे बड़े शहरां दे विच भी पूरा दा पूरा ढांचा जिहड़ा जिथे इस वक्त बड़ी आबादी है उत्थे भी यह जोर पिया हुआ है। कई इलाकों से टैंकर के राही पानी पहुँचाने की कोशिश की जा रही है पर वह नाकाफ़ी है। रिपोर्टों के मुताबिक जनवरी महीने तो अमरीका ने क्यूबा के उत्ते पाबंदियां होर सख्त कर दित्तियां ने। क्यूबा नूं ना तो कोई होर गुआंढी देश तेल दे रहे ने। अमरीकी राष्ट्रपति डोनाल्ड ट्रंप ने उन्हां देशों पर भी टैरिफ लगाने की धमकी दी है जिहड़े भविष्य में भी क्यूबा नूं तेल वेचणगे। जिक्रयोग है कि क्यूबा अपनी लोड़ का सिर्फ 40% तेल ही खुद पैदा करता है, बाकी दे लई वह दूजे देशों पर निर्भर करता है। वित्तीय संकट इन्ना गहरा गया है कि विभाग पहले सालाना जिहड़ा $100 मिलियन का पहले उन्होंने पुरजे खरीदे सीगे वो भी हुण उन्हां दी खरीददारी नहीं कर पा रहे ने, होर नवे पुरजे भी नहीं खरीद पा रहे ने, नवी खरीद भी नहीं हो पा रही है। उधर खाड़ी देशों के जारी तनाव ते शिपिंग रुकावटों के विचकार आम लोगों के लिए राहत की खबर आ सकती है, आई नहीं है। अमरीकी अमेरिका के जिहड़े ट्रैजरी सैकटरी ने स्कॉट बेसेंट उन्होंने दावा किया है कि हॉर्मुज़ स्ट्रेट के शिपिंग दीयां रुकावटां दूर हो जाणगीयां ते विश्व पद्धर के उत्ते तेल की कमी के जिहड़ी गिरावट आई हुई है वह तेजी के नाल पूरी होएगी। दस दिए कि इस समय लगभग 2000 जहाज खाड़ी तो बाहर निकलन का इंतजार कर रहे हैं। यह भी कहा गया है कि जिवें ही रस्ता खुलेगा तेल की सप्लाई बढ़ जाएगी, कीमतां हेठ आ जाएगी। ऊर्जा संकट का बनया हुआ डर भी दुनिया भर के भी वधा चढ़ा के पेश किया जा रहा है क्योंकि हाले बाजार से सप्लाई भी मजबूत नहीं सी। बेसेंट ने आंकड़े का हवाला देंदे कहा है कि जिहड़े जियोपोलिटिकल सिचुएशन है इस वक्त मई महीने के जो भी सी सो सी हुण जून महीने के ये सिचुएशन बदल सकती है। वो वक्री गल है कि हाले तक ईरान ते अमरीका दे दरम्यान कोई भी समझौता टेबल दे उत्ते नहीं पिया। अमरीका हमेशा दी तरह बयान दे रहा है शिपिंग आम वर्गे हुंदे ही गैसोलीन दीयां कीमतां भी राह ते आ जाणगीयां, पर ये कदों होणगीयां या किवें होएगा ये काफ़ी हद तक अमरीका दे उत्ते निर्भर करता है। हॉर्मुज़ स्ट्रेट दे राही बेसेंट ने यह भी दावा किया है कि इस नूं निर्विघन चलाना भी ट्रंप सरकार का एक टीचा होएगा। हुण तक तां निर्विघन ही चलता सी पर अमरीका दे जंग तो बाद ईरान ते ओमान ने रल के इस राह दे उत्ते टोल लगाने की तजवीज़ पेश की, जिस तों अमरीका भी हुण नाराज़ नज़र आ रहा। उत्थे भारत दे खिलाफ जिहड़ा माहौल एक आस्ट्रेलिया दे विच बनिया सी अमरीका दे विच बनिया सी वो हुण बरतानिया दे विच भी लगातार बढ़ रहा है। ਬਰਤਾਨੀਆ ਦੇ ਇੱਕ ਪਾਰਲੀਮੈਂਟੇਰੀਅਨ ਨੇ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਭਾਰਤ ਅਤੇ ਪਾਕਿਸਤਾਨ ਤੋਂ ਆਏ ਪ੍ਰਵਾਸੀਆਂ ਦੇ ਬਾਰੇ ਬਿਆਨ ਦਿੱਤਾ। ਬਰਤਾਨੀਆ ਦੀ ਦੱਖਣਪੰਥੀ ਪਾਰਟੀ ਰਿਸਟੋਰ ਬ੍ਰਿਟੇਨ ਸ਼ੁਰੂ ਕਰਨ ਵਾਲੇ ਰੂਪਰਟ ਲਵ ਨੇ ਕਿਹਾ ਹੈ ਕਿ ਲੱਖਾਂ ਦੀ ਗਿਣਤੀ 'ਚ ਭਾਰਤੀ ਅਤੇ ਪਾਕਿਸਤਾਨੀ ਜਿਹੜੇ ਬ੍ਰਿਟਿਸ਼ ਲੋਕਾਂ ਦੀਆਂ ਨੌਕਰੀਆਂ ਖਾ ਰਹੇ ਨੇ। ਹਾਲੀਆ ਦਿਨਾਂ 'ਚ ਰਿਫਾਰਮ ਯੂਕੇ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਰੂਪਰਟ ਲੋਵ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵੀ ਲਿਖਿਆ ਕਿ ਮੈਨੂੰ ਨਹੀਂ ਸੀ ਲੱਗਦਾ ਕਿ ਲੱਖਾਂ ਉਹਨਾਂ ਭਾਰਤੀਆਂ ਨੂੰ ਪਾਕਿਸਤਾਨੀਆਂ ਨੂੰ ਇੱਥੇ ਲਿਆਇਆ ਜਾਣਾ ਚਾਹੀਦਾ ਸੀ ਜਿਹੜੇ ਬ੍ਰਿਟਿਸ਼ ਰੁਜ਼ਗਾਰ ਖਾ ਗਏ ਨੇ। ਜੇਕਰ ਲੋਕ ਮੈਨੂੰ ਇਸ ਦੇ ਲਈ ਰੇਸਿਸਟ ਕਹਿਣ, ਨਸਲਵਾਦੀ ਕਹਿਣ ਤਾਂ ਠੀਕ ਹੈ ਠੀਕ ਹੈ। ਇਸ ਤੋਂ ਪਹਿਲਾਂ ਇੱਕ ਪੋਸਟ 'ਚ ਰਪਰਟ ਲੋਵ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇੰਗਲੈਂਡ ਦੇ ਉੱਤਰ ਪੱਛਮੀ ਹਿੱਸਿਆਂ 'ਚ ਕੁਝ ਇਲਾਕਿਆਂ 'ਚ ਜਾਣ 'ਚ ਅਜਿਹਾ ਲੱਗਦਾ ਜਿਵੇਂ ਉਹ ਇੰਗਲੈਂਡ 'ਚ ਹੈ ਹੀ ਨਹੀਂ, ਇੰਝ ਲੱਗਦਾ ਏਸ਼ੀਆ ਜਾਂ ਕਿਸੇ ਹੋਰ ਦੇਸ਼ 'ਚ ਪਹੁੰਚ ਗਏ। ਇਹ ਗਲਤੀ ਦੇ ਨਾਲ ਨਹੀਂ ਹੋਇਆ, ਲੇਬਰ ਰਿਫੋਰਮ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਨੇ ਜਾਣ ਬੁੱਝ ਕੇ ਤੀਸਰੀ ਦੁਨੀਆ ਦੇ ਦੇਸ਼ਾਂ ਨੂੰ ਔਰ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਇੱਥੇ ਵਸਾਇਆ ਹੈ ਅਤੇ ਇੱਥੋਂ ਦਾ ਰੁਜ਼ਗਾਰ ਖੁੱਸਿਆ, ਇੱਥੋਂ ਦੇ ਭਾਈਚਾਰਿਆਂ ਨੂੰ ਖਤਮ ਕੀਤਾ। ਉਹਨਾਂ ਨੇ ਬਰਤਾਨੀਆ ਦੇ ਮੁਸਲਿਮ ਭਾਈਚਾਰੇ ਨੂੰ ਵੀ ਨਿਸ਼ਾਨੇ 'ਤੇ ਲਿਆ, ਕਿਹਾ ਕਿ 2-3 ਜਾਂ 4 ਬੁਰਕੇ ਪਹਿਣ ਕੇ ਮਹਿਲਾਵਾਂ ਦੇ ਨਾਲ ਘੁੰਮਦੇ ਪੁਰਸ਼ ਉਹਨਾਂ ਨੂੰ ਦੇਖ ਕੇ ਨਫ਼ਰਤ ਹੁੰਦੀ ਹੈ। ਉਹਨਾਂ ਦਾਅਵਾ ਕੀਤਾ ਕਿ ਮੈਨਚੈਸਟਰ ਦੀ ਬਾਜ਼ਾਰ ਵਾਲੀਆਂ ਸੜਕਾਂ ਇਸਲਾਮਿਕ ਬਣਦੀਆਂ ਜਾ ਰਹੀਆਂ ਨੇ, ਇਮੀਗ੍ਰੇਸ਼ਨ ਦੇ ਕਲੋਨਾਈਜੇਸ਼ਨ ਯਾਨੀ ਕਬਜ਼ਾ ਦੱਸਿਆ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਵਿੱਚ ਵੀਰਵਾਰ ਦੇਰ ਰਾਤ ਨਿਰਮਾਣ ਅਧੀਨ ਪੁਲ ਡਿੱਗਣ ਦੇ ਚੱਲਦਿਆਂ 6 ਮਜ਼ਦੂਰਾਂ ਦੀ ਮੌਤ ਹੋ ਗਈ। ਮਲਬੇ 'ਚ ਦਬਣ ਦੇ ਚੱਲਦਿਆਂ 3 ਮਜ਼ਦੂਰ ਹੋਰ ਰੈਸਕਿਊ ਕਰਕੇ ਹਸਪਤਾਲ ਭੇਜ ਦਿੱਤੇ ਗਏ। ਹਾਦਸਾ ਵੀਰਵਾਰ ਦੇਰ ਰਾਤ ਹੋਇਆ ਜਦੋਂ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। 2 ਮਜ਼ਦੂਰ ਹਮੀਰਪੁਰ ਅਤੇ 4 ਬਾਂਦਾ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਤ ਬਚਾਅ ਕਾਰਜ ਰਾਤ ਭਰ ਜਾਰੀ ਰਹੇ ਸੀ। JCP ਦੀ ਮਦਦ ਦੇ ਨਾਲ ਮਲਬਾ ਹਟਾ ਕੇ ਮਜ਼ਦੂਰਾਂ ਨੂੰ ਕੱਢਿਆ ਗਿਆ, ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਪਰ ਹਾਦਸੇ ਤੋਂ ਬਾਅਦ ਪੁਲ ਨਿਰਮਾਣ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਅਪਣਾਏ ਜਾਣ ਵਾਲੇ ਮਾਨਕਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਦੇ ਆਦੇਸ਼ ਤਾਂ ਦੇ ਦਿੱਤੇ ਗਏ ਨੇ, ਪਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਕੇਵਲ ਖਰਾਬ ਮੌਸਮ ਦੀ ਵਜ੍ਹਾ ਦੇ ਚੱਲਦਿਆਂ ਹੋਇਆ ਜਾਂ ਨਿਰਮਾਣ ਕਾਰਜ ਦੇ ਵਿੱਚ ਵੀ ਲਾਪਰਵਾਹੀ ਵਰਤੀ ਗਈ ਸੀ। ਉੱਥੇ ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਨੇ ਮੁੱਖ ਮੰਤਰੀ ਸਿੱਧਾਰਮਈਆ ਦਾ ਅਸਤੀਫਾ ਸਵੀਕਾਰ ਕਰ ਲਿਆ। ਇਸ ਦੇ ਨਾਲ ਉਹ ਕਾਰਜਵਾਹਕ ਮੁੱਖ ਮੰਤਰੀ ਦੇ ਤੌਰ 'ਤੇ ਕੰਮ ਕਰਨਾ ਜਾਰੀ ਰੱਖਣਗੇ ਜਦ ਤੱਕ ਅਗਲੇ ਮੁੱਖ ਮੰਤਰੀ ਜੋ ਕਿ DK ਸ਼ਿਵ ਕੁਮਾਰ ਨੇ ਉਹ ਨਹੀਂ ਬਣ ਜਾਂਦੇ। ਰਾਜਪਾਲ ਗਹਿਲੋਤ ਬੁੱਧਵਾਰ ਰਾਤ ਫੈਮਿਲੀ ਐਮਰਜੈਂਸੀ ਦੇ ਕਾਰਨ ਇੰਦੌਰ ਚਲੇ ਗਏ ਸੀ। ਇਸ ਤੋਂ ਬਾਅਦ ਸਿੱਧਾਰਮਈਆ ਦੁਪਹਿਰ ਵੇਲੇ ਵੀਰਵਾਰ ਦੇ ਦਿਨ ਰਾਜਭਵਨ ਪਹੁੰਚੇ, ਫਿਰ ਉਹ ਆਪਣਾ ਅਸਤੀਫਾ ਸੌਂਪਿਆ। ਕਰਨਾਟਕ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੇ ਚੱਲਦੀ ਟਰਮ ਦੇ ਵਿੱਚ ਅਸਤੀਫਾ ਰਾਜਪਾਲ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਵਿਸ਼ੇਸ਼ ਸਕੱਤਰ ਨੂੰ ਸੌਂਪਿਆ ਹੋਵੇ। ਸਿੱਧਾਰਮਈਆ ਦਾ ਅਸਤੀਫਾ ਸਵੀਕਾਰ ਹੋਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਅੱਜ ਸ਼ਨੀਵਾਰ ਜਾਂ ਭਲਕੇ ਐਤਵਾਰ ਦੇ ਦਿਨ ਕਾਂਗਰਸ ਦੇ ਵਿਧਾਇਕ ਦਲਾਂ ਦੀ ਬੈਠਕ ਬੁਲਾਉਣ ਦਾ ਐਲਾਨ ਕਰ ਸਕਦੀ ਹੈ। ਸਿੱਧਾਰਮਈਆ ਅਤੇ ਉਹਨਾਂ ਦੇ ਅਧਿਕਾਰੀ DK ਸ਼ਿਵ ਕੁਮਾਰ ਨੂੰ ਨਵੇਂ ਮੰਤਰੀ ਮੰਡਲ ਦੇ ਲਈ ਵੀ ਸੱਦਾ ਦਿੱਤਾ ਜਾ ਸਕਦਾ। ਦੱਸ ਦਈਏ ਕਿ ਇਸ ਦਰਮਿਆਨ ਇੱਕ ਵੱਡੀ ਘਟਨਾ ਇਹ ਵੀ ਵਾਪਰੀ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧਾਰਮਈਆ ਨੇ ਸ਼ੁੱਕਰਵਾਰ ਦਾ ਦਿਨ ਆਪਣੇ ਬੇਟੇ ਯਤਿੰਦਰ ਸਿੱਧਾਰਮਈਆ ਦੇ ਨਾਲ ਦਸ ਜਨਪਥ ਆਵਾਸ ਯਾਨੀ ਕਿ ਰਾਹੁਲ ਗਾਂਧੀ ਦੇ ਘਰ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਇਸ ਨੂੰ ਅਹਿਮ ਇਸ ਕਰਕੇ ਮੰਨਿਆ ਜਾ ਰਿਹਾ ਕਿਉਂਕਿ ਸਿੱਧਾਰਮਈਆ ਤੱਕ ਪਹਿਲਾਂ ਕਾਂਗਰਸ ਦੀ ਹਾਈਕਮਾਨ ਨੇ ਕਿਹਾ ਸੀ ਕਿ ਉਹਨਾਂ ਨੂੰ ਰਾਜ ਸਭਾ ਦੀ ਟਿਕਟ ਦੇ ਦਿੰਦੇ ਆ, ਉਹਨਾਂ ਨੇ ਇਨਕਾਰ ਕਰ ਦਿੱਤਾ ਸੀ, ਠੁਕਰਾ ਦਿੱਤੀ ਸੀ। ਸਿੱਧਾਰਮਈਆ ਕਾਂਗਰਸ ਦੀ ਅਗਵਾਈ ਦੇ ਨਾਲ ਆਪਣੀ ਅਗਲੀ ਰਾਜਨੀਤਕ ਚਰਚਾ ਕਰਨਗੇ ਔਰ ਇਹ ਪਹਿਲਾਂ ਹੀ ਉਹ ਕਹਿ ਚੁੱਕੇ ਨੇ ਕਿ ਉਹ ਕਰਨਾਟਕ 'ਚ ਰਹਿਣਾ ਚਾਹੁੰਦੇ ਨੇ। ਪਾਰਟੀ ਆਲਾ ਕਮਾਨ ਦੀ ਤਰਫ ਤੋਂ ਸੁਝਾਈ ਗਈ ਕਿਸੇ ਵੀ ਕੇਂਦਰੀ ਜ਼ਿੰਮੇਵਾਰੀ 'ਚ ਉਹਨਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਹੈ। ਉੱਧਰ ਸੁਪਰੀਮ ਕੋਰਟ ਨੇ ਮੁਕੱਦਮਿਆਂ ਦੇ ਨਿਪਟਾਰੇ ਦੇ ਵਿੱਚ ਦੇਰੀ ਦੇ ਉੱਤੇ ਹੋ ਰਹੀ ਚਿੰਤਾ ਜਤਾਉਂਦਿਆਂ ਦੇਸ਼ ਦੀਆਂ ਸਾਰੀਆਂ ਹਾਈ ਕੋਰਟਸ ਨੂੰ ਹੁਕਮ ਦਿੱਤੇ ਨੇ ਕਿ ਕਿਸੇ ਵੀ ਮਾਮਲੇ 'ਚ ਸੁਰੱਖਿਅਤ ਮਾਮਲਾ ਰੱਖਣ ਦੇ ਲਈ ਤਾਰੀਖ 3 ਮਹੀਨੇ ਤੋਂ ਵੱਧ ਨਾ ਰੱਖੀ ਜਾਵੇ ਔਰ ਜੇਕਰ ਰੱਖੀ ਜਾਂਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਫੈਸਲਾ ਸੁਣਾਇਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਫੈਸਲਿਆਂ ਦੇ ਵਿੱਚ ਦੇਰੀ ਅਦਾਲਤਾਂ ਦੇ ਵਿੱਚ ਨਿਆਂ ਦੇ ਲਈ ਆਉਣ ਵਾਲੇ ਲੋਕਾਂ ਦੇ ਲਈ ਇੱਕ ਚੰਗੀ ਉਦਾਹਰਣ ਸੈੱਟ ਨਹੀਂ ਕਰਦੀਆਂ। ਕਾਨੂੰਨੀ ਖਬਰਾਂ ਅਤੇ ਵਿਸ਼ਲੇਸ਼ਕਾਂ ਦੇ ਨਾਲ ਜੁੜੀ ਹੋਈ ਵੈਬਸਾਈਟ ਲਾਈਵ ਲਾਅ ਦੇ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮੌਲੀਆ ਬਾਗਚੀ ਦੀ ਬੈਂਚ ਨੇ ਸ਼ੁੱਕਰਵਾਰ ਦੇ ਦਿਨ ਕਿਹਾ ਅਤੇ ਵਿਅਕਤੀਗਤ ਸੁਤੰਤਰਤਾ ਦੇ ਨਾਲ ਜੁੜੇ ਹੋਏ ਮਾਮਲਿਆਂ ਦੇ ਉੱਤੇ ਤਾਂ ਘੱਟੋ ਘੱਟ ਤੇਜ਼ੀ ਦੇ ਨਾਲ ਫੈਸਲਾ ਲਿਆ ਜਾਣਾ ਚਾਹੀਦਾ। ਜੇਕਰ ਹਾਈ ਕੋਰਟ ਨੂੰ ਇਹ ਲੱਗਦਾ ਹੈ ਕਿ ਕੋਈ ਮਾਮਲਾ ਸੁਰੱਖਿਅਤ ਰੱਖਣਾ, ਉਸ 'ਚ ਫੈਸਲਾ ਨਹੀਂ ਦੇਣਾ, ਤਾਂ ਅਗਲੇ ਦਿਨ ਤੱਕ ਅਪਲੋਡ ਕਰਕੇ ਦੇ ਦਿੱਤਾ ਜਾਵੇ। ਜ਼ਮਾਨਤ ਜਾਂ ਦੂਸਰੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਤੁਰੰਤ ਜੇਲ੍ਹ ਪ੍ਰਸ਼ਾਸਨ ਤੱਕ ਲਿਖਤੀ ਕਾਰਵਾਈ ਭੇਜ ਦਿੱਤੀ ਜਾਣੀ ਚਾਹੀਦੀ ਹੈ। ਉੱਥੇ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀਆਂ ਜਿਹੜੀਆਂ ਖਬਰਾਂ ਆਈਆਂ ਨੇ ਔਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਯਾਨੀ RBI ਨੇ ਬਿਆਨ ਦਿੱਤਾ ਹੈ ਕਿ ਮੌਜੂਦਾ ਦਿੱਕਤਾਂ ਦੇ ਬਾਵਜੂਦ ਭਾਰਤ ਦੀ ਅਰਥ ਵਿਵਸਥਾ ਮਜ਼ਬੂਤ ਬਣੀ ਰਹੇਗੀ। ਖ਼ਬਰ ਏਜੰਸੀ PTI ਦੇ ਮੁਤਾਬਕ ਸ਼ੁੱਕਰਵਾਰ ਨੂੰ ਜਾਰੀ ਆਪਣੀ ਸਾਲਾਨਾ ਰਿਪੋਰਟ 'ਚ RBI ਨੇ ਕਿਹਾ ਕਿ ਮਹਿੰਗਾ ਫਿਊਲ, ਸਪਲਾਈ ਚੇਨ ਦੀਆਂ ਦਿੱਕਤਾਂ ਅਤੇ ਵਿਸ਼ਵ ਬਾਜ਼ਾਰ ਦੇ ਵਿੱਚ ਆਈ ਚੁਣੌਤੀਆਂ ਦੇ ਬਾਵਜੂਦ ਚਾਲੂ ਵਿੱਤ ਵਰ੍ਹੇ ਦੇ ਅੰਦਰ ਭਾਰਤ ਦੀ ਅਰਥ ਵਿਵਸਥਾ ਦੀ ਯਾਤਰਾ ਮਜ਼ਬੂਤ ਰਹੇਗੀ। ਮਜ਼ਬੂਤ ਮਾਈਕਰੋ ਇਕਨੋਮਿਕ ਫੰਡਾਮੈਂਟਲ ਅਰਥ ਵਿਵਸਥਾ ਨੂੰ ਸਹਾਰਾ ਦੇਣਗੇ। ਇਸ ਤੋਂ ਇਲਾਵਾ ਕਾਰਪੋਰੇਟ ਅਤੇ ਬੈਂਕਿੰਗ ਖੇਤਰ ਵੀ ਮਜ਼ਬੂਤ ਰਹਿਣਗੇ ਔਰ ਸਰਕਾਰ ਦੀ ਜਿਹੜੀ ਕੈਪੈਕਸ ਨੇ ਉਹਦੇ 'ਤੇ ਲਗਾਤਾਰ ਦਿੱਤਾ ਜਾ ਰਿਹਾ ਜ਼ੋਰ ਭਾਰਤ ਦੀ ਮਜ਼ਬੂਤ ਜਿਹੜੀ ਵਿਕਾਸ ਦਰ ਹੈ ਉਸਦੇ ਲਈ ਇੱਕ ਸਕਾਰਾਤਮਕ ਸੰਕੇਤ ਹੈ। ਜੀਓਪੋਲੀਟੀਕਲ ਰਿਸਕ ਨੇ ਬੇਸ਼ੱਕ ਸਾਲ 2026 ਦੇ ਵਿੱਚ ਇੱਕ ਵੱਡਾ ਦਬਾਅ ਬਣਾਇਆ ਪਰ ਭਾਰਤ ਇਸ ਦਬਾਅ ਦੇ ਵਿੱਚੋਂ ਬਚ ਕੇ ਨਿਕਲ ਜਾਏਗਾ, RBI ਦਾ ਦਾਅਵਾ ਹੈ। ਉੱਥੇ ਭਾਰਤੀ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ ਤੇ ਲਗਾਤਾਰ ਤੀਸਰੇ ਦਿਨ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ। ਸ਼ੁੱਕਰਵਾਰ ਦੇ ਦਿਨ ਸੈਂਸੈਕਸ 1092 ਅੰਕ ਡਿੱਗ ਪਿਆ। ਬਾਜ਼ਾਰ ਦੇ ਹਾਲਾਤ ਕੁਝ ਹੋਰ ਦੱਸਦੇ ਨੇ, RBI ਕੁਝ ਹੋਰ ਦੱਸਦਾ। PTI ਦੀ ਖਬਰ ਦੇ ਮੁਤਾਬਕ ਇਹ ਗਿਰਾਵਟ ਮਾਨਸੂਨ ਦੇ ਅਨੁਮਾਨ ਨੂੰ ਲੈ ਕੇ ਅਤੇ ਭਾਰਤ ਮਾਫ ਕਰਨਾ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਜਿਹੜੀ ਜੰਗਬੰਦੀ ਦੀ ਖਬਰਾਂ ਨੇ ਜਿਹੜੀਆਂ ਕਿ ਜਿਨ੍ਹਾਂ 'ਤੇ ਕੋਈ ਮੋਹਰ ਨਹੀਂ ਲੱਗ ਪਾ ਰਹੀ, ਸੋ ਅਨਿਸ਼ਚਿਤਤਾ ਦਾ ਦੌਰ ਬਣਿਆ ਹੋਇਆ। ਇਸ ਕਰਕੇ ਵੀ ਭਾਰਤ ਦੇ ਬਾਜ਼ਾਰ ਦੇ ਉੱਤੇ ਅਸਰ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਦੇ ਦਿਨ ਵੀ ਬਾਜ਼ਾਰ ਦੇ ਆਖਰੀ ਮਿੰਟਾਂ ਦੇ ਵਿੱਚ ਤੇਜ਼ ਬਿਕਾਵਲੀ ਹੋਈ। ਬਿਕਾਵਲੀ ਦਾ ਮਤਲਬ ਇਹ ਹੈ ਕਿ ਵੱਧ ਤੋਂ ਵੱਧ ਇਨਵੈਸਟਰਸ ਨੇ ਆਪਣੇ ਸ਼ੇਅਰ ਦੇ ਵਿੱਚੋਂ ਪੈਸਾ ਖਿੱਚ ਲਿਆ। 30 ਸ਼ੇਅਰਾਂ ਵਾਲਾ BSE ਸੈਂਸੈਕਸ 1092 ਅੰਕ ਡਿੱਗਿਆ, ਯਾਨੀ ਕਿ ਹੁਣ 74,775 ਅੰਕ 'ਤੇ ਬੰਦ ਹੋਇਆ। ਸੋਮਵਾਰ ਦੇ ਦਿਨ ਦੇਖਦੇ ਹਾਂ ਇਹਦੇ 'ਚ ਕੋਈ ਉਛਾਲ ਆਉਂਦਾ ਕਿ ਨਹੀਂ, ਪਰ ਦਿਨ ਦੇ ਕਾਰੋਬਾਰ ਦੇ ਦਰਮਿਆਨ ਇਹ 74,599 ਅੰਕ ਤੱਕ ਵੀ ਪਹੁੰਚ ਗਿਆ ਸੀ, ਯਾਨੀ ਬਹੁਤ ਜ਼ਿਆਦਾ ਟੁੱਟ ਗਿਆ ਸੀ। ਉੱਥੇ 50 ਸ਼ੇਅਰਾਂ ਵਾਲਾ NSE ਨਿਫਟੀ 359 ਅੰਕ ਟੁੱਟਿਆ, 23,547 ਅੰਕ ਦੇ ਉੱਤੇ ਇਹ ਬਾਜ਼ਾਰ ਬੰਦ ਹੋਇਆ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਦੇ ਵਿੱਚ ਸਥਾਨਕ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਔਰ ਚੋਣਾਂ ਦੇ ਵਿੱਚ ਕੱਲ੍ਹ ਦੇ ਦਿਨ ਨਤੀਜੇ ਵੀ ਐਲਾਨ ਦਿੱਤੇ ਗਏ ਨੇ। ਜ਼ਿਆਦਾਤਰ ਥਾਵਾਂ ਕੀ ਬਲਕਿ ਸਾਰੀਆਂ ਜਿਹੜੀਆਂ ਨਗਰ ਕੌਂਸਲਸ ਨੇ, ਨਗਰ ਪੰਚਾਇਤਾਂ ਨੇ, ਉਹਨਾਂ ਤੋਂ ਇਹ ਨਤੀਜੇ ਐਲਾਨੇ ਗਏ ਨੇ। 8 ਨਗਰ ਨਿਗਮਾਂ ਸੀ, 75 ਨਗਰ ਕੌਂਸਲ ਸੀ ਅਤੇ 20 ਨਗਰ ਪੰਚਾਇਤਾਂ ਸੀ। ਇਹ ਪੰਜਾਬ ਦੀਆਂ ਕੁੱਲ ਨਗਰ ਕੌਂਸਲਾਂ ਜਾਂ ਨਗਰ ਪੰਚਾਇਤਾਂ ਦੀ ਗਿਣਤੀ ਨਹੀਂ, ਨਗਰ ਨਿਗਮ ਦੀ ਗਿਣਤੀ ਵੀ ਇਹ ਤੋਂ ਕਿਤੇ ਜ਼ਿਆਦਾ ਹੈ, ਪਰ ਜਿਨ੍ਹਾਂ ਦੇ ਉੱਤੇ ਚੋਣਾਂ ਹੋਈਆਂ ਨੇ ਉਹੀ ਗਿਣਤੀ ਤੁਹਾਨੂੰ ਦੱਸ ਰਹੇ ਹਾਂ। 7,555 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਸੀ। ਜ਼ਿਆਦਾਤਰ ਜਿਹੜੀਆਂ ਸ਼ਹਿਰ ਨੇ ਉੱਥੇ ਨਤੀਜੇ ਕੁਝ ਇਸ ਤਰੀਕੇ ਦੇ ਨਾਲ ਆਏ ਨੇ ਕਿ ਆਮ ਆਦਮੀ ਪਾਰਟੀ ਨੂੰ ਬੜਤ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੀ ਬਹੁਤ ਸਾਰੇ ਵਾਰਡਸ ਤੋਂ ਜਿਹੜੇ ਕੌਂਸਲਰਸ ਨੇ ਉਹ ਜਿੱਤ ਹਾਸਲ ਕਰਕੇ ਆਏ ਨੇ। ਇਸ ਦਰਮਿਆਨ ਕੁਝ ਇੱਕ ਖਾਸ ਚਿਹਰਿਆਂ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੋਂ ਵੀ ਅਸੀਂ ਕੱਲ੍ਹ ਦੇ ਦਿਨ ਸਾਂਝੀ ਕਰਦੇ ਰਹੇ ਸੀ। ਪੰਜਾਬ ਨਗਰ ਨਿਗਮ ਦੇ ਜਿੰਨੇ ਵੀ ਨਤੀਜੇ ਆਏ ਨੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵੰਡ ਪਾਉਣ ਵਾਲਿਆਂ ਨੂੰ ਨਹੀਂ, ਪੰਜਾਬ ਦੇ ਲੋਕਾਂ ਨੇ ਸੈਕੂਲਰ ਪਾਰਟੀ ਦੀ ਰਾਜਨੀਤੀ ਨੂੰ ਸਰਾਇਆ ਹੈ, 90% ਤੋਂ ਵੱਧ ਸੀਟਾਂ ਆਪ ਨੇ ਜਿੱਤੀਆਂ। ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਹਨਾਂ ਕਿਹਾ ਕਿ ਕੁੱਲ ਸੀਟਾਂ ਅਸੀਂ 1,000 ਤੋਂ ਵੱਧ ਜਿੱਤ ਲਵਾਂਗੇ। ਜੇਕਰ 4.5 ਸਾਲ ਬਾਅਦ ਅਜਿਹੀ ਮੋਹਰ ਲੱਗਦੀ ਹੈ ਤਾਂ 2027 ਦੇ ਵਿੱਚ ਇਸ ਮਾਹੌਲ ਤੋਂ ਵਧੀਆ ਮਾਹੌਲ ਨਹੀਂ ਹੋ ਸਕਦਾ, ਯਾਨੀ ਕਿ ਹੁਣ ਤਾਂ ਸੱਚ ਸਾਹਮਣੇ ਆ ਗਏ ਆ ਕਿ 2027 'ਚ ਵਿਧਾਨ ਸਭਾ ਚੋਣਾਂ ਦੇ ਅੰਦਰ ਵੀ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਏਗੀ। ਹੁਣ ਤੱਕ ਜਿੰਨੀਆਂ ਚੋਣਾਂ ਹੋਈਆਂ, ਭਾਵੇਂ ਸਰਪੰਚੀ ਦੀਆਂ, ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਾਂ 4 ਜ਼ਿਮਨੀ ਚੋਣਾਂ ਹੋਰ ਹੋਈਆਂ, ਉਸ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ ਅਤੇ ਹੁਣ ਨਗਰ ਨਿਗਮ ਅਤੇ ਨਗਰ ਪੰਚਾਇਤ, ਹਰੇਕ ਚੋਣ ਨੂੰ ਸੈਮੀਫਾਈਨਲ ਕਿਹਾ ਜਾਂਦਾ ਸੀ। ਉਹਨਾਂ ਕਿਹਾ ਕਿ ਅਸੀਂ ਹਰੇਕ ਸੈਮੀਫਾਈਨਲ ਜਿੱਤੇ ਵੀ ਹਾਂ ਅਤੇ ਹੁਣ ਤਾਂ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਫਾਈਨਲ 'ਚ ਹੈ। ਦੱਸ ਦਈਏ ਕਿ 1,716 ਵਾਰਡਾਂ 'ਤੇ ਗਿਣਤੀ ਮੁਕੰਮਲ ਹੋ ਚੁੱਕੀ ਸੀ ਸ਼ਾਮ 5 ਵਜੇ ਤੱਕ। ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ 841 ਵਾਰਡਾਂ 'ਤੇ ਅੱਗੇ ਸੀ। ਕਾਂਗਰਸ ਦੇ ਹਿੱਸੇ 336 ਸੀਟਾਂ ਆਈਆਂ ਸੀ, 238 ਆਜ਼ਾਦ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ 164 ਅਤੇ ਭਾਜਪਾ 131 ਦੇ ਉੱਤੇ ਅਤੇ ਬਸਪਾ ਨੇ ਵੀ 6 ਸੀਟਾਂ ਜਿੱਤੀਆਂ ਸੀ। ਇਸ ਦਰਮਿਆਨ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨਤੀਜਿਆਂ ਦੇ ਬਾਰੇ ਤੁਹਾਡੇ ਨਾਲ ਸਾਡੇ ਸੋਸ਼ਲ ਮੀਡੀਆ ਦੇ ਪੇਜਿਸ facebook.com/radiohanji ਅਤੇ facebook.com/hanjisydney ਤੋਂ ਜਾ ਕੇ ਜਾਣਕਾਰੀ ਪੜ੍ਹ ਸਕਦੇ ਹੋ। ਚੋਣ ਦੀ ਗੱਲ ਹੀ ਕਰੀਏ ਤਾਂ ਇੱਕ ਚੋਣ ਆਸਟ੍ਰੇਲੀਆ 'ਚ ਵੀ ਹੋਈ, ਪਰ ਇਹ ਚੋਣ ਆਮ ਵੋਟਰਾਂ ਦੇ ਨਾਲ ਜੁੜੀ ਹੋਈ ਨਹੀਂ ਸੀ। ਇਹ ਚੋਣ ਸੀ ਲਿਬਰਲ ਪਾਰਟੀ ਦੀ ਅੰਦਰੂਨ ਚੋਣ। ਲਿਬਰਲ ਪਾਰਟੀ ਜੋ ਕਿ ਇਸ ਵਕਤ ਆਸਟ੍ਰੇਲੀਆ ਦੇ ਅੰਦਰ ਮੁੱਖ ਵਿਰੋਧੀ ਧੜ ਹੈ, ਇਸ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਵਿੱਚ ਮਜ਼ਬੂਤੀ ਦੀ ਲੋੜ ਕਹੀ ਜਾ ਰਹੀ ਹੈ। ਯਾਨੀ ਕਿ ਇਸ ਪਾਰਟੀ ਦਾ ਪ੍ਰਧਾਨ ਚਾਹੇ ਜੋ ਵੀ ਹੋਵੇ, ਪ੍ਰੈਜ਼ੀਡੈਂਟ ਜਿਹੜਾ ਹੋਏਗਾ ਕਾਫੀ ਹੱਦ ਤੱਕ ਸਿੱਧੇ ਸਿੱਧੇ ਤਰੀਕੇ ਦੇ ਨਾਲ ਉਮੀਦਵਾਰ ਤਾਂ ਨਹੀਂ ਚੁਣਦਾ, ਨਾ ਹੀ ਉਹਨਾਂ ਦਾ ਰੋਲ ਜਿਹੜਾ ਹੁੰਦਾ ਉਹ ਪਾਰਟੀ ਦੇ ਪ੍ਰਮੁੱਖ ਨੂੰ ਚੁਣਨਾ ਹੁੰਦਾ, ਪਰ ਪ੍ਰੈਜ਼ੀਡੈਂਟ ਦੇ ਰੋਲ ਦੇ ਉੱਤੇ ਇੱਕ ਮਹੱਤਵਪੂਰਨ ਚਿਹਰਾ ਸਾਹਮਣੇ ਆਇਆ ਜੋ ਕਿ ਆਪਣੇ ਫੈਸਲਿਆਂ ਦੇ ਲਈ ਕਾਫੀ ਜ਼ਿਆਦਾ ਚਰਚਾ 'ਚ ਜਾਂ ਵਿਵਾਦਾਂ 'ਚ ਵੀ ਰਹਿੰਦੇ ਨੇ। ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ, ਟੌਨੀ ਐਬਟ ਨੂੰ ਹੁਣ ਲਿਬਰਲ ਪਾਰਟੀ ਦਾ ਪ੍ਰੈਜ਼ੀਡੈਂਟ ਚੁਣ ਲਿਆ ਗਿਆ, ਔਰ ਖਾਸ ਗੱਲ ਇਹ ਹੈ ਕਿ ਨਿਰਵਿਰੋਧ ਪਾਰਟੀ ਪ੍ਰੈਜ਼ੀਡੈਂਟ ਜਿਹੜਾ ਉਹ ਚੁਣਿਆ ਗਿਆ, ਯਾਨੀ ਕਿ ਸ਼ੁੱਕਰਵਾਰ ਦੇ ਦਿਨ ਸਾਰੇ ਹੀ ਮੈਂਬਰਾਂ ਨੇ, ਸਾਰੇ ਹੀ ਪੋਲੀਟੀਸ਼ੀਅਨ ਨੇ, ਪਾਰਟੀ ਦੇ ਡੈਲੀਗੇਟਸ ਨੇ ਦੇਸ਼ ਭਰ ਦੇ ਵਿੱਚੋਂ ਉਹਨਾਂ ਨੂੰ ਨਿਰਵਿਰੋਧ ਇਸ ਅਹੁਦੇ ਦੇ ਲਈ ਚੁਣਿਆ। ਇਸ ਤੋਂ ਬਾਅਦ ਉਹਨਾਂ ਨੇ ਆਪਣੀ 10 ਮਿੰਟ ਦੀ ਸਪੀਚ ਵੀ ਦਿੱਤੀ ਹੈ। ਇਸ ਦਰਮਿਆਨ ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਨੂੰ ਬਾਹਰੋਂ ਸੱਟ ਮਾਰਨ ਵਾਲਿਆਂ ਦੇ ਲਈ ਅਸੀਂ ਚੁਣੌਤੀ ਬਣ ਕੇ ਆਏ ਹਾਂ। ਉਹਨਾਂ ਕਿਹਾ ਕਿ ਸਾਡੀਆਂ ਆਪਣੀਆਂ ਵੀ ਚੁਣੌਤੀਆਂ ਨੇ, ਉਹ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਭਰੋਸੇਮੰਦ ਅਲਟਰਨੇਟਿਵ ਦੇ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਸਥਾਪਿਤ ਕਰ ਸਕੀਏ ਕਿ ਲੇਬਰ ਪਾਰਟੀ ਨਹੀਂ ਹੈ ਤਾਂ ਫਿਰ ਲਿਬਰਲ ਹੀ ਪਾਰਟੀ ਸਰਕਾਰ ਬਣਾਏਗੀ। ਅਸਲ 'ਚ ਟੌਨੀ ਐਬਟ ਦਾ ਇਸ਼ਾਰਾ ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ ਅਲੱਗ ਅਲੱਗ ਅਦਾਰਿਆਂ ਦੀ ਤਰਫ ਤੋਂ ਕੀਤੇ ਗਏ ਸਰਵੇਖਣਾਂ ਦੇ ਵੱਲ ਸੀ। ਸਰਵੇਖਣਾਂ ਦੇ ਵਿੱਚ ਕੁਝ ਇੱਕ ਸਰਵੇਖਣ ਤਾਂ ਰੈੱਡ ਬ੍ਰਿਜ ਜਾਂ ਐਕਸੈਂਚਰ ਦੇ ਸਰਵੇਖਣ ਤਾਂ ਇਹ ਵੀ ਕਹਿ ਰਹੇ ਸੀ ਕਿ ਆਸਟ੍ਰੇਲੀਆ 'ਚ ਜੇ ਅੱਜ ਦੀ ਤਰੀਕ 'ਚ ਚੋਣਾਂ ਹੁੰਦੀਆਂ ਤਾਂ ਲੇਬਰ ਪਾਰਟੀ ਮੁੜ ਸਰਕਾਰ ਬਣਾਏਗੀ ਅਤੇ ਵਨ ਨੇਸ਼ਨ ਪਾਰਟੀ ਵਿਰੋਧੀ ਧਿਰ ਬਣੇਗੀ। ਲਿਬਰਲ ਨੈਸ਼ਨਲ ਗੱਠਜੋੜ ਦਾ ਪੱਤਾ ਹੀ ਸਾਫ਼ ਕਰ ਰਹੇ ਨੇ ਇਹ ਸਰਵੇਖਣ। ਪਰ ਇਸ ਦਰਮਿਆਨ ਆਪਣੀ ਪਾਰਟੀ ਦੇ ਅੰਦਰ ਜਿਹੜੀ ਇੱਕ ਫੁੱਟ ਲਿਬਰਲ ਪਾਰਟੀ ਨੂੰ ਅਕਸਰ ਲੈ ਬਹਿੰਦੀ ਹੈ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਟੌਨੀ ਐਬਟ ਨੇ ਸਭ ਤੋਂ ਪਹਿਲਾਂ ਕੀਤੀ। ਉਹਨਾਂ ਕਿਹਾ ਕਿ ਐਂਗਸ ਟੇਲਰ ਇੱਕ ਵਿਰੋਧੀ ਧਿਰ ਨੇਤਾ ਦੇ ਤੌਰ ਦੇ ਉੱਤੇ ਬੜਾ ਵਧੀਆ ਕੰਮ ਕਰ ਰਹੇ ਨੇ। ਉਹਨਾਂ ਨੇ ਬਜਟ ਦੇ ਉੱਤੇ ਜਿਹੜਾ ਜਵਾਬ ਦਿੱਤਾ ਸੀ ਉਹ ਕਾਫੀ ਪ੍ਰਭਾਵਿਤ ਰਿਹਾ, ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਨੂੰ ਲੈ ਕੇ। ਟੌਨੀ ਐਬਟ ਨੇ ਇਹ ਗੱਲ ਜਨਤਕ ਤੌਰ ਦੇ ਉੱਤੇ ਕਬੂਲੀ ਕਿ ਪਾਰਟੀ ਇਸ ਵਕਤ ਵਧੇਰੇ ਮੈਂਬਰਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਤੌਰ ਦੇ ਉੱਤੇ ਜੂਝ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਟੀਚਾ ਇਹ ਹੋਏਗਾ ਅਤੇ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਵੀ ਮਹਿਸੂਸ ਕਰਾਂਗਾ ਜੇਕਰ 50,000 ਦੇ ਕਰੀਬ ਮੈਂਬਰ ਮੈਂ ਇਸ ਦੇਸ਼ ਦੇ ਵਿੱਚ ਆਪਣੀ ਪਾਰਟੀ ਦੇ ਲਈ ਬਣਾ ਲਏ ਤਾਂ। ਇਸ ਦਰਮਿਆਨ ਉਹਨਾਂ ਇਹ ਵੀ ਗੱਲ ਕਹੀ ਕਿ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਪਾਰਟੀ ਨੂੰ ਰੀਬਿਲਡ ਕਰਨਾ ਹੋਏਗੀ ਅਤੇ ਐਂਗਸ ਟੇਲਰ ਨੂੰ ਅਗਲੀਆਂ ਚੋਣਾਂ ਜਿਤਾ ਕੇ ਦੇਣਾ। ਲਿਬਰਲ ਪਾਰਟੀ ਜਿਹੜੀ ਇਸ ਵਕਤ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਜੇਕਰ ਆਧੁਨਿਕ ਇਤਿਹਾਸ ਦੇ ਵਿੱਚ ਲਿਬਰਲ ਪਾਰਟੀ ਅਗਲੀਆਂ ਚੋਣਾਂ ਵੀ ਹਾਰ ਜਾਂਦੀ ਹੈ ਤਾਂ ਉਹ ਪਤਨ ਦੇ ਵੱਲ ਜਾ ਸਕਦੀ ਹੈ। ਖੈਰ ਇਸ ਦਰਮਿਆਨ ਟੌਨੀ ਐਬਟ ਜਿਨ੍ਹਾਂ ਨੇ ਜੌਨ ਹੌਲਸਨ ਨੂੰ ਡਾਇਰੈਕਟਰ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜਿਹੜਾ ਇਸ ਕੁਰਸੀ ਦੇ ਉੱਤੇ ਆਏ ਨੇ, ਤੁਸੀਂ ਸ਼ਾਇਦ ਨਾ ਸੁਣਿਆ ਹੋਵੇ ਜੌਨ ਹੌਲਸਨ ਦਾ ਨਾਮ, ਪਰ ਇਸੇ ਕਰਕੇ ਜਿਹੜੇ ਨਵੇਂ ਪ੍ਰਮੁੱਖ ਹੁਣ ਪ੍ਰੈਜ਼ੀਡੈਂਟ ਬਣ ਕੇ ਆਏ ਨੇ ਟੌਨੀ ਐਬਟ, ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਸ ਵਕਤ ਨਾਮ ਬਣਿਆ ਹੋਇਆ ਹੈ। ਸਰਵੇਖਣਾਂ ਦੀ ਗੱਲ ਕੀਤੀ ਸੀ ਤਾਂ ਕੁਝ ਇੱਕ ਸਰਵੇਖਣ ਤਾਂ ਐਸੇ ਵੀ ਹੁੰਦੇ ਨੇ ਜਿਹੜੇ ਹਾਲਾਂਕਿ ਦੇਸ਼ ਦਾ ਭਵਿੱਖ ਤਾਂ ਨਹੀਂ ਤੈਅ ਕਰਦੇ ਪਰ ਨਬਜ਼ ਜ਼ਰੂਰ ਦੱਸ ਦਿੰਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਅਗਲਾ ਸਰਵੇਖਣ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਹਾਰਡਸ਼ਿਪ ਦਾ ਸਾਹਮਣਾ ਕਰ ਰਹੇ ਯਾਨੀ ਕਿ ਆਰਥਿਕ ਤੌਰ ਦੇ ਉੱਤੇ ਜੂਝ ਰਹੇ ਲੋਕਾਂ ਦੇ ਬਾਰੇ ਸਰਵੇਖਣ ਦੇ ਵਿੱਚ ਮੋਨਾਸ਼ ਯੂਨੀਵਰਸਿਟੀ ਨੇ ਸਰਵੇਖਣ ਕੀਤਾ। ਇਹ ਪੁੱਛਿਆ ਸੀ ਕਿ ਹੁਣ ਜਦੋਂ ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਵਧੀਆਂ ਨੇ ਤਾਂ ਉਹਨਾਂ ਦਾ ਲਾਈਫ ਸਟਾਈਲ ਕਿਵੇਂ ਬਦਲਿਆ। ਸਰਵੇਖਣ 'ਚ ਇਹ ਕਿਹਾ ਗਿਆ ਹੈ ਕਿ 2,177 ਲੋਕਾਂ ਤੋਂ ਪੁੱਛੇ ਗਏ ਸਵਾਲ ਸੀ, ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਹਨਾਂ ਦਾ ਲਾਈਫ ਸਟਾਈਲ ਹੁਣ ਨਹੀਂ ਬਦਲਣ ਲੱਗਿਆ, ਉਹ ਪ੍ਰਾਈਵੇਟ ਗੱਡੀਆਂ ਛੱਡ ਕੇ ਪਬਲਿਕ ਟਰਾਂਸਪੋਰਟੇਸ਼ਨ 'ਤੇ ਆਏ ਨੇ ਅਤੇ ਹੁਣ ਤਾ ਉਮਰ ਇਹਦੇ 'ਤੇ ਹੀ ਰਹਿਣਗੇ ਜਾਂ ਜਿੰਨਾ ਹੋ ਸਕਦਾ ਉਨਾ ਰਹਿਣਗੇ। 45% ਲੋਕਾਂ ਨੇ ਆਪਣੇ ਟਰੈਵਲ ਬਿਹੇਵੀਅਰ ਕਦੇ ਵੀ ਨਾ ਬਦਲਣ ਦੇ ਬਾਰੇ ਹਾਮੀ ਭਰੀ, 37% ਨੇ ਸੋਚਿਆ ਕਿ ਉਹ ਕਦੇ ਸ਼ਾਇਦ ਹੋਰ ਫੇਰ ਸੋਚ ਸਕਦੇ ਨੇ ਕਿ ਇਸ ਦਾ ਜਿਹੜਾ ਮੋਡ ਆਫ ਟਰਾਂਸਪੋਰਟੇਸ਼ਨ ਉਹ ਬਦਲਿਆ ਜਾਵੇ। ਇੱਕ ਹੋਰ ਸਵਾਲ ਦੇ ਜਵਾਬ 'ਚ ਲੋਕਾਂ ਨੇ ਦੱਸਿਆ ਕਿ 57% ਪਬਲਿਕ ਟਰਾਂਸਪੋਰਟੇਸ਼ਨ ਨੂੰ ਤਰਜੀਹ ਦੇ ਰਹੇ ਨੇ ਅੱਜ ਦੀ ਤਰੀਕ 'ਚ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਨੂੰ ਧਿਆਨ 'ਚ ਰੱਖਦੇ ਹੋਇਆਂ। 35% ਸਾਈਕਲਿੰਗ ਨੂੰ ਤਰਜੀਹ ਦਿੰਦੇ ਨੇ, ਕੰਮ ਤੋਂ ਘਰ, ਘਰ ਤੋਂ ਕੰਮ ਜਾਂ ਹੋਰ ਦੂਸਰੇ ਆਪਣੇ ਰੂਟੀਨ ਕੰਮਾਂ ਦੇ ਲਈ। 27% ਈ ਬਾਈਕਸ ਨੂੰ ਤਰਜੀਹ ਦਿੰਦੇ ਨੇ, ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਫਿਜ਼ੀਕਲ ਐਬਿਲਿਟੀ, ਉਹਨਾਂ ਦੀ ਉਮਰ, ਉਹਨਾਂ ਦੀ ਲੋਕੇਸ਼ਨ ਔਰ ਉਹਨਾਂ ਦੇ ਕੋਲ ਮੌਜੂਦ ਟਰਾਂਸਪੋਰਟੇਸ਼ਨ ਦੇ ਵਿਕਲਪ ਇਹ ਕਾਫੀ ਹੱਦ ਤੱਕ ਤੈਅ ਕਰਦੇ ਨੇ ਕਿ ਉਹ ਕਿਸ ਵਿਕਲਪ ਦੇ ਵੱਲ ਜਾਂ ਕਿਸ ਆਪਸ਼ਨ ਨੂੰ ਚੁਣਨਾ ਚਾਹੁੰਦੇ ਨੇ। ਲੋਅਰ ਇਨਕਮ ਵਾਲੇ ਜਿਹੜੇ ਘਰ ਨੇ ਉਹਨਾਂ 'ਤੇ ਸਭ ਤੋਂ ਜ਼ਿਆਦਾ ਦਬਾਅ ਵਧਿਆ, 85% ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਆਮਦਨੀ ਕੋਈ ਬਹੁਤੀ ਵਧੀਆ ਨਹੀਂ ਹੈ ਪਰ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆ ਨੇ ਉਹਨਾਂ ਨੇ ਉਹਨਾਂ ਦੇ ਰੋਜ਼ਾਨਾ ਜੀਵਨ ਦੇ ਉੱਤੇ ਬਹੁਤ ਵੱਡਾ ਇੱਕ ਅਸਰ ਪਾਇਆ ਹੈ। देश की सब तो बड़ी जिहड़ी कंपनी है BHP जिन्हों ये भी मान लिया जाता है कि कैपीटलाइजेशन के मामले के आस्ट्रेलिया के सब तो बड़े बैंक कॉमनवैल्थ में भी टप जाती है। BHP कंपनी के जिहड़ी कि वैसटर्न आस्ट्रेलिया के कच्चे जिहड़ा आयरन ओर है उसकी माइनिंग करती है, उसनू लैके हुण उत्थे कंपनी के सब तो बड़े माइनिंग प्लांट दे विच वर्कर्स की हड़ताल सामने आई है। मनिया जा रहा है कि इस हड़ताल का असर सरकार दे उत्ते भी पएगा। $70 लाख रोज़ाना जिहड़ा BHP कंपनी वैसटर्न आस्ट्रेलिया की सरकार नू लॉयल्टीज़ के रूप दे विच दिंदी है वह भी थोड़ा जाएगा। उधर आखिरी खबर की सांझ पाइए तो 5 प्रोटेस्टर्स नू ब्रिस्बेन के विक्टोरिया पार्क के गिरफ्तार किया गया। दस दईए कि ब्रिस्बेन सिटी कौंसल दे नाल ए लोग जूझ रहे सी। विक्टोरिया दी पुलिस सिटी कौंसल दे कर्मचारी ते फायर फाइटर्स भी इत्थे मौजूद सी। असल च ओ

0: ਇਸ ਇਤਿਹਾਸਕ ਔਰ ਜਿਹੜੀ ਵਾਤਾਵਰਨ ਦੇ ਕਰੀਬ ਥਾਂ ਹੈ, ਇਸ ਦੇ ਉੱਤੇ ਕੋਈ ਨਿਰਮਾਣ ਨਹੀਂ ਹੋਣਾ ਚਾਹੀਦਾ। ਇਸ ਦਰਮਿਆਨ 50 ਅਤੇ 29 ਸਾਲ ਦੇ ਦੋ ਲੋਕਾਂ ਨੂੰ ਪੁਲਿਸ ਨੇ ਪੁਲਿਸ ਦੇ ਡਿਊਟੀ ਦੇ ਵਿੱਚ ਰੁਕਾਵਟ ਪਾਉਣ ਦੇ ਤੌਰ ਦੇ ਉੱਤੇ ਗ੍ਰਿਫਤਾਰ ਕੀਤਾ। 32 ਸਾਲ ਦੀ ਇੱਕ ਮਹਿਲਾ ਨੂੰ ਵੀ ਅਰੈਸਟ ਕੀਤਾ ਗਿਆ, ਪਰ ਬਾਅਦ 'ਚ ਉਸ 'ਤੇ ਬਗੈਰ ਕੋਈ ਚਾਰਜ ਲਗਾਇਆ ਉਸਨੂੰ ਰਿਲੀਜ਼ ਕਰ ਦਿੱਤਾ ਗਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

नमस्ते सत श्री अकाल आदाब, मैं हाँ कृष्णा, तुसी सुन रहे हो रेडियो हांजी 1674 AM। आई एम वेरी मच हैप्पी टुडे क्योंकि दोबारा तो एक स्लॉट मिल गया अपने खुद के शो का। यदा मतलब है कि पिछली बार जो शो किया फीडबैक वधिया ही आई होनी है, सो थैंक्स टू एवरीवन जिन्होंने सुनिया, जिन्होंने नहीं सुनिया आज सुन लो प्लीज़, थैंक यू सो मच, प्लीज़ प्लीज़ प्लीज़ सुन लो। वधिया गल ही करके जाऊँगा, मज़ेदार कोई गल करके जाऊँगा, कोई ना कोई कंसैप्ट समझा के जाऊँगा। यूजली कोई कंसैप्ट जो मैं समझा के जाऊँगा फिर वह मेरे लिए पॉइंट ऑफ व्यू होंगे कि थानू इस तरह ही लगे कि भाई कोई प्रॉब्लम जो मेरे मन के अंदर मेरे जहन के अंदर कुट कुट के पई हुई है ना, तो वह यूनीक नहीं है, वो एक सिस्टमैटिक बिहेवियरल इशू है। तो बेसिकली सस्ती थैरेपी जे मैं सही गल कह, सो सस्ती थैरेपी लैन लिए आप अज इकट्ठे हो चुके हैं। उम्मीद करदा लास्ट टाइम जो साड़ी गल हुई सी उस तो लैके हुण तक थोड़ा दिन थोड़े शाम सारा कुछ वधिया ही निकलिया होएगा। होपिंग यू ऑल आर डूइंग वैल। तो जे मैं अपनी गल करा तो मेरा भी काफ़ी वधिया माहौल चल रहा जी पिछले 2-3 हफ्ते। वट हैव आई डन वैल, ख्याल नहीं आ रहा बई कुछ खास। हाँ बस कॉन्सर्ट सिगा सरताज दा मेजर, तो उ जड़ा आप वेख्या, इट वॉज़ गुड। तुसी भी जे देखा तो उत्थे जे सीगे तो जरूर दसना थोड़ा किस तरह का रहा एक्सपीरियंस, साढ़े ना जरूर गलबात करना। बाकी आज दे शो नू आपां थोड़ा अगे वधाने, थोड़े ना थोड़े थोड़े गाने भी सांझे करांगे, जान लगे एक प्यारी जी कहानी भी थानू एक दसांगे कोई रियल परसनैलिटी तो रिलेटिड। पर पहला आप अज गल करांगे अज दे कंसैप्ट लई, सो क्लास अपनी कॉपी पेन लैके इकट्ठे हो जाओ। तो अज असी गलबात करन जा रहे हैं जिस टॉपिक दे बारे, उस टॉपिक दा नाम है संक कॉस्ट फैलेसी। क्या खूबसूरत नाम है, संक कॉस्ट फैलेसी। अच्छा यदा नाम जे सुने हैं जो उस तो थोड़े जहन के अंदर की आता, मैं इस करके थोड़ा बफर ले रहा कि थोड़े जहन च की आता है। तुसी एक ए भी सोचो कि व्हाट डू यू थिंक कि इज गोइंग ऑन इन योर हेड व्हेन आई स्पीक कि यार असी संक कॉस्ट फैलेसी बारे गलबात करनी है, है ना। जी बहुत बेसिक जी चीज़ है पर बहुत जरूरी चीज़ है। टेक्निकल डेफिनेशन जी इस चीज़ की है कि जी द टेंडेंसी टू कंटिन्यू इन्वेस्टिंग इन समथिंग बिकॉज ऑफ प्रीवियसली इन्वेस्टेड रिसोर्सिस इवन वैन कॉन्टीन्यूइंग इज नो लोंगर द बेस्ट डिसीजन। जी बिल्कुल जी, यदा मतलब यह होंगे कि जी आप अपना हथ ना रोक पाना, अपना मन ना रोक पाना किसी चीज़ पर बार बार इन्वेस्ट करन तो, भावें साडा टाइम होवे, भावें साडा एफर्ट होवे, भावें साडा मनी होवे, क्योंकि असी पहले भी उहदे ते इन्वेस्ट करदे आ रहे हैं। तो सानू पता है कि ये खूह खाते जाना है कि किसी काम नहीं आनी यह चीज़, जे भावें वह किसी चीज़ के अंदर इन्वेस्टमेंट होवे, भावें किसी दे नाल थोड़ा कोई आपसी रिश्ता होवे, या फिर किसी इदा दे सर्कल या ग्रुप के अंदर तुसी किसी ऑर्गनाइजेशन दे नाल जुड़े हो जिन्हां लई तुसी एक्सट्रा एफर्ट पुट करदे हो, तुसी पुट करते रहोंगे तद तक जब तक थानू टेंडेंसी थोड़ी रोकती नहीं है खुद को। थानू दिस रहा होएगा कि यार ये जो मैं कर रहा ना घाटे का सौदा कि इतने शायद मेरी वो वाली वैल्यू नहीं पैनी, इतने जोड़े मैं पैसे लगा रहा ना बार बार, मेरा जोड़ा फलान दोस्त हैगा या फिर रिश्तेदार है उन्होंने मैं जी आर्थिक सहायता करदा या फिर मैं उन्हों सहायता नहीं, तो अजक भी बहुत चलता ना कि यार तू मैनू थोड़े पैसे दे दे ते जे मेरी गलबात बन गई तो मैं तेनों वध करके मोड़ांगा, है ना। और तुसी भी जानते हुंदे हो अंदर खाते कि यार होना कुछ भी नहीं है, इत्थों वापसी कोई नहीं आनी, पर क्योंकि तुसी पहले भी दिंदे आ रहे हो तो तुसी हुण भी नहीं रुकोंगे। सेम गल आपां होर भी काफ़ी चीज़ों के उपर लगा सकते हैं, तो वह जिहड़ी सेम गल आ वह रिश्तियां ते भी लगा सकते हैं कि हो सकदा थोड़ा भरा भैन होन, थोड़ी मैरिज च हो सकता, यंग ऑडियंस जो सुन रही है थोड़ा बॉयफ्रेंड या गर्लफ्रेंड हो सकता, थोड़े दोस्त यार मित्र हो सकते हैं कि हो सकता तुसी उन्होंने बहुता दो अपने वालों, अपना मन, अपनी इंटलैक्चुअल पावर, अपनी हैल्प तुसी करते रहो करते रहो, पर थानू कभी वापसी ना मिले, कभी रेसीप्रोकेट ना हो, तो तुसी ता ही करते हो कि तुसी करते आ रहे हो, ता भी तुसी हुण भी नहीं रुक पा रहे जबकि थानू दसदा कि इहदा कोई फायदा नहीं, है ना।
ਪਿਛਲੇ ਸੀਜ਼ਨ ਕਿਹਾ ਤਾ ਵਾ ਕਿਆ ਬਾਤ ਹੈ ਪਿਛਲੇ ਸ਼ੋਅ ਦੇ ਅੰਦਰ ਜਦੋਂ ਆਪਾਂ ਗੱਲਬਾਤ ਕੀਤੀ ਸੀਗੀ ਨਾ ਤਾਂ ਇਹੀ ਕਿਹਾ ਸੀ ਕਿ ਜਿੰਨੇ ਵੀ ਇਹਦੇ ਕੰਸੈਪਟਸ ਨੇ ਨਾ ਇਹ ਸੁਣੇ ਸੁਣਾਏ ਨੇ, ਹਰ ਕਿਸੇ ਨੂੰ ਪਤਾ ਹੈ ਕਿ ਕੋਈ ਅਲੱਗ ਚੀਜ਼ ਨਹੀਂ ਨਿਕਲੂਗੀ ਇਹਦੇ ਅੰਦਰ ਜੇ ਮੈਂ ਬੋਲੂੰਗਾ। ਪਰ ਪੁਆਇੰਟ ਇਹ ਆ ਕਿ ਇਹਨੂੰ ਆਪਾਂ ਸਾਇੰਸ ਬੈਕਡ ਗੱਲ ਕਰਨੀ ਹੈ। ਸੋ ਸਾਇੰਸ ਬੈਕਡ ਗੱਲ ਇਹ ਹੁੰਦੀ ਕਿ ਜੇ ਤੁਸੀਂ ਸੋਰਸ ਦੱਸ ਦਿਓ ਕਿ ਬਈ ਇਹ ਵਾਲਾ ਰਿਸਰਚ ਪੇਪਰ ਲਿਖਿਆ ਗਿਆ, ਇਸ ਬਾਰੇ ਇਹ ਗੱਲਬਾਤ ਹੋਈ ਹੈ, ਤਾਂ ਫਿਰ ਤੁਹਾਨੂੰ ਇੱਕ ਸਟੈਂਪ ਲੱਗ ਜਾਂਦਾ ਤੁਹਾਡੀ ਉਸ ਸੋਚ ਦੇ ਉੱਪਰ ਕਿ ਕੋਈ ਇੰਨੀ ਰੌਲੇ ਵਾਲੀ ਗੱਲ ਨਹੀਂ ਹੈ ਬਈ, ਕਿ ਦਿਸ ਹੈਪਨਸ ਟੂ ਐਵਰੀ ਵਨ, ਐਟਲੀਸਟ ਐਵਰੀ ਵਨ ਦੈਟ ਵੀ ਨੋ, ਹੈ ਨਾ। ਸੋ ਜੀ, ਇਹ ਜਿਹੜਾ ਇਹਦੇ ਉੱਪਰ ਗੱਲਬਾਤ ਕੀਤੀ ਹੈ ਇਸ ਕੰਸੈਪਟ ਦੇ ਉੱਪਰ ਜਿਹਦਾ ਨਾਮ ਹੈ ਸੰਕ ਕੋਸਟ ਫੈਲਸੀ, ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ ਆਰਕਸ ਐਂਡ ਬਲਮਰ। ਇਹ ਦੋ ਪ੍ਰੋਫੈਸਰ ਨੇ ਓਹਾਇਓ ਯੂਨੀਵਰਸਿਟੀ ਦੇ ਅੰਦਰ, ਉਹਨਾਂ ਨੇ ਪੇਪਰ ਲਿਖਿਆ ਦ ਸਾਈਕੋਲੋਜੀ ਆਫ ਸੰਕ ਕੋਸਟ, ਪਬਲਿਸ਼ ਕੀਤਾ ਉਹਨਾਂ ਨੇ ਔਰਗਨਾਈਜੇਸ਼ਨਲ ਬਿਹੇਵੀਅਰ ਐਂਡ ਹਿਊਮਨ ਡਿਸੀਜਨ ਪ੍ਰੋਸੈਸਿਸ, ਵੋਲਿਊਮ 35, ਪੰਨਾ ਨੰਬਰ 124 ਤੋਂ 140 ਦੇ ਵਿੱਚ। ਓਹਾਇਓ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ, ਇਹਦੇ ਉੱਪਰ ਬਾਅਦ 'ਚੋਂ ਵੀ ਕਾਫੀ ਕੰਮ ਹੋਇਆ, ਇਹਨੂੰ ਹੋਰ ਵਿਸਥਾਰ 'ਚ ਰਿਚਰਡ ਥੈਲਰ ਨਾਮ ਦੇ ਇੱਕ ਇਕੋਨੋਮਿਸਟ ਨੇ, ਉਹਨਾਂ ਨੇ ਇਹਦੇ ਉੱਪਰ ਬਿਹੇਵੀਅਰਲ ਆਪਣੀ ਬਿਹੇਵੀਅਰਲ ਇਕਨੋਮਿਕਸ ਦੀ ਕਿਤਾਬ ਦੇ ਅੰਦਰ ਜਦੋਂ ਇਹਦੇ ਬਾਰੇ ਗੱਲਬਾਤ ਕੀਤੀ ਹੈ, ਇਹਨੂੰ ਹੋਰ ਥੋੜ੍ਹਾ ਵਿਸਥਾਰ ਨਾਲ ਜੋ ਉਹ ਸੋਚਦੇ ਸੀਗੇ ਉਹਦੇ ਬਾਰੇ ਗੱਲ ਕੀਤੀ ਹੈ। ਹੀ ਹੈਜ਼ ਆਲਸੋ ਵਨ ਨੋਬਲ ਪ੍ਰਾਈਜ਼ ਆਲਸੋ ਫੋਰ ਦ ਸੇਮ। ਉਸ ਤੋਂ ਬਾਅਦ ਸਟਰੋ ਐਂਡ ਰੋਸ 1989 'ਚ ਅੰਡਰਸਟੈਂਡਿੰਗ ਬਿਹੇਵੀਅਰ ਇਨ ਐਸਕਲੇਸ਼ਨ ਸਿਚੁਏਸ਼ਨ, ਥੈਲਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਟੂਵਰਡ ਅ ਪੋਜ਼ਿਟਿਵ ਥਿਊਰੀ ਆਫ ਕੰਜ਼ਿਊਮਰ ਚੋਇਸ 1980, ਅਤੇ ਕਾਨੇਮਨ ਐਂਡ ਟਵਰਸਕੀ ਲੋਸ ਅਵਰਜਨ ਰਿਸਰਚ, ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਕੰਸੈਪਟ ਹੈ, ਉਹ ਵੀ ਇਹਦੇ ਤੋਂ ਹੀ ਨਿਕਲ ਕੇ ਆਇਆ। ਸੋ ਇਟਸ ਅ ਵੈਰੀ ਸਾਇੰਸ ਬੈਕਡ ਥਿੰਗ। ਜੇ ਤੁਹਾਨੂੰ ਲੱਗਦਾ ਨਾ ਕਿ ਇਹ ਤੁਹਾਨੂੰ ਕਿ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਉਂਦੇ ਹੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਯਾਰ ਮੈਂ ਹਰ ਵਾਰੀ ਆਪਣੇ ਮਨ ਨੂੰ ਮਨਾਉਂਦਾ ਕਿ ਯਾਰ ਹੁਣ ਅੱਜ ਮੈਂ ਬੇਇੱਜ਼ਤ ਹੋ ਗਿਆ ਇਸ ਮਹਿਫਲ ਦੇ ਅੰਦਰ, ਜਾਂ ਫਿਰ ਮੈਂ ਅੱਜ ਇਸ ਚੀਜ਼ ਦੇ ਉੱਪਰ ਪੈਸੇ ਖਰਚ ਕਰਤੇ ਆ, ਮੈਂ ਨੈਕਸਟ ਟਾਈਮ ਨਹੀਂ ਕਰਨੇ, ਜਾਂ ਫਿਰ ਇਸ ਮਹਿਫਲ 'ਚ ਮੈਂ ਦੁਬਾਰਾ ਵਾਪਸ ਨਹੀਂ ਆਉਣਾ, ਜਾਂ ਫਿਰ ਇਸ ਰਿਸ਼ਤੇ ਨੂੰ ਮੈਂ ਅੱਗੇ ਨਹੀਂ ਵਧਾਉਣਾ, ਫਿਰ ਵੀ ਤੁਸੀਂ ਆਪਣੇ ਨੂੰ ਰੋਕ ਨਹੀਂ ਪਾਉਂਦੇ ਹੋ, ਤਾਂ ਦੇਰ ਇਜ਼ ਅ ਸਾਇੰਸ ਬਿਹਾਈਂਡ ਇਟ। ਅਤੇ ਆਪਾਂ ਹੁਣ ਹੋਰ ਇਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਹੁਣ ਜੀ ਇਹਦੇ ਅੰਦਰ ਆਪਾਂ ਨੈਕਸਟ ਪੁਆਇੰਟ ਦੇ ਅੰਦਰ ਗੱਲਬਾਤ ਇਹ ਕਰਾਂਗੇ ਕਿ ਆਪਾਂ ਇਹਦੇ ਕਿਹੜੇ ਕਿਹੜੇ ਐਗਜ਼ਾਮਪਲਸ ਯੂਜ਼ ਕਰ ਸਕਦੇ ਹਾਂ, ਗਿਵਨ ਕਿ ਇਸ ਸਿਚੁਏਸ਼ਨ ਦੇ ਅੰਦਰ ਇਸ ਤਰ੍ਹਾਂ ਦਾ ਕੀ ਹੈ ਜੋ ਆਪਾਂ ਨੋਰਮਲ ਲਾਈਫ ਦੇ ਅੰਦਰ ਵੇਖਦੇ ਹਾਂ ਨਾ, ਜਿਸ ਰਿਲੇਸ਼ਨਸ਼ਿਪ ਦੇ ਅੰਦਰ ਅਗੇਨ ਉਹੀ ਨਾ, ਲੈਟ ਸਪੋਜ਼ ਕਦੀ ਕੋਈ ਬੰਦਾ ਕਹਿ ਜਾਂਦਾ ਕਿ ਯਾਰ 5 ਸਾਲ ਹੋ ਗਏ ਮੈਨੂੰ ਇਸ ਦੋਸਤੀ ਨੂੰ ਕਾਇਮ ਰੱਖਦਿਆਂ ਹੋਇਆਂ, ਮੈਂ ਜਦ ਆਇਆ ਇਹੀ ਮੇਰੇ ਯਾਰ ਮਿੱਤਰ ਨੇ, ਇਹੀ ਮੇਰੇ ਹਾਊਸਮੇਟ ਰਹੇ ਆ, ਹੈ ਨਾ, ਹੁਣ ਭਾਵੇਂ ਉਹਨਾਂ ਦਾ ਮੇਰੇ ਨਾਲ ਵਰਤਨ ਦਾ ਤਰੀਕਾ ਬਦਲ ਗਿਆ ਮੈਨੂੰ ਦਿਸਦਾ, ਪਰ ਚਲੋ ਕੋਈ ਗੱਲ ਨਹੀਂ ਮੈਂ ਲੱਗਾ ਰਹਿੰਦਾ, ਹੈ ਨਾ। ਕਰੀਅਰ ਦੇ ਅੰਦਰ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਆਪਾਂ ਕਿਉਂਕਿ ਇੱਕ ਚੀਜ਼ ਪੜ੍ਹੀ ਹੁੰਦੀ ਹੈ, ਇੱਕ ਸੈਕਸ਼ਨ ਪੜ੍ਹਿਆ ਹੁੰਦਾ, ਕਿਉਂਕਿ ਮੈਂ ਕਮਰਸ ਕੀਤੀ ਹੈ ਜਾਂ ਫਿਰ ਕਿਉਂਕਿ ਮੈਂ ਇੰਜੀਨੀਅਰਿੰਗ ਕੀਤੀ ਹੈ, ਮੈਂ ਉਸ ਪੜ੍ਹਾਈ ਦੇ ਅਕੋਰਡਿੰਗਲੀ ਹੀ ਜੋਬ ਕਰਦਾ, ਜਾਂ ਫਿਰ ਮੇਰੀ ਜਿਹੜੀ ਪਿਛਲੀ ਜੋਬ ਸੀਗੀ ਮੈਂ ਉਹਦੇ ਹੀ ਅਗਲੀ ਜੋਬ ਕਰਨ ਦੀ ਕੋਸ਼ਿਸ਼ ਕਰਦਾ। ਕੁਛ ਲੋਕ ਬਿਜ਼ਨਸ ਪਰਿਵਾਰਾਂ ਤੋਂ ਆਉਂਦੇ ਆ, ਹੈ ਨਾ, ਜਾਂ ਫਿਰ ਐਗਰੀਕਲਚਰ ਪਰਿਵਾਰਾਂ ਤੋਂ ਆਉਂਦੇ ਕਿ ਫਿਰ ਜੋ ਜੱਦੀ ਪੁਸ਼ਤੈਨੀ ਕੰਮ ਚੱਲਦਾ ਪਿਆ ਕਿ ਉਹੀ ਕਰਦੇ ਰਹਿਣਾ। ਹੋ ਸਕਦਾ ਤੁਹਾਡੀ ਫਿਨੈਸ, ਤੁਹਾਡਾ ਟੈਲੈਂਟ, ਤੁਹਾਡਾ ਐਕਸਾਈਟਮੈਂਟ ਲੈਵਲ ਵੀ ਸ਼ਾਇਦ ਕਿਸੇ ਹੋਰ ਕੰਮ ਦੇ ਅੰਦਰ ਜ਼ਿਆਦਾ ਉੱਭਰ ਕੇ ਆਉਂਦਾ ਹੋਵੇ, ਸ਼ਾਇਦ ਤੁਸੀਂ ਕਿਸੇ ਹੋਰ ਕੰਮ ਦੇ ਅੰਦਰ ਫੀਲ ਕਰਦੇ ਹੋਵੋ ਕਿ ਆਈ ਕੁੱਡ ਡੂ ਮੱਚ ਬੈਟਰ, ਬਟ ਜਸਟ ਬਿਕੋਜ਼ ਆਈ ਹੈਵ ਬੀਨ ਡੂਇੰਗ ਦਿਸ ਫੋਰ ਅ ਵਾਇਲ, ਕਿਉਂਕਿ ਮੈਂ ਇਹ ਕਰਦਾ ਆ ਰਿਹਾ ਇੰਨੇ ਟਾਈਮ ਤੋਂ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਅੱਛਾ, ਸੇਮ ਚੀਜ਼ ਜੇ ਆਪਾਂ ਛੁੱਟ ਮੁੱਟ ਗੱਲ ਨਾਲ ਕਰ ਲਈਏ ਤਾਂ ਇੰਡੀਅਨ ਟੀ ਵੀ ਇੰਡਸਟਰੀ ਵੀ ਇਹਦੇ 'ਤੇ ਹੀ ਚੱਲ ਰਹੀ ਹੈ। ਕਿੰਨੇ ਸੀਰੀਅਲਸ ਨੇ ਉਹ ਅੱਜ ਤੱਕ ਇਸ ਕਰਕੇ ਚੱਲ ਰਹੇ ਆ ਕਿਉਂਕਿ ਸਾਨੂੰ ਆਦਤ ਹੈ, ਸਾਨੂੰ ਪਤਾ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ, ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ। ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੋਲੀ ਜਾਂਦੇ ਪਏ ਆ, ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ। ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ, ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ। ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ
ਵਧੀਆ ਲੱਗਾ ਹੋਵੇ। ਬਾਈ ਮੈਂ ਧੁਰੰਦਰ ਤੋਂ ਬਾਅਦ ਧੁਰੰਦਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ। ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕਨਸੈਪਟ ਕਾਲਡ ਸਟੋਪ ਲੋਸ, ਕਿ ਹਮੇਸ਼ਾ ਪਹਿਲੇ ਇੱਕ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ। ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ। ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕਨਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਹੈ ਨਾ। ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ, ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ। ਪਰ ਨਹੀਂ ਜੀ, ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇਅਰ ਟੂ ਸਟੋਪ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ, ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕਨਸੈਪਟ ਵੀ ਸਮਝਾਊਂਗਾ। ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕਿ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਛ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਜੋ ਸਾਡੇ ਹੱਥ 'ਚ ਹੈ ਸਾਡਾ ਸਮਾਂ ਉਹ ਆਪਾਂ ਨੂੰ ਦੇ ਦਿੰਦੇ ਹਾਂ, ਉਹ ਸਮਾਂ ਆਪਾਂ ਖਰਾਬ ਕਰ ਦਿੰਦੇ ਹਾਂ ਇੱਕ ਛੋਟੀ ਜਿਹੀ ਗੱਲ ਦੇ ਉੱਪਰ ਕਿ ਆਪਣਾ ਕੀ ਕਹਿੰਦੇ ਆ, ਕੋਈ ਗੱਲ ਨਹੀਂ ਜੋ ਹੁੰਦਾ ਸੋ ਹੋਵੇ, ਮੈਂ ਤਾਂ ਪੈਸੇ ਖਰਚੇ ਆ ਉਹਦੇ 'ਤੇ ਮੈਂ ਕਮਾਈ ਕਰਨੀ ਆ ਜਿੰਨੀ ਮਰਜ਼ੀ ਹੋ ਸਕੇ ਭਾਵੇਂ ਨਾ ਵੀ ਹੋਵੇ। ਹੁਣ ਇਹਦੇ ਅੰਦਰ ਜੀ ਇੱਕ ਇਹ ਵੀ ਚੀਜ਼ ਹੈ ਜਿਹੜੀ ਆਪਾਂ ਗੱਲ ਕਰਦੇ ਸੀਗੇ ਜੀ ਲੋਸ ਐਵਰਜਨ ਥਿਊਰੀ ਦੀ ਅੱਗੇ ਜਾ ਕੇ, ਅਤੇ ਉਹਦੇ ਉੱਪਰ ਮੈਂ ਗੱਲ ਤਾਂ ਕਰ ਲਵਾਂ ਪਰ ਮੈਂ ਇਹ ਸੋਚ ਰਿਹਾ ਸੀਗਾ ਕਿ ਬਈ ਜ਼ਿਆਦਾ ਕੰਮ ਥੋੜ੍ਹਾ ਹੈਵੀ ਹੋ ਗਿਆ, ਥੋੜ੍ਹਾ ਜਿਹਾ ਮੂਡ ਨੂੰ ਲਾਈਟ ਕਰ ਦਿੱਤਾ ਜਾਵੇ। ਅਤੇ ਮੂਡ ਲਾਈਟ ਕਿਸ ਤਰ੍ਹਾਂ ਕੀਤਾ ਜਾਏਗਾ, ਮੂਡ ਇਸ ਤਰ੍ਹਾਂ ਲਾਈਟ ਕੀਤਾ ਜਾਏਗਾ ਬਈ ਕਿ ਮੈਂ ਤੁਹਾਨੂੰ ਇਹ ਕਹੂੰਗਾ ਕਿ ਥੋੜ੍ਹਾ ਜਿਹਾ ਨਾ ਹੋਰ ਆਪਾਂ ਸ਼ਾਂਤ ਹੁੰਦੇ ਹਾਂ, ਆਪਾਂ ਇੱਥੇ ਬਾਹਰ ਆਏ ਹੋਏ ਹਾਂ, ਇੱਧਰ ਘਾਟੇ ਵਾਧੇ ਹੁੰਦੇ ਰਹਿੰਦੇ ਆ। ਪਰ ਅਰਜਨ ਬਾਈ ਨੇ ਨਾ ਇੱਕ ਬਹੁਤ ਵਧੀਆ ਗੱਲ ਕਹੀ ਆ, ਬਹੁਤ ਸੋਹਣਾ ਗਾਣਾ ਲਿਖਿਆ ਬਾਹਰ ਆਏ ਹੋਏ ਸਾਡੇ ਵਰਗੇ ਹੋਰ ਕਾਫੀ ਲੋਕਾਂ ਦੇ ਉੱਪਰ। ਮੈਂ ਚਾਹੁੰਦਾ ਕਿ ਆਪਾਂ ਪਹਿਲੇ ਉਹ ਸੁਣ ਲਈਏ ਫਿਰ ਬਾਅਦ 'ਚੋਂ ਆਪਾਂ ਇਹਦੇ ਐਂਡ ਵੱਲ ਨੂੰ ਵੀ ਤੁਰਾਂਗੇ। ਸਹੀ ਹੋ ਗਿਆ ਕਿ ਨਹੀਂ ਹੋ ਗਿਆ ਜੀ? ਬਿਲਕੁਲ ਸਹੀ ਹੋ ਗਿਆ। ਬਾਕੀ ਨਵੀਂ ਐਲਬਮ ਵੀ ਆ ਰਹੀ ਹੈ ਅਰਜਨ ਦੀ, ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ, ਕਿੱਦਾਂ ਦੀ ਨਹੀਂ ਲੱਗਦੀ ਹੈ। 13 ਗਾਣੇ ਆ ਰਹੇ ਨੇ, ਪਰ ਉਸ ਤੋਂ ਪਹਿਲਾਂ ਰਾਂਝਾ ਸੁਣੋ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਇਹ ਸਿਮਟਮ ਹੈ ਇਹਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵੋਟ ਇਜ਼ ਦਾ ਰੀਜ਼ਨ, ਅਤੇ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਟਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ,

ਇਨਸਾਨ ਫੀਲ ਬਹੁਤ ਕਰਦਾ ਹੈ ਨਾ, ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਓਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ ਜਿੰਨਾ 10,000 ਦਾ ਨੁਕਸਾਨ ਚੁੱਭਦਾ ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ, ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਉਹ ਹੈ ਨਾ ਕਿ ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ ਫਿਰ ਤੋਂ ਮੈਂ ਆਪਣੇ ਆਪ ਕੇ ਵੀ ਨਹੀਂ ਸੁਣਦਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ। ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋਅ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੋਨਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ, ਇਹ ਸਭ ਤੋਂ ਜ਼ਿਆਦਾ ਹੋਏਗਾ। ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ, ਗੁਨਾ ਹੋਵੇ 36 ਨਾਲ ਰੂਲਰ ਟੇਬਲ ਦੇ, ਤਾਂ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ, ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

0: हाँ जी, मैं कृष्णा भारद्वाज आपकी खिदमत में दोबारा हाजिर हूँ। कैसे हैं आप? लगता है आप काफ़ी समय से मुझे मिस कर रहे होंगे। दैट वॉज अ वेरी पुअर जोक गाइस, इट्स ऑन मी, मेरी गलती। तो असं आ गए जी वापस, फाइनल फाइनल फाइनल राउंड हूँ। अपनी गलबात का एंड होन लगा, गलबात खत्म होने लगी है। थोड़े तो मेरे बच्चे छोटे के थोड़ा जहा समा रह गया, तो आप हुण इनू गल नूं अगे वधांदे होए खत्म करिए। इसनों इसकी डेस्टिनी तक, सॉरी डेस्टिनेशन तक, डेस्टिनी भी वैसे सही वर्ड से, पर चलो जो है सो है, डेस्टिनेशन तक लैके चलिए। तो जी हुण यह है कि हाउ टू को ओवरकम दिस। ये अंदर भी जी वो प्रधान हो रही दस के गए ने, एंड टू बी वेरी ऑनेस्ट सब कुछ बहुत प्रैक्टिकल। एंड अगेन जो तुम हजे तक मेरे नाल बने पे हो थानूं पता है की करना, बट स्टिल मैं दस के जाऊँगा। सो अपने कॉपी पेन फिर तो तैयार रखो, क्योंकि हुणे ही थोड़े कोल इदां दे जवाब आन लगे। ठीक है जी। सो टू ओवरकम ए वाली फीलिंग, ए टेंडेंसी हटाने लिए थोनों एक डिसरप्शन लगानी पैनी है अपने अंदर, है ना। एक डिसरप्टर होना चाहिए जिस करके तुसी ये काम करना हट जाओ। तुसी बार बार नुकसान वालू खुद जाना रोक लो खुद नू, है ना। सो चार एक्सरसाइजेज दसियां जी उन्होंने। ठीक है जी। पहली एक्सरसाइज है जी फ्यूचर फोकस्ड थिंकिंग। सिंपल है वो अंदर यह जी कि समझो तुसी जो भी कर रहे हो, भावें अगेन वो वाला पैसा इनवैसट, वो वाले रिलेशनशिप इनवैसट, या फिर वो वाले चार दोस्तों इनवैसट, जो भी इनवैसट कर रहे हो अपना मन अपना धन जो भी, तुसी ए सोचना आराम नाल शांत दिमाग नाल कि जे ये चीज़ अज तो मैं शुरू करन लगा हुंदा, जे मैं हुण तक कदी कीती ही ना हुंदी तो की मैं करदा। Ask yourself because you need to be in the present, right? So एक तो ये हो गया। फिर दूसरा जी कि बशीर बद्र साहब ने क्या है कि जो गुजर गई सो बात गई, ये सेकेंड भी उन्होंने यही किया, पर इन्होंने बेसिकली यही समझाया कि जो चला गया चला गया, जो भी इन्वेस्ट कर चुके हो वो जा चुका। नो बडी ओ यू। जे तुसी किसी नाल चंगे हो, जे तुसी किसी का कुछ किया, तो ये थानू लगता मॉरली कि थानू वह चीज़ वापस आनी चाहिए है, पर कोई भी इस चीज़ की जिम्मेवारी नहीं चकता। कोई भी कित भी रिटन टैक्सट नहीं है कि कोई थोड़े नाल उदा ही व्यवहार करे जिदा तुम उन्हों करते हो। तो सेम गोज़ विद मनी। जे थानू लगता कि अज वो चीज़ च इनवैसटमेंट मैं जो करता पाया, मैं कदी ना कदी पैसा वापस मुड़ के आऊगा, तो इदा नहीं होंगे। तुम जिन्हें मर्जी पैसे अपने सुटने सुट लो, खराब करने कर लो, पर इदा कदी चीज़ा ठीक नहीं होंगे। फिर है जी ओपरचुनिटी कॉस्ट, जिदी मैं गल पहले भी की थोड़े ना, है ना, कि जे मैं यही पैसा या यही एनर्जी इत्थे लाने नालों कितने होर लगावा, इत्थे लगाने नालों कितने होर लगावा, शायद की पता बैटर आ जाए रिजल्ट, हो सकता कि बैटर थिंग्स हैपन टू मी, हो सकता कि मैनू ज़्यादा बेहतर लोग मिलन। हाँ, पहले पहले हर चीज़ थोड़ी औखी लगती है, पहले पहले नवे लोगों च दोबारा उठना बैठना विचरना औखा लगता है, पहले पहले दोबारा नवी इन्वेस्टमेंट करनी औखी लगती है, नवा रिश्ता बनाना औखा लगता है ना। पर ओहो समा एक नवी चीज़ नू देना शायद जेड़ा थोड़े लिए बेहतरी कर सके, रादर दैन उस चीज़ से वह समा तो पैसा लगाना जेड़ा थानू पता है कि वह थानू सिर्फ नुकसान ही करेगा, इज़ मच बैटर। एंड जी लास्ट वाला जी अगेन फ्यूचर फोकस्ड थिंकिंग जी सी ना, वो ही नैक्सट एक्सरसाइज है। एंड यह मैंने सब तो वधिया लगी है, इसलिए मैं इन्हें लास्ट से रखा सगा। ये है कि जो भी इदा का दोबारा डिसीजन लैन लगो ना, तो अज की तरीक देख लैना, जो भी तरीक होएगी उस दिन की, उसनू सीधे दे सीधे 5 साल अगे लै जाना, तो कहना 5 साल बाद वाला मैं ये चीज़ नू किद्दा वेखांगा, एंड 5 साल बाद वाला मैं कि यह चीज़ करांगा, एंड कि 5 साल बाद वाले मैं नू ए चीज़ दा कोई फर्क पेगा। आई एम प्रिटी मच श्योर वी ऑल नो वट द आंसर विल बी, एंड उस आंसर दे उपर एक्सरसाइज करना। एंड इस तरीके नाल इस कंसैप्ट नू जे आपां समझे हाँ, तो जे इस कंसैप्ट नाल थोड़ा जहा थानू ये लगा कि हाँ यार ये तो मेरी हल्की जी प्रॉब्लम है, तो थोड़ा मन मिलिया, तो फीडबैक भी जरूर देना यार, है ना, कि वधिया लगा कि नहीं लगा, नहीं तो किसी और चीज़ की तैयारी कर लेंगे। बट आई बिलीव कि दिस शुड हेल्प एवरीवन। सो दिस वाज संक कॉस्ट फैलेसी। तालियां। ਚਲੋ ਇੰਨੀ ਜੀ ਗੱਲਬਾਤ ਹੀ ਸੀ ਜੀ, ਥੈਂਕ ਯੂ ਸਾਰੀ ਗੱਲਬਾਤ ਸੁਣਨ ਲਈ। ਐਂਡ ਜਾਣ ਤੋਂ ਪਹਿਲਾਂ ਇਹ ਇਹ ਹੋ ਸਕਦਾ ਕੱਲ੍ਹ ਨੂੰ ਕੰਸੈਪਟ ਬਦਲੀ ਜਾਣ, ਪਰ ਜਦੋਂ ਵੀ ਤੁਸੀਂ ਕਦੀ ਮੇਰੇ ਨਾਲ ਬੈਠੇ ਹੋਵੋਗੇ, ਮੇਰੀਆਂ ਗੱਲਾਂ ਬਾਤਾਂ ਸੁਣ ਰਹੇ ਹੋਵੋਗੇ, ਤਾਂ ਮੈਂ ਚਾਹੁੰਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਨਾਂ ਨੂੰ ਕੋਈ ਅੱਛਾ ਜਿਹਾ ਕਿੱਸਾ ਕਹਾਣੀ ਵੀ ਜਾਂਦਾ ਹੋਇਆ ਸੁਣਾ ਕੇ ਜਾਵਾਂ, ਹੈ ਨਾ। ਸੋ ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ ਕਿ ਹੰਗਾਮਾ ਕਿਉਂ ਹੈ ਬਰਪਾ, ਜਿਹੜੀ ਗਜ਼ਲ ਉਹ ਕਿੱਥੋਂ ਆਈ, ਹੈ ਨਾ। ਅੱਜ ਅਸੀਂ ਗੱਲ ਕਰਾਂਗੇ ਹਿਸਾਬ ਕਿਤਾਬ ਦੀ, ਠੀਕ ਹੈ ਜੀ, ਕਿ ਇਸ ਦੁਨੀਆਂ ਦਾ ਲੇਖਾ ਜੋਖਾ ਇੱਥੇ ਦਾ ਹੀ ਆ। ਰੀਅਲ ਸਟੋਰੀ ਜਾਵੇਦ ਅਖਤਰ ਸਾਹਿਬ ਨਾਲ ਵਾਪਰੀ ਹੋਈ, ਉਹਨਾਂ ਦੀ ਹੀ ਜ਼ੁਬਾਨੀ, ਠੀਕ ਹੈ। ਸੋ ਇਹ ਜਿਹੜੀ ਗੱਲਬਾਤ ਹੈ ਇਹ ਕੁਛ ਸਾਲ ਪੁਰਾਣੀ ਹੈ। ਕਿੰਨੇ ਕੁ ਸਾਲ ਪੁਰਾਣੀ ਹੈ ਮੈਂ ਦੱਸਦਾ ਜੀ, ਕਿੰਨੇ ਸਾਲ ਪੁਰਾਣੀ ਹੈ ਕਹਾਣੀ ਹੈ ਜੀ, 1960s ਜਾਂ 50s ਦੀ। ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਮੈਂ ਤਦ ਨਾ 20-21 ਸਾਲਾਂ ਦਾ ਸੀਗਾ, ਨਵਾਂ ਨਵਾਂ ਮੈਂ ਇੰਡਸਟਰੀ 'ਚ ਆਇਆ, ਮੈਨੂੰ ਕੰਮ ਮਿਲੇ ਨਾ, ਉੱਪਰੋਂ ਗੁਰਬਤ ਮਾਸ਼ਾਅੱਲਾ ਬਹੁਤ ਜ਼ਿਆਦਾ, ਕਾਫ਼ੀ ਜ਼ਿਆਦਾ ਗਰੀਬੀ ਅਤੇ ਕਾਫ਼ੀ ਜ਼ਿਆਦਾ ਗੁਰਬਤ ਦੇ ਨਾਲ ਬੈਠੇ ਹੋਏ ਇੱਕ ਅਨਇੰਪਲੋਇਡ ਆਦਮੀ ਦਾ ਕਿਆ ਹੀ ਹੋ ਸਕਦਾ, ਉਹ ਵੀ ਬਗਾਨੇ ਸ਼ਹਿਰ ਦੇ ਅੰਦਰ, ਬੰਬੇ ਵਰਗੇ ਬਗਾਨੇ ਸ਼ਹਿਰ ਦੇ ਅੰਦਰ। ਤਾਂ ਹੋਇਆ ਇਹ ਕਿ ਜਾਵੇਦ ਅਖਤਰ ਸਾਹਿਬ ਨੇ ਥੋੜ੍ਹਾ ਜਿਹਾ ਨਾ ਹੌਸਲਾ ਕਰਕੇ ਇਹ ਠਾਨੀ ਕਿ ਮੈਂ ਕਿਸੇ ਕੋਲ ਜਾ ਕੇ ਨਾ ਹੈਲਪ ਮੰਗਦਾ। ਉਹ ਸਾਹਿਰ ਲੁਧਿਆਨਵੀ ਸਾਹਿਬ ਕੋਲ ਗਏ। ਸਾਹਿਰ ਲੁਧਿਆਨਵੀ ਸਾਹਿਬ ਉਸ ਟਾਈਮ ਦੇ ਸਭ ਤੋਂ ਮਕਬੂਲ, ਉਸ ਟਾਈਮ ਕੀ ਵੈਸੇ ਅੱਜ ਦੇ ਵੀ ਸਮੇਂ ਦੇ ਸਭ ਤੋਂ ਮਕਬੂਲ ਰਾਈਟਰ ਸੀਗੇ, ਠੀਕ ਹੈ ਜੀ। ਉਹ ਗਏ, ਕਹਿੰਦੇ ਕਿ ਜਨਾਬ ਮੈਂ ਆਪਕੋ ਤੋਂ ਪਤਾ ਹੈ ਕਾਮ ਵਾਮ ਹੈ ਨਹੀਂ ਹੈ, ਔਰ ਮੁਝੇ ਪੈਸੋ ਕੀ ਕੁਛ ਤੰਗੀ ਵੀ ਹੈ, ਤੋ ਹੋ ਸਕੇ ਤੋ ਮੁਝੇ ਕਹੀਂ ਪਰ ਕਾਮ ਵਗੈਰਾ ਹੋ ਸਕੇ ਤੋ ਦਿਲਵਾ ਦੇ, ਕਹੀਂ ਰੈਫਰੈਂਸ ਵਗੈਰਾ ਦਿਲਵਾ ਦੇ, ਸਿਫਾਰਿਸ਼ ਵਗੈਰਾ ਲਗਵਾ ਦੇ, ਮੈਂ ਲਿਖਤਾ ਤੋ ਆਪਕੋ ਪਤਾ ਅੱਛਾ ਹੂੰ। ਅਤੇ ਜਾਵੇਦ ਸਾਹਿਬ ਦੱਸਦੇ ਆ ਕਿ ਆਪਣੇ ਅੰਦਾਜ਼ ਦੇ ਅੰਦਰ ਆਪਣੇ ਆਪ ਨੂੰ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਸਾਹਿਰ ਸਾਹਿਬ ਫਕੀਰ ਕਹਿੰਦੇ ਸੀਗੇ ਖੁਦ ਨੂੰ, ਹੈ ਨਾ। ਸੋ ਸਾਹਿਰ ਸਾਹਿਬ ਅੱਖਾਂ ਨੀਵੀਆਂ ਕਰਕੇ, ਮੂੰਹ ਥੋੜ੍ਹਾ ਜਿਹਾ ਜਾਵੇਦ ਸਾਹਿਬ ਤੋਂ ਪਰੇ ਕਰੇ, ਕਹਿੰਦੇ ਕਿ ਨੌਜਵਾਨ ਕਾਮ ਵਾਮ ਕਾ ਤੋ ਵੈਸੇ ਹੈ ਕਿ ਪਤਾ ਨਹੀਂ ਹੈ ਕਬ ਹੈ ਕਬ ਨਹੀਂ ਹੈ, ਪਰ ਫਕੀਰ ਦੇਖਤਾ ਕਿ ਕਿਆ ਕਰੇਗਾ, ਕੋਸ਼ਿਸ਼ ਕਰੇਂਗੇ ਤੁਮੇ ਕਾਮ ਵਾਮ ਦਿਲਵਾਨੇ ਕਾ, ਪਰ ਨਾ ਮੈਨੇ ਮੇਜ਼ ਪਰ ਕੁਛ ਪੈਸੇ ਰੱਖੇ ਹੈ, ਤੁਮ ਐਸਾ ਕਰੋ ਯੇ ਪੈਸੇ ਆਪਣੇ ਪਾਸ ਅਭੀ ਕੇ ਲੀਏ ਰੱਖ ਲੋ, ਜਬ ਤੁਮਾਰੇ ਪਾਸ ਹੋ ਤਬ ਵਾਪਸ ਦੇ ਦੇਣਾ। ਜਾਵੇਦ ਅਖਤਰ ਸਾਹਿਬ ਥੋੜ੍ਹਾ ਹਿਚਕਚਾਉਂਦੇ ਆ ਅਤੇ ਉਹ ਫਿਰ ਤੋਂ ਇਨਸਿਸਟ ਕਰਦੇ ਆ ਸਾਹਿਰ ਸਾਹਿਬ ਕਿ ਕੋਈ ਨਹੀਂ ਯਾਰ ਪੈਸੇ ਲੈ ਲਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈ, ਕਿ ਇਹ ਪੈਸੇ ਜੇ ਤੂੰ ਲੈ ਹੀ ਜਾਏਗਾ ਤਾਂ ਮਤਲਬ ਤੇਰਾ ਕੋਈ ਫਾਇਦਾ ਹੀ ਹੋਏਗਾ, ਹੈ ਨਾ। ਹਿਚਕਚਾਉਂਦੇ ਹੋਏ ਜਾਵੇਦ ਸਾਹਿਬ ਪੈਸੇ ਚੱਕਦੇ ਆ। ਅਮਾਊਂਟ ਕਿੰਨੀ ਹੈ ਜੀ? 200 ਰੁਪਏ। 200 ਰੁਪਏ ਦੀ ਅਮਾਊਂਟ ਆਪਣੀ ਜੇਬ 'ਚ ਪਾ ਕੇ ਜਾਵੇਦ ਸਾਹਿਬ ਨਿਕਲਦੇ ਆ ਦੁਬਾਰਾ ਵਾਪਸ ਬੰਬਈ ਦੀ ਸੜਕਾਂ 'ਚ ਸਟਰਗਲ ਕਰਨ ਲਈ। ਜਾਵੇਦ ਸਾਹਿਬ ਬਾਅਦ 'ਚੋਂ ਹਲਕਾ ਜਿਹਾ ਕੰਮ ਮਿਲਦਾ, ਫਿਰ ਸਲੀਮ ਜਾਵੇਦ ਦੀ ਜੋੜੀ ਬਣਦੀ ਹੈ, ਕੰਮ ਵੀ ਬਹੁਤ ਆਉਂਦਾ, ਮਕਬੂਲੀਅਤ ਵੀ ਬਹੁਤ ਮਿਲਦੀ, ਪੈਸਾ ਵੀ ਬਹੁਤ ਆਉਂਦਾ। ਬਹੁਤ ਜ਼ਿਆਦਾ ਪੈਸਾ ਆਉਣ ਤੋਂ ਬਾਅਦ ਵੀ ਹੁੰਦਾ ਪਤਾ ਕੀ ਹੈ, ਹੁੰਦਾ ਇਹ ਹੈ ਕਿ ਜਾਵੇਦ ਸਾਹਿਬ ਕਦੇ ਵੀ ਨਾ ਸਾਹਿਰ ਲੁਧਿਆਣਵੀ ਸਾਹਿਬ ਨੂੰ ਉਹਨਾਂ ਦੇ ਪੈਸੇ ਨਹੀਂ ਮੋੜਦੇ, ਉਹ ਮਿਲਦੇ ਰਹਿੰਦੇ ਆ, ਉਹਨਾਂ ਦਾ ਰਿਸ਼ਤਾ ਬਹੁਤ ਗੂੜਾ ਹੋ ਜਾਂਦਾ, ਇੱਕ ਮੈਂਟਰ ਅਤੇ ਸਟੂਡੈਂਟ ਵਰਗਾ ਰਿਸ਼ਤਾ ਉਹਨਾਂ ਦੋਨਾਂ ਦਾ ਸੀਗਾ। ਪਰ ਉਹ ਹਮੇਸ਼ਾ ਨਾ ਕਿਸੇ ਮਹਿਫਿਲ 'ਚ ਵੀ ਬੈਠੇ ਹੋਣਗੇ ਨਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਮਜ਼ਾਕ ਕਰ ਦਿੰਦੇ ਸੀਗੇ ਜਾਵੇਦ ਅਖਤਰ ਸਾਹਿਬ ਸਾਹਿਰ ਸਾਹਿਬ ਨੂੰ ਕਿ ਸਾਹਿਰ ਸਾਹਿਬ ਮੇਰੇ ਪਾਸ ਅਭੀ ਵੀ ਆਪਕੇ 200 ਰੁਪਏ ਹੈ, ਪਰ ਮੈਂ ਆਪਕੋ ਵਾਪਸ ਨਹੀਂ ਦੇਣੇ ਲਗਾ। ਅਤੇ ਅੱਗੋਂ ਉਹਨਾਂ ਨੇ ਕਹਿ ਦੇਣਾ ਆਪਣਾ ਸਾਹਿਰ ਸਾਹਿਬ ਨੇ ਕਿ ਭਾਈ ਮੈਨੇ ਕੌਣ ਸਾ ਮੰਗੇ ਕਭੀ ਹੈ ਕੁਛ ਨਹੀਂ। ਅੱਛਾ, ਮਹਿਫਿਲ 'ਚ ਬੈਠੇ ਲੋਕ ਵੀ ਨਾ ਕਿ ਕਨਫਿਊਜ਼ ਹੋਣਗੇ ਕੀ ਗੱਲ ਕਰੀ ਜਾਂਦੇ ਪਿਆ 150-200 ਰੁਪਏ ਦੀ, ਹੈ ਨਾ। ਪਰ ਸਾਹਿਰ ਸਾਹਿਬ ਦਾ ਇਹ ਵੱਡਾਪਨ ਸੀ, ਬੜੱਪਨ ਸੀ ਕਿ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਜਾਵੇਦ ਦੇ ਬੁਰੇ ਦਿਨਾਂ ਦੇ ਅੰਦਰ ਉਹਨਾਂ ਨੇ ਉਹਨਾਂ ਦੀ ਆਰਥਿਕ ਹੈਲਪ ਕੀਤੀ ਸੀ। ਕੁਛ ਸਾਲ ਹੋਰ ਬੀਤਦੇ ਆ, ਸਾਹਿਰ ਸਾਹਿਬ ਆਪਣੇ ਫੈਮਿਲੀ ਡਾਕਟਰ ਅਤੇ ਦੋਸਤ ਦੇ ਘਰ ਗਏ ਹੁੰਦੇ ਆ, ਡਾਕਟਰ ਕਪੂਰ, ਉਹਨਾਂ ਦੇ ਘਰ ਹੀ ਉਹਨਾਂ ਨੂੰ ਅਟੈਕ ਆ ਜਾਂਦਾ। ਜਦੋਂ ਅਟੈਕ ਆਉਂਦਾ ਅਤੇ ਉਹ ਡਾਕਟਰ ਕਪੂਰ ਕੋਸ਼ਿਸ਼ ਤਾਂ ਕਰਦੇ ਉਹਨਾਂ ਨੂੰ CPR ਵਗੈਰਾ ਦੇ ਕੇ ਰਿਵਾਈਵ ਕਰਨ ਦੀ, ਪਰ ਉਹ ਅਸਫਲ ਹੁੰਦੇ ਆ। ਸਾਹਿਰ ਸਾਹਿਬ ਦੀ ਫੌਤਗੀ ਹੋ ਜਾਂਦੀ ਹੈ, ਬੋਡੀ ਲਿਆਈ ਜਾਂਦੀ ਹੈ ਸਾਹਿਰ ਸਾਹਿਬ ਦੇ ਘਰ। ਉੱਥੇ ਜਾਵੇਦ ਅਖਤਰ ਅਤੇ ਹੋਰ ਕੁਛ ਉਹਨਾਂ ਦੇ ਕਰੀਬੀ ਲੋਕ ਪਹੁੰਚਦੇ ਆ। ਸਾਹਿਰ ਸਾਹਿਬ ਦੀਆਂ ਦੋ ਹੀ ਭੈਣਾਂ ਸੀਗੀਆਂ, ਉਹ ਦੋਨੋਂ ਪਹੁੰਚਦੀਆਂ। ਫਿਰ ਕਾਫ਼ੀ ਟਾਈਮ ਤੱਕ ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਉਹਨਾਂ ਦੇ ਨਾ ਹੱਥ ਜਿਸ ਤਰ੍ਹਾਂ ਬੰਦ ਸੀਗੇ, ਘੁੱਟੇ ਹੋਏ ਸੀਗੇ, ਤੇ ਉਹ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਹਨਾਂ ਇਨਕੇ ਹੱਥ ਖੋਲ ਦਿਓ। ਕਹਿੰਦੇ ਜਦੋਂ ਮੈਨੇ ਉਨਕੇ ਜਬ ਉਨਕੇ ਹੱਥ ਖੋਲੇ ਤੋ ਮੈਂ ਇਤਨਾ ਰੋਇਆ ਕਿ ਯਾਰ ਇਸ ਆਦਮੀ ਨੇ ਇਸ ਹੱਥ ਸੇ ਕਿਆ ਕਿਆ ਕਲਾਮ ਲਿਖੇ ਹੈ, ਕਿਆ ਕਿਆ ਗੀਤ ਲਿਖੇ, ਔਰ ਅੱਜ ਇਹ ਹੱਥ ਇਕਦਮ ਠੰਡਾ ਸੰਨ ਪੜਾ ਹੁਆ ਹੈ। ਖੈਰ ਰੋਂਦੇ ਹੋਏ ਬਿਲਖਦੇ ਹੋਏ ਕਿਸੇ ਤਰੀਕੇ ਸਾਰੇ ਉੱਠਦੇ ਆ, ਕਬਰਿਸਤਾਨ ਵੱਲ ਨੂੰ ਜਾਂਦੇ ਆ। ਹੁਣ ਤੱਕ ਇਹ ਵੀ ਹੈ ਜੀ ਸੀਨ ਕਿ ਪੂਰੀ ਇੰਡਸਟਰੀ 'ਚ ਪਤਾ ਲੱਗ ਚੁੱਕਾ ਹੈ ਕਿ ਸਾਹਿਰ ਸਾਹਿਬ ਨਹੀਂ ਰਹੇ। ਪੂਰੀ ਇੰਡਸਟਰੀ ਆਉਂਦੀ ਹੈ, ਉਹਨਾਂ ਦੇ ਫੈਨਸ ਆਉਂਦੇ, ਪੂਰਾ ਹਜੂਮ ਇਕੱਠਾ ਹੁੰਦਾ ਉੱਥੇ, ਕਿਉਂਕਿ ਮੁਸਲਿਮ ਸਮਾਜ ਦੇ ਅੰਦਰ ਔਰਤਾਂ ਕਬਰਿਸਤਾਨ ਨਹੀਂ ਜਾਂਦੀਆਂ। ਸੋ ਸਾਹਿਰ ਸਾਹਿਬ ਦੀਆਂ ਭੈਣਾਂ ਨਹੀਂ ਜਾਂਦੀਆਂ, ਉਹਨਾਂ ਦੀ ਕਬਰ ਬਣਾਈ ਜਾਂਦੀ ਹੈ, ਸਾਹਿਰ ਸਾਹਿਬ ਨੂੰ ਦਫਨਾਇਆ ਜਾਂਦਾ। ਹੌਲੀ ਹੌਲੀ ਸਾਰੇ ਸਾਰੇ ਆਪਣੀ ਸ਼ਰਧਾਂਜਲੀ ਦੇ ਕੇ ਜਾਣਾ ਸ਼ੁਰੂ ਕਰ ਦਿੰਦੇ ਆ। ਇੱਕ ਟਾਈਮ ਆਉਂਦਾ ਕਿ ਬਿਲਕੁਲ ਸਾਰਾ ਸਾਰਾ ਕਬਰਿਸਤਾਨ ਦੁਬਾਰਾ ਖਾਲੀ, ਕੁਛ ਇੱਕ ਲੋਕ ਬੈਠੇ ਆ, ਜਿਨ੍ਹਾਂ ਵਿੱਚੋਂ ਜਾਵੇਦ ਅਖਤਰ ਸਾਹਿਬ ਵੀ ਉੱਥੇ ਬੈਠੇ ਆ, ਰੋ ਰਹੇ ਆ, ਬਿਲਖ ਰਹੇ ਆ। ਖੈਰ ਉਹ ਵੀ ਉੱਠਦੇ ਆ, ਆਪਣੇ ਕੱਪੜੇ ਵਗੈਰਾ ਝਾੜਦੇ, ਆਪਣੀ ਗੱਡੀ 'ਚ ਬੈਠਦੇ ਆ। ਜਿਸ ਤਰ੍ਹਾਂ ਹੀ ਉਹ ਬੈਠਦੇ ਤਾਂ ਪਿੱਛੋਂ ਨਾ ਉਹਨਾਂ ਨੂੰ ਆਵਾਜ਼ ਪੈਂਦੀ ਹੈ, ਜਾਵੇਦ ਜਾਵੇਦ, ਰੁਕੋ ਰੁਕੋ ਜਾਵੇਦ। ਉਹ ਦੇਖਦੇ ਆ ਅਸ਼ਫਾਕ ਕੋਮਨ ਫਰੈਂਡ ਸੀਗੇ ਸਾਹਿਰ ਸਾਹਿਬ ਦੇ ਵੀ ਅਤੇ ਜਾਵੇਦ ਅਖਤਰ ਸਾਹਿਬ ਦੇ ਵੀ। ਅਸ਼ਫਾਕ ਸਾਹਿਬ ਆ ਕੇ ਕਹਿੰਦੇ ਕਿ ਜਾਵੇਦ ਐਸਾ ਕਿ ਮੈਨੂੰ ਤੋਂ ਸੁਬਹ ਪਤਾ ਲਗਾ ਕਿ ਅਚਾਨਕ ਸੇ ਕਿ ਸਾਹਿਰ ਨਹੀਂ ਰਹਾ, ਤੋ ਮੈਂ ਤੋ ਰਾਤ ਵਾਲੇ ਕੱਪੜੋ ਮੈਂ ਹੀ ਆ ਗਿਆ ਯਾਰ, ਤੋ ਕਬਰ ਬਣਾਉਣੇ ਵਾਲਾ ਨਾ ਕੁਛ ਪੈਸੇ ਮੰਗ ਰਿਹਾ, ਮੇਰੇ ਪਾਸ ਪੈਸੇ ਨਹੀਂ, ਤੁਹਾਡੇ ਪਾਸ ਕੁਛ ਪੈਸੇ ਹੈ ਕਿਆ? ਜਾਵੇਦ ਅਖਤਰ ਸਾਹਿਬ ਕਹਿੰਦੇ ਆ ਹਾਂ ਹਾਂ ਮੇਰੇ ਪਾਸ ਹੈ ਪੈਸੇ, ਬਤਾਓ ਕਿੰਨੇ ਪੈਸੇ? ਅਸ਼ਫਾਕ ਸਾਹਿਬ ਕਹਿੰਦੇ 200 ਰੁਪਏ। ਐਂਡ ਦੈਟ ਵਾਜ ਦੈਟ। ਜਾਂਦੇ ਜਾਂਦੇ ਤੁਹਾਨੂੰ ਉਸ ਗ੍ਰੇਟ ਪਰਸਨੈਲਿਟੀ ਦਾ ਇੱਕ ਲਿਖਿਆ ਗੀਤ ਸੁਣਾਉਂਦੇ ਜਾਂਦੇ ਹਾਂ, ਸਾਹਿਰ ਲੁਧਿਆਨਵੀ ਸਾਹਿਬ ਦੀ ਲਿਖੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਜਦੋਂ ਦਿਲ ਕਰੂਗਾ ਘੁਮਾ ਦਊਂਗਾ। ਹੈਲੋ ਹੈਲੋ ਹੈਲੋ, ਕਿਵੇਂ ਹੋ ਸਾਰੇ? ਠੀਕ ਠਾਕ ਸੁਣ ਰਹੇ ਹੋ ਤੁਸੀਂ ਰੇਡੀਓ ਹਾਂਜੀ 1674। ਮੈਂ ਹਾਂ ਕ੍ਰਿਸ਼ਨਾ ਮੇਨਾ ਬਣਿਆ ਬਲਕੀਰਤ ਬਨੀ, ਮੈਨੂੰ ਪੁੱਠੇ ਪੁੱਠੇ ਇਸ਼ਾਰੇ ਕਰ ਰਿਹਾ ਮੁੰਡਾ, ਤਾਂ ਕਰਕੇ ਮੈਂ ਧਿਆਨ ਨਹੀਂ ਦੇ ਪਾ ਰਿਹਾ ਸੀਗਾ। ਐਂਡ ਤੁਸੀਂ ਜੁੜ ਚੁੱਕੇ ਹੋ ਨਵਾਂ ਐਪੀਸੋਡ ਬੋਇਜ਼ ਮੀਟ ਅਪ
1: ਤੇ। ਜੀ ਬਿਲਕੁਲ ਜੀ, ਮੈਂ ਤੁਹਾਨੂੰ ਪਤਾ ਕੀ ਇਸ਼ਾਰੇ ਕਰਨ ਡਿਆ?
0: ਹਾਂਜੀ,
1: ਥੋੜਾ ਜਿਹਾ ਚੱਲਣ ਦੋ ਬੈਕ ਐਂਡ ਤੇ।
0: ਚਲੋ ਜੀ, ਤੁਹਾਨੂੰ ਮੈਂ ਗਾਣਾ ਨਾ
1: ਜਦੋਂ ਦਿਲ ਕਰੂੰਗਾ
0: ਘੁਮਾ
1: ਘੁਮਾ ਦੇਊਂਗਾ
0: ਜੀ। ਆ ਚੱਲਦਾ ਪਿਆ, ਦੁਬਾਰਾ ਤੋਂ ਸਟਾਰਟਿੰਗ ਤੇ ਲਾਤਾ ਮੇਰਾ
1: ਭਾਈ, ਥੋੜਾ ਬੈਕਗ੍ਰਾਉਂਡ ਤੇ ਚੱਲਣ ਦਿਆ।
0: ਜੋ ਤੁਮਕੋ ਪਸੰਦ ਵਹੀ ਬਾਤ ਕਹੇਂਗੇ ਬੀਬੀ।
1: ਮੈਨੂੰ ਲੱਗਦਾ ਤੈਨੂੰ ਬੈਕਗ੍ਰਾਉਂਡ ਤੇ ਚੀਜ਼ਾਂ ਕਰਨੀਆਂ ਪਸੰਦ ਨਹੀਂ ਆ।
0: ਨਹੀਂ,
1: ਬੈਕਗ੍ਰਾਉਂਡ ਤੇ ਨਹੀਂ
0: ਨਹੀਂ। ਆਈ ਰੀਲੀ ਯੂਜ਼ ਟੂ ਇੰਜੋਏ ਜਦੋਂ ਮੈਂ ਸਕੂਲ ਕਾਲਜ 'ਚ ਸੀਗਾ, ਤੇ ਜਦੋਂ ਲਿਖਣੇ ਲੁਖਣੇ ਪਲੇ ਪਲੂ ਲਿਖਣੇ ਆਪਾਂ ਸਕੂਲ ਵਾਸਤੇ, ਤੇ
1: ਇੱਕ ਨਾ ਤੁਸੀਂ ਉੱਧਰ ਬੈਠੇ ਜਾ ਦੂਜੀ ਕੁਰਸੀ ਤੇ,
0: ਬੌਸ ਦੀ ਕੁਰਸੀ ਤੇ,
1: ਉਹ ਨਾ ਬੜਾ ਧਿਆਨ ਰੱਖਿਓ ਕਿ ਜਦੋਂ ਆਪਾਂ ਬੋਲਦੇ ਆ ਨਾ, ਤੇ ਉਹ ਜਿਹੜੀਆਂ ਉੱਤੇ ਦੋ ਨੀਲੀਆਂ ਪੱਤੀਆਂ ਜਿਹੀਆਂ ਆਉਂਦੀਆਂ ਵੱਡੀਆਂ, ਉਹ ਲਾਲ ਨਾ ਜਾਣ। ਜੇ ਉੱਥੇ ਲਾਲ ਆਉਣ ਡਿਆ ਨਾ, ਫਿਰ ਉਸ ਹਿਸਾਬ ਨਾਲ ਪੈਨਲ ਥੋੜੇ ਥੋੜੇ ਤਾਂ ਕਰੋ, ਥੋੜੇ ਤਾਂ।
0: ਨਹੀਂ ਨਹੀਂ, ਇਕਦਮ ਠੀਕ ਹੈ।
1: ਹਾਂ, ਹੁਣ ਮਤਲਬ ਉਹ ਸੈਂਟਰ ਤੋਂ ਤਾਂ ਹੋਣੀ ਚਾਹੀਦੀ ਉਹ ਲੈਵਲ।
0: ਓਕੇ, ਸੈਂਟਰ ਤੋਂ ਉੱਪਰ ਆ,
1: ਸੈਂਟਰ ਤੋਂ ਉੱਤੇ ਆ ਨਾ,
0: ਉੱਤੇ ਆ ਭਰਾ।
1: ਹਾਂ ਵੇਖੋ, ਕੋਈ ਗੁੱਸਾ ਨਾ ਕਰਿਓ ਯਾਰ, ਮੈਂ ਸਿਖਾਉਣ ਡਿਆ ਵੀਰ।
0: ਹਾਂਜੀ ਯਾਰ, ਮਾੜਾ ਮੋਟਾ ਐਕਚੁਅਲੀ ਅਸੀਂ ਨਵਾਂ ਜਾਂ ਤਕੜਾ ਜਾਂ ਕੋਈ ਸੈਟਅਪ ਜਾਂ ਸੈੱਟ ਕੀਤਾ, ਜਿਵੇਂ ਤੁਹਾਨੂੰ ਪਤਾ ਆਏ ਗਏ ਦਿਨਾਂ 'ਚ ਰੇਡੀਓ ਦਾ CBD ਵਾਲਾ ਵੀ ਸਟੂਡੀਓ ਜਲਦੀ ਸ਼ੁਰੂ ਹੋ ਜਾਣਾ। ਸੋ ਵੀ ਕੀਪ ਔਨ ਐਕਸਪੈਰੀਮੈਂਟਿੰਗ ਕਿ ਕਿਹੜਾ ਨਵਾਂ ਸਿਸਟਮ,
1: ਧੰਨਵਾਦ ਕ੍ਰਿਸ਼ਨ ਜੀ ਤੁਸੀਂ ਦੱਸਿਆ,
0: ਹਾਊ ਇਜ਼ ਦਾ ਬੈਸਟ ਥਿੰਗ ਵੀ ਕੈਨ ਬ੍ਰਿੰਗ। ਐਂਡ ਸਾਡੇ ਨਾਲ ਅੱਜ ਸਾਡੇ ਵਿਸ਼ੇਸ਼ਗ ਨੇ ਜਿਹੜੇ ਆ ਸਾਰਾ ਓਪਰੇਸ਼ਨ ਵੇਖਦੇ ਨੇ, ਤੇ ਬੋਇਜ਼ ਮੀਟਅਪ ਦੇ ਮੇਰੇ ਕੋ ਹੋਸਟ, ਮੇਰਾ ਛੋਟਾ ਭਾਈ ਬਲਕੀਰਤ।
1: ਕਿਵੇਂ ਆ? ਠੀਕ ਠਾਕ। ਵੀ ਆਰ ਹੇਅਰ ਅਗੇਨ ਵਿਦ ਯੂ ਗਾਇਸ ਫॉर ਅਨਦਰ ਐਪੀਸੋਡ ਆਫ ਦ ਬੋਇਜ਼ ਮੀਟਅਪ। ਓ ਮਾਈ
0: ਗੋਡ,
1: ਸੋ ਚੱਲਣ ਬੜਾ ਕੁਛ ਡਿਆ ਵਾ ਜ਼ਿੰਦਗੀ ਦੇ ਵਿੱਚ
0: ਜੀ,
1: ਪਰ ਖੁਸ਼ੀ ਦੀ ਗੱਲ ਇਹ ਆ ਕਿ ਜ਼ਿੰਦਗੀ ਚੱਲ ਰਹੀ ਆ।
0: ਗੱਲ ਬੰਦਾ ਹੱਸ,
1: ਖੁਸ਼ੀ ਦੀ ਗੱਲ ਇਹ ਆ ਕਿ ਸਾਹ ਚੱਲ ਰਹੇ ਆ,
0: ਸਾਹ ਚੱਲ ਰਹੇ, ਹਾਂ
1: ਹੈਨਾ,
0: ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਆ।
1: ਸਾਹ ਤਾਂ ਚੱਲ ਰਹੇ ਆ
0: ਕਿਉਂ?
1: ਕਿਉਂਕਿ ਪੈਸੇ ਆ ਰਹੇ ਆ।
0: ਅੱਛਾ,
1: ਪੈਸੇ ਤਾਂ ਆ ਰਹੇ ਆ ਕਿਉਂਕਿ ਕੰਮ ਤੇ ਜਾ ਰਹੇ ਆ।
0: ਅੱਛਾ, ਕੰਮ ਤੇ ਜਾ
1: ਰਹੇ, ਇਦਾਂ ਸਾਰੀਆਂ ਚੀਜ਼ਾਂ ਵੇਖੋ ਅੱਗੇ ਦੀ ਅੱਗੇ ਚੱਲੀ ਜਾਣੀਆਂ। ਜੇ ਮੈਂ ਤੁਹਾਨੂੰ ਇਸੇ ਗੱਲ ਤੇ ਰਿਹਾ ਤੇ ਇਸੇ ਗੱਲ ਤੇ ਆਪਣਾ ਸ਼ੋਅ ਨਾ,
0: ਕਿਹੜੇ ਕੰਮ ਤੇ ਨਹੀਂ ਜਾ ਰਹੇ ਮੈਂ ਤਾਂ ਇਹ ਕਹਿ ਰਿਹਾ ਬਈ।
1: ਹਾਂ,
0: ਹਰ ਤਰ੍ਹਾਂ ਦੇ ਕੰਮ ਤੇ ਜਾਣਾ ਪੈ ਰਿਹਾ ਬਈ।
1: ਨਹੀਂ, ਹਰ ਤਰ੍ਹਾਂ ਦੇ ਨਹੀਂ,
0: ਮਤਲਬ
1: ਹਰ ਸਾਰੇ ਜਾ ਰਹੇ ਤੁਹਾਡੇ ਕੰਮ।
0: ਹਾਂ ਹਾਂ, ਮਤਲਬ
1: ਮੈਂ ਤੇਰੀ ਭਾਵਨਾਵਾਂ ਸਮਝ ਸਕਦਾ ਹਾਂ।
0: ਕੰਮ ਬਹੁਤ,
1: ਮਤਲਬ ਮੇਰੀ ਗੱਲ ਤੁਸੀਂ ਵਿੱਚ ਪੈ ਜਾਂਦੇ ਜ਼ਿਆਦਾ ਡੰਗਾਈ ਚ ਚੱਲ ਜਾਂਦੇ।
0: ਮਕਸਦ ਇਹ ਸੀਗਾ, ਮਕਸਦ ਮੇਰੇ ਕਹਿਣ ਦਾ
1: ਮਕਸਦ,
0: ਹਾਂ ਹਾਂ ਸੋਰੀ, ਮਕਸਦ

0: ਬਟ ਜੇ ਚੇਚੇ ਮੇ ਭਤੀਜੇ
1: ਹਾਂ ਪਰ ਦੱਸਦੀ ਹੈ ਕਿ ਰਿਪੀਟ ਵੀ ਤੁਸੀਂ ਸੁਣ ਰਹੇ ਹੋ ਤੇ ਫਿਰ ਇਹ ਅੱਜ ਨਹੀਂ ਇਹ ਨੰਗਾ ਦਿਨ ਹੋ
2: ਸਕਦਾ ਹਾਂ ਹਾਂ
1: ਹਾਂ ਜੀ ਹਾਂ
2: ਯਾਰ ਇੱਕ ਹਾਂ ਇਹ ਮੈਂ ਸੋਰੀ ਮੈਂ ਦੱਸ ਦਿੰਦਾ ਜੀ ਦਿਨ ਹੈ 28 ਮਈ ਸਮਾਂ ਹੋ ਚੁੱਕਾ 1:08 ਤੇ ਜੇ ਤੁਸੀਂ ਇਸ ਵਕਤ ਇਹਨੂੰ ਸੁਣ ਰਹੇ ਹੋ ਤਾਂ ਇਹ ਲਾਈਵ ਹੈ ਤੇ ਜੇ ਇਸ ਤੋਂ ਇਲਾਵਾ ਕਿਸੇ ਟਾਈਮ ਸੁਣ ਰਹੇ ਹੋ ਤਾਂ ਤੁਸੀਂ ਸਾਡੀ ਪਿਆਰੀਆਂ ਪਿਆਰੀਆਂ ਆਵਾਜ਼ਾਂ ਇਸ ਵਕਤ ਰਿਪੀਟ ਸੁਣ ਰਹੇ ਹੋ
1: ਜੇ ਲਾਈਵ ਸੁਣ ਰਹੇ ਹੋ ਤਾਂ ਯਾਰ ਮਾੜਾ ਜਿਹਾ ਦੱਸ ਦਿਓ
2: ਹਾਂ ਦੱਸੋ ਬਾਈ
1: ਮੈਸੇਜ ਕਰਕੇ
2: ਮੈਨੂੰ ਦੱਸੋ ਬਾਈ ਕਿ ਤੁਹਾਡੀ ਦੁਪਹਿਰ ਕਿਸ ਤਰ੍ਹਾਂ ਦੀ ਜਾ ਰਹੀ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਕਿਆ ਹੀ ਹੋ ਗਿਆ ਲਾਈਫ ਦੇ ਅੰਦਰ ਹਾਊ ਇਜ਼ ਯੋਰ ਵੀਰਵਾਰ ਗੋਇੰਗ ਵੀਰਸ ਐਂਡ ਭੈਣਸ ਪਲੀਜ਼ ਇਹਦੇ ਨਾਲ ਕਿਹੜੀਆਂ
1: ਅਪਾਇੰਟਮੈਂਟਾਂ ਹੈਗੀਆਂ ਬਣ ਗਈਆਂ ਟੁੱਟ ਗਈਆਂ ਕੈਂਸਲ ਹੋ ਗਈਆਂ ਗਾਂਹ ਫਾਰਵਰਡ ਹੋ ਗਈਆਂ ਕੀ ਚੱਲਣ ਡਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਕੰਮ ਹੋ ਗਏ ਕਿਹੜੇ ਰਹਿ ਗਏ ਕਿਹੜੇ ਪੋਸਟਪੋਨ ਹੋ ਗਏ ਟੂ ਮੱਚ ਥਿੰਗਸ ਹੁੰਦੇ ਆ ਵੇਖੋ ਬੈਲੈਂਸ ਕਰਨੇ ਜ਼ਰੂਰੀ ਨੇ
2: ਸਵੇਰ ਦਾ ਕਿਹੜਾ ਵਧੀਆ
1: ਪਰ ਤੁਸੀਂ ਰਿਕਾਰਡ ਜਿਹੜਾ ਮੇਰੀ ਬੁੱਕ 'ਚ ਲਿਖਿਓ ਚੰਗਾ ਗਿਨੀਸ਼ ਚੈਨਲ
2: ਜੀ ਜੀ ਨਹੀਂ ਗਿਨੀਸ਼ ਚੈਨਲ ਲਿਖਣਾ
1: ਯਾਰ ਉੱਥੇ ਹੋਰ ਬਹੁਤ ਜਾਣੇ ਨੇ
2: ਉੱਥੇ ਬਹੁਤ ਕੁਛ ਅੱਛਾ ਤੁਹਾਨੂੰ ਪਤਾ ਮੈਨੂੰ ਬਹੁਤ ਦੇਰ ਬਾਅਦ ਪਤਾ ਲੱਗਾ ਗਿਨੀਜ਼ ਰਿਕਾਰਡ ਦੇ ਅੰਦਰ ਜਾਣ ਲਈ ਯੂ ਨੀਡ ਮਨੀ ਮਤਲਬ ਉਹ ਕੁਛ ਇੰਡੀਆ ਦਾ 8-10 ਲੱਖ ਰੁਪਈਆ ਲੈਂਦੇ ਆ ਸਿਰਫ ਤੁਹਾਡੇ ਕੋਲ ਆ ਕੇ ਵੇਖਣ ਲਈ ਕਿ ਤੂੰ ਜਿਹੜਾ ਰਿਕਾਰਡ ਸੈੱਟ ਕਰ ਰਿਹਾ ਹੈ ਹਾਂ
1: ਜੈਨੂਇਨ ਹੈ ਕਿ ਨਹੀਂ ਇਦਾਂ ਹੀ ਹੈ ਜੀ ਮਨੀ ਤੋਂ ਬਿਨਾ ਕੁਝ ਨਹੀਂ ਹੈਗਾ ਮਨੀ ਤੋਂ ਬਿਨਾ ਗਤੀ ਨਹੀਂ ਹੈਗੀ ਕਿਤੇ ਵੀ
2: ਨੋ ਗਤੀ
1: ਮਨੀ ਤੋਂ ਬਿਨਾ ਤੁਸੀਂ ਕਹੋਗੇ ਤੁਹਾਨੂੰ ਕਿਸੇ ਨੇ ਬੁਲਾਉਣਾ ਨਹੀਂ ਆ ਤੁਹਾਡੀ ਜੇਬ 'ਚ ਪੈਸੇ ਨਹੀਂ ਹੈਗੇ ਤੁਹਾਨੂੰ ਕਿਸੇ ਨੇ ਸੱਦਣਾ ਨਹੀਂ ਕਿ ਮੈਨੂੰ ਮਿਲ ਲਾ ਕੇ
2: ਬਹੁਤ ਹੀ ਉਖੜਿਆ ਲੱਗ ਰਿਹਾ ਸਭ ਠੀਕ ਹੈ ਬਹੁਤ ਹੀ ਬੁਰ ਬਹੁਤ ਹੀ
1: ਕਰੋ ਲਾਊਡ ਹੋ ਜਾਂਦਾ ਕਈ
2: ਵਾਰ ਕੀ ਹੋ ਗਿਆ ਤੇਰੇ ਨਾਲ
1: ਭਰਾਵਾ ਅਨੂ ਦੇ ਘਰੋਂ ਦੂਜੀਆਂ ਗੱਲਾਂ ਤੋਂ ਤੇ ਕੀ ਕਹਿਣਾ ਲਾਊਡ ਆਉਣ ਤੇ ਹਾਸੇ ਦੋ ਕਹਿ ਰਹੇ ਨੇ ਤੁਸੀਂ ਲਾਊਡ ਹੋ ਗਏ ਹਨਾ ਵੇਖ ਲਓ ਹੁਣ ਇਸ ਤੋਂ ਵੱਧ ਕੇ ਮੈਂ ਕੀ ਹੁਣ ਦੱਸਦਾ ਤੁਹਾਨੂੰ ਵੀ ਕੀ ਚੱਲਣ ਡਿਆ ਲਾਈਫ 'ਚ
2: ਅੱਛਾ ਇੱਕ ਚੱਲਣ ਡਿਆ ਤੋਂ ਮੈਨੂੰ ਗੱਲ ਯਾਦ ਆਈ ਆ
1: ਹਾਂ
2: ਕਿ ਇੱਕ ਟੋਪਿਕ ਨਾਮ ਦੀ ਚੀਜ਼ ਹੁੰਦੀ ਆ
1: ਹਾਂਜੀ
2: ਜਿਹੜੀ ਆਪਾਂ ਹਰ ਵਾਰੀ ਸਲਾਹ ਕਰੀ ਦੀ ਆ
1: ਤੁਹਾਨੂੰ
2: ਦੁਬਾਰਾ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਜੇ ਤੁਸੀਂ ਪਹਿਲੀ ਵਾਰੀ ਜੁੜ ਰਹੇ ਹੋ ਸ਼ੋ ਤੇ ਕਿ ਦੇਰ ਇਜ਼ ਨੋ ਟੋਪਿਕ ਬਟ ਦੇਰ ਆਰ 2 ਮੈਨੀ ਟੋਪਿਕਸ ਇਹ ਹੈਗੀ ਹੈ ਜੀ ਕਨਵਰਸੇਸ਼ਨ ਗੱਲਾਂ ਬਾਤਾਂ ਕਰ ਰਹੇ ਹਾਂ ਆਪਾਂ ਸਾਰੇ ਰਲ ਮਿਲ ਕੇ ਤੇ ਤੁਸੀਂ ਸਾਡੇ ਨਾਲ ਸਾਈਡ ਤੇ ਬੈਠ ਕੇ ਗੱਲਬਾਤ ਸੁਣ ਰਹੇ ਹੋ ਕੋਈ ਗੱਲ ਦੀ ਸਾਂਝ ਪਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਵੈਨ ਵੀਲ ਬੀ ਐਂਡਿੰਗ ਦਾ ਸ਼ੋ ਆਪਾਂ ਉਸ ਬਾਰੇ ਗੱਲ ਕਰਾਂਗੇ ਇੱਕ ਵਾਰੀ ਆਪਾਂ ਗੱਲ ਕੀਤੀ ਸੀਗੀ ਫੇਵਰੇਟ ਸੈਡ ਗਾਣਿਆਂ ਬਾਰੇ ਇੱਕ ਵਾਰੀ ਕੀਤੀ ਸੀਗੀ ਕਿ ਕਿਉਂ ਪੈਸੇ ਉਜਾੜ ਰਹੇ ਆਪਾਂ ਜਿਮ ਤੇ
1: ਪਰ ਆਪਾਂ ਜੇ ਆਪਣਾ ਮੰਨ ਲਓ ਨੈਕਸਟ ਕੋਈ ਸੈਗਮੈਂਟ ਸ਼ੁਰੂ ਕਰਨਾ ਨਾ ਤੇ ਉਹ ਆਪਾਂ ਪਤਾ ਕੀ ਕਰਨਾ ਵਾ ਟੂ ਮੈਨੀ ਟੋਪਿਕਸ ਵਿਦ ਟੂ ਪੀਪਲ
2: ਓਏ ਹੋਏ ਹੋਏ ਕਿਆ ਬਾਤ ਹੈ
1: ਟੂ ਪੀਪਲ ਟੂ ਮੈਨੀ ਟੋਪਿਕ
2: ਇਹ ਮੁੰਡਾ ਸਿਟੀਜ਼ਨ ਬਣ ਗਿਆ ਨਾ ਹੁਣ ਇਸ ਤਰ੍ਹਾਂ ਦੇ
1: ਬਣੇਗਾ ਪਹਿਲਾਂ ਹੀ ਗੱਲ ਚੁੱਕ ਦਿੰਦੇ ਯਾਰ
2: ਬਣੇਗਾ ਕਿਉਂ ਨੀ ਬਣੇਗਾ ਜ਼ਰੂਰ ਬਣੇਗਾ
1: ਅੱਗੇ ਭਰਾਵਾ ਪੀ ਆਰ ਬੜੀ ਪਹਿਲਾਂ ਕਿਸੇ ਨੇ ਰੌਲਾ ਪਾਤਾ ਮੈਨੂੰ ਜਾਇਆ ਜੀ ਮੁੜ ਕੇ 1.5-2 ਸਾਲ ਮੈਂ ਅੜਿਆ ਰਿਹਾ
2: ਸੋਰੀ ਸੋਰੀ ਨਹੀਂ ਸਿਟੀਜ਼ਨਸ਼ਿਪ ਚ ਨਹੀਂ ਅੜਦਾ ਬਸ ਕੀ ਕਰਨਾ ਕੀ ਹੁੰਦਾ ਮੈਂ ਹੈਗਾ ਨਹੀਂ ਨਾ ਸੋ ਮੈਨੂੰ ਪਤਾ ਨਹੀਂ ਸੋ ਵਟ ਹੈਪਨ
1: ਸਿਟੀਜ਼ਨਸ਼ਿਪ ਤੁਸੀਂ ਸਿਟੀਜ਼ਨ ਬਣਨਾ ਵਾ ਪ੍ਰਾਊਡ ਹੋਣਾ ਵਾ
2: ਨਹੀਂ ਉਹ ਤਾਂ ਤੂੰ ਪ੍ਰਾਊਡ ਹੋ ਸੀ ਮੈਨੂੰ ਪਤਾ ਤੂੰ ਹਿੱਪੇ ਫੁਰੇ ਆਜ਼ੀ ਆਜ਼ੀ
1: ਸਿਟੀਜ਼ਨਸ਼ਿਪ ਦੇ ਵਿੱਚ ਵੇਖੋ ਕਿ ਵੈਸੇ ਹੁਣ ਇਹਨਾਂ ਨੇ ਹੁਣ ਰੀਸੈਂਟਲੀ ਜਿਹੜਾ ਰੂਲ ਆਇਆ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਦਾ ਉਹਨਾਂ ਨੇ ਇਹ ਕਿਹਾ ਵਾ ਕਿ ਕਈ ਜਿਹੜੀਆਂ ਸਹੂਲਤਾਂ ਨੇ ਉਹ ਹੁਣ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਨੂੰ ਨਹੀਂ ਦੇਣੀਆਂ ਉਹ ਹੁਣ ਅਸੀਂ ਸਿਟੀਜ਼ਨ ਨੂੰ ਦੇਣੀਆਂ ਨੇ
2: ਨਹੀਂ ਪਰ ਇਹ ਕਹਿ ਰਹੇ ਕਿਦਾਂ ਕਰਨਗੇ
1: ਮਤਲਬ
2: ਹੋਇਆ ਨਹੀਂ ਹੋਇਆ ਨਹੀਂ
1: ਆਇਆ ਇੰਪਲੀਮੈਂਟ ਨਹੀਂ ਹੋਇਆ ਹਾਲੇ ਮਤਲਬ ਮਾਰਕੀਟ ਦੇ ਵਿੱਚ ਆ ਗਿਆ
2: ਹਵਾ ਫੈਲ ਗਈ
1: ਹਾਂਜੀ ਉਹਨਾਂ ਨੇ ਕਿਹਾ ਵੀ ਇੱਦਾਂ ਕਰਾਂਗੇ ਪਰ ਹੁਣ ਜਦੋਂ ਇੰਪਲੀਮੈਂਟ ਹੋਊਗਾ ਚਲੋ ਉਹ ਗੱਲਬਾਤ ਦੀ ਆ ਓਫੀਸ਼ੀਅਲੀ ਪਰ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਸੀਗਾ ਕਿ ਚਲੋ ਜ਼ਿਆਦਾ ਚੀਜ਼ਾਂ ਜਦੋਂ ਬੰਦਾ ਪਰਮਾਨੈਂਟ ਹੋ ਜਾਂਦਾ ਤੇ ਫਿਰ ਉਹ ਕਈ ਚੀਜ਼ਾਂ ਦਾ ਉਹਨੂੰ ਐਕਸੈਸ ਹੋ ਜਾਂਦਾ ਮੈਡੀਕੇਅਰ ਹੋ ਗਿਆ ਜਾਂ ਸਾਰੇ ਹੋਰ ਸਹੂਲਤਾਂ ਨੂੰ ਲੈ ਕੇ ਵੀ ਵੋਟ ਪਾਉਣ ਤੋਂ ਇਲਾਵਾ ਕਿਉਂਕਿ ਤੁਸੀਂ ਸਿਟੀਜ਼ਨਸ਼ਿਪ ਹੁੰਦੇ ਹੋ ਤੁਹਾਡੇ ਕੋਲ ਇੱਕ ਅਧਿਕਾਰ ਹੈ ਆਸਟ੍ਰੇਲੀਆ ਪਾਸਪੋਰਟ ਸਭ ਤੋਂ ਪਹਿਲੀ ਗੱਲ ਪਾਸਪੋਰਟ ਮਿਲਦਾ ਦੂਜੀ ਗੱਲ ਕਿ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੀਜੀ ਗੱਲ ਕਿ ਤੁਹਾਨੂੰ ਸਿਟੀਜ਼ਨਸ਼ਿਪ ਲੈਣ ਲੱਗਿਆ ਇਹਨਾਂ ਦੀਆਂ ਮਤਲਬ ਏ ਟੂ ਜੈਡ ਬੈਕਗਰਾਊਂਡ ਵੇਖਣੀ ਪੈਂਦੀ ਆ ਹੁਣ ਮੰਨ ਲਓ ਸਾਨੂੰ ਕਈ ਚੀਜ਼ਾਂ ਹੈਗੀਆਂ ਓਰੀਜਨਲਸ ਬਾਰੇ ਜਿਹੜੀਆਂ ਸਾਨੂੰ ਨਹੀਂ ਪਤਾ ਪਰ ਉਹ ਸਾਰੀਆਂ ਸਾਨੂੰ ਪੜ੍ਹਨੀਆਂ ਸਟੱਡੀ ਕਰਨੀਆਂ ਪੈਣੀਆਂ ਪੀ ਓ ਟੈਸਟ ਜਿਹੜਾ ਨਿੱਕਾ ਜਿਹਾ ਇਹਨਾਂ ਦਾ ਹੁੰਦਾ ਉਹ ਆਪਾਂ ਨੂੰ ਕਲੀਅਰ ਕਰਨ ਲਈ ਸਾਰਾ ਕੁਝ ਪੜ੍ਹਨਾ ਪੈਂਦਾ ਏ ਟੂ ਜੈਡ
2: ਫਿਰ ਉਹਦੇ ਵਿੱਚ ਨੌਲੇਜ ਦਾ ਹਨਾ
1: ਜੁਡੀਸ਼ਰੀ ਲਾਜ਼ ਆ ਗਏ
2: ਜਿਹੜੇ ਸਭ ਬੋਲਦੇ ਦੇ ਅੰਦਰ ਉਹ
1: ਹਾਂਜੀ ਫਿਰ ਇਹਨਾਂ ਦੇ ਉਹਦੇ ਚ ਚਾਰ ਸੈਗਮੈਂਟ ਹੁੰਦੇ ਆ ਸਭ ਤੋਂ ਪਹਿਲਾਂ ਤੇ ਇਹਨਾਂ ਦੀ ਬੈਕਗ੍ਰਾਉਂਡ
2: ਅੱਛਾ
1: ਨੌਲੇਜ ਦਾ ਹੁੰਦਾ ਜਿਹਦੇ ਵਿੱਚੋਂ ਆਈ ਥਿੰਕ ਤੁਹਾਨੂੰ ਪੂਰੇ ਦੇ ਪੂਰੇ ਨੰਬਰ ਚਾਹੀਦੇ ਹੁੰਦੇ ਕਿ ਜੇ ਉਹ 5 ਸਵਾਲ ਆ ਤੇ ਉਹ 5 ਤੁਹਾਡੇ ਕਰੈਕਟ ਹੋਣੇ ਚਾਹੀਦੇ ਆ ਫਿਰ ਉਸ ਤੋਂ ਨੈਕਸਟ ਹੁੰਦਾ ਵੈਲਿਊਜ਼ ਦਾ ਮੋਰਲਸ ਦਾ ਕਿ ਤੁਹਾਨੂੰ ਵੈਲਿਊਜ਼ ਪਤਾ ਆ ਆਸਟ੍ਰੇਲੀਆ ਦੇ ਵਿੱਚ ਮਤਲਬ ਮੈਨੂੰ 100% ਨਹੀਂ ਯਾਦ ਕਿ ਬਾਕੀ ਦੇ ਕਿਹੜੇ ਆ ਪਰ ਆਈ ਥਿੰਕ ਸੋ ਕਿ ਤੀਜਾ ਬਿਹੇਵੀਅਰ ਦਾ ਸੀਗਾ ਕਿ ਤੁਸੀਂ ਕਿੱਦਾਂ ਰਹਿਣਾ ਸਹਿਣਾ ਕਮਿਊਨਿਟੀਜ਼ ਦੇ ਵਿੱਚ ਕੀ ਤੁਹਾਡੀਆਂ ਰਿਸਪੋਂਸੀਬਿਲਟੀਜ਼ ਨੇ ਐਜ਼ ਆ ਕਮਿਊਨਿਟੀ ਹੈ ਨਾ ਇਹ 3-4 ਇੱਦਾਂ ਦੇ ਪਾਰਟ ਹੁੰਦੇ ਆ ਉਹ 4ਵੇਂ ਪਾਰਟਸ ਜਿਹੜੇ ਉਹ ਤੁਸੀਂ ਕਲੀਅਰ ਕਰਨੇ ਹੁੰਦੇ ਆ ਉਹਦੇ ਵਿੱਚੋਂ ਫਿਰ ਤੁਹਾਨੂੰ ਉਹਦੇ ਬੇਸ ਦੇ ਉੱਤੇ ਚਲੋ ਕਲੀਅਰ ਹੋ ਗਿਆ ਅਤੇ ਫਿਰ ਬਸ ਓਥ ਲੈਣੀ ਆ ਅਤੇ ਡਨ ਹੋ ਜਾਣਾ ਮਤਲਬ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ
0: ਹੌਲੀ ਹੌਲੀ ਹਸਲ ਹੈ।

0: ਜਿੱਦਾਂ ਉਸ ਰਾਹ ਤੇ ਪਈਦਾ, ਫਿਰ ਉਹ ਰਾਹ ਆਪੇ ਖੁੱਲਦਾ ਜਾਂਦਾ ਯਾਰ।
1: ਹੌਲੀ ਹੌਲੀ ਮਿਹਨਤ ਨਾਲ ਹੁੰਦੇ ਆ।
0: ਹਾਂ
1: ਪਹਿਲਾਂ ਪਹਿਲਾਂ ਹਰ ਬਣੀਆਂ
0: ਆਮ ਹੁੰਦਾ ਏ,
2: ਮੈਂਗੋ ਲਾਈਫ ਜੀ ਰਹੇ ਹਾਂ, ਮੈਂਗੋ ਨੂੰ ਮਿਸ ਕਰ ਰਹੇ ਹਾਂ ਬਾਈ ਇਸ ਟਾਈਮ ਤੇ ਆਪਾਂ ਇੰਡੀਆ ਹੁੰਦੇ, ਕਿਆ ਬਾਤ ਹੈ ਨਾ।
0: ਲਾਈਫ ਫਾਰ ਮੈਂਗੋ ਹੀ ਆ ਗੱਲ।
1: ਡੂ ਯੂ ਲਾਈਕ ਅੰਬ?
0: ਅੰਬ ਹਾਂਜੀ ਹਾਂਜੀ, ਆਈ ਲਾਈਕ ਮੈਂਗੋ। ਫਰੂਟ ਦੇ ਵਿੱਚ ਮੈਨੂੰ ਪਸੰਦ ਆ ਬਨਾਨਾ, ਮੈਂਗੋ, ਸਟ੍ਰਾਬੇਰੀ, ਬਲੂਬੇਰੀ,
2: ਅੱਛਾ
0: ਖਰਬੂਜਾ।
2: ਖਰਬੂਜਾ ਕਿਉਂ ਭਾਜੀ ਪੰਜਾਬੀ ਚ ਹੋਇਆ?
0: ਤਰਬੂਜ
2: ਨਹੀਂ ਨਹੀਂ, ਇਹ ਇੰਗਲਿਸ਼ ਚ ਕਿਉਂ ਨੀ ਆ ਰਿਹਾ? ਦਿਸ ਇਜ਼ ਰੋਂਗ।
0: ਮੈਲਨ ਮੈਲਨ
2: ਮੈਲਨ ਯਾ ਮੈਲਨ ਯਾ
0: ਮੈਲਨ ਹੀ ਆ ਨਾ।
2: ਹਾਂ ਮੈਲਨ ਯਾਰ, ਇੱਥੇ ਹੋਰ ਵੀ ਬੜੇ ਨਾਮ ਹੈਗੇ ਆ, ਆਈ ਡੋਂਟ ਨੋ ਕੀ। ਦੱਸੋ ਬਈ ਖਰਬੂਜੇ ਨੂੰ ਮੈਲਨ ਤੋਂ ਇਲਾਵਾ ਵੀ ਕੁਛ ਕਹਿੰਦੇ ਆ? ਮੈਨੂੰ ਯਾਦ ਨਹੀਂ ਆ ਰਿਹਾ, ਜੇ ਤੁਹਾਨੂੰ ਪਤਾ ਦੱਸਿਓ ਜ਼ਰੂਰ। ਇਹ ਲੋਕਾਂ ਜੋਗਾ ਛੱਡ ਦੋ ਨਾ ਸਵਾਲ, ਤੁਸੀਂ ਜੀਪੀਟੀ ਨਹੀਂ ਕਰਨਾ।
0: ਨਹੀਂ ਨਹੀਂ ਮੈਂ ਵੇਖ
2: ਸਾਡੇ ਸਾਥੀਆਂ ਨੂੰ ਕਰਨ ਦੋ ਨਾ।
0: ਮੈਂ ਕਰ ਵੀ ਲਿਆ ਜੀਪੀਟੀ, ਮੈਨੂੰ ਤਾਂ ਵੀ ਨਹੀਂ ਪਤਾ ਲੱਗਿਆ।
2: ਉਹ ਜੀਪੀਟੀ ਵੀ ਕਹਿ ਰਿਹਾ ਭਰਾ ਤੂੰ ਰਹਿ ਨਹੀਂ ਦੇ, ਐਸੀ ਗੱਲ ਨਹੀਂ। ਪਰ ਇੱਕ ਮੈਂ ਨਾ ਅੱਜ ਮੇਰੇ ਮਾਇੰਡ 'ਚ ਨਾ ਇੱਕ ਗੱਲ ਆਈ ਬਣੀ।
0: ਹਾਂਜੀ, ਤੁਹਾਡੇ ਸ਼ੂਗਰ ਤੁਹਾਡੇ ਦਿਮਾਗ ਦੇ ਵਿੱਚ ਗੱਲ ਆਈ?
2: ਕਦੀ ਕਦੀ ਔਨ ਕਰਨਾ ਪੈਂਦਾ।
0: ਕੀ ਗੱਲ ਆਈ ਦੱਸੋ?
2: ਇਹ ਗੱਲ ਆਈ ਕਿ ਯਾਰ ਆਪਾਂ ਕਿੰਨੀਆਂ ਹੀ ਇਸ ਤਰ੍ਹਾਂ ਹੈ ਨਾ ਬੇਸਲੈਸ ਜੀਆਂ, ਚਲੋ ਬੇਸਲੈਸ ਨਹੀਂ ਆਪਾਂ ਕਹਿ ਸਕਦੇ ਪਰ ਗੱਲਾਂ ਬਾਤਾਂ ਕਿੰਨੀਆਂ ਹੀ ਕਰ ਦਿੰਦੇ ਹਾਂ ਹੈ ਨਾ। ਅਤੇ ਇੱਦਾਂ ਦੀਆਂ ਕਿੰਨੀਆਂ ਗੱਲਾਂ ਦੁਨੀਆਂ ਨੇ ਵੀ ਤਾਂ ਕੀਤੀਆਂ ਅਤੇ ਸੁਣੀ ਸੁਣਾਈ ਗੱਲਾਂ ਲੈਜੈਂਡ ਹੋ ਗਈਆਂ।
0: ਉਹ ਹਾਂ, ਮੰਨ ਲਓ ਕਿ ਕੋਈ ਇੱਦਾਂ ਆ ਨਾ ਸਿਸਟਮ ਕਿ ਜੇ ਤੁਹਾਨੂੰ ਕੋਈ ਚਾਰ ਬੰਦੇ ਜਾਣਦੇ ਆ ਤੁਹਾਡਾ ਨਾਮ ਆ, ਪਰਸਨੈਲਿਟੀ ਤੁਹਾਡੀ ਡਿਵੈਲਪਡ ਹੈ ਆਲਰੇਡੀ, ਤੁਸੀਂ ਜੇ ਕੋਈ ਗੱਲ ਕਹਿਤੀ ਹੁਣ ਜਿਹੜੇ
2: ਮੇਰੇ
0: ਮਗਰ ਲੱਗੇ ਨੇ ਉਹ ਤੇ ਫਿਰ ਸਾਡੇ ਲਈ ਤੇ ਜੋ ਵੀ ਹੈ ਤੁਸੀਂ ਜੇ ਨਾ,
2: ਮਤਲਬ
0: ਇੱਕ ਬੰਦਾ ਧਾਰ ਲਿਆ ਆਪਾਂ ਤੇ ਉਹਦੇ ਮਗਰ ਲੱਗੇ।
2: ਨਹੀਂ ਨਹੀਂ ਆਹ ਗੱਲ ਸਹੀ ਹੈ। ਤੇ ਇਸੇ ਕਰਕੇ ਪਿੱਛੇ ਜੇ ਗੁਰੂ ਦੇਵ ਜੀ,
0: ਮੈਂ ਤੁਹਾਨੂੰ ਚਾਰ ਪਾਠ ਦੱਸਦਾ ਕਿਉਂਕਿ ਮੈਂ ਚਾਹੁੰਦਾ ਨਹੀਂ ਕਿ ਆਪਾਂ ਇੱਦਾਂ ਅਨਕਲੀਅਰ ਚੀਜ਼ ਰੱਖੀਏ।
2: ਨਹੀਂ ਨਹੀਂ, ਪਰ
0: ਉਹ ਪਾਠਸ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ। ਸਭ ਤੋਂ ਪਹਿਲਾਂ ਹੁੰਦਾ ਜੀ ਆਸਟ੍ਰੇਲੀਆ ਐਂਡ ਇਟਸ ਪੀਪਲ।
2: ਓਕੇ,
0: ਆਸਟ੍ਰੇਲੀਆ ਤੇ ਉਹਦੇ ਲੋਕ ਬੈਕਗ੍ਰਾਉਂਡ ਦੇ ਹੋ ਗਏ।
2: ਅੱਛਾ,
0: ਦੂਜਾ ਪਾਰਟ ਕਹਿੰਦੇ ਆ ਜੀ ਆਸਟ੍ਰੇਲੀਆਜ਼ ਡੈਮੋਕ੍ਰੇਟਿਕ ਬਲੀਵਸ, ਰਾਈਟਸ ਤੇ ਲਾਇਬਰਟੀਜ਼, ਠੀਕ ਹੈ। ਤੀਜਾ ਪਾਰਟ ਕਹਿੰਦੇ ਨੇ ਜੀ ਗਵਰਨਮੈਂਟ ਐਂਡ ਦਾ ਰੂਲ ਇਨ ਆਸਟ੍ਰੇਲੀਆ, ਲਾਅ ਜਿਹੜਾ,
2: ਅੱਛਾ
0: ਸਰਕਾਰ ਤੇ ਉਹਨਾਂ ਦੇ ਰੂਲਸ ਲਾਅਸ ਦੇ ਬਾਰੇ ਆਸਟ੍ਰੇਲੀਆ ਦੇ ਜਾਣਕਾਰੀ, ਠੀਕ ਹੈ। ਫਿਰ ਲਾਸਟ ਤੇ ਆਉਂਦਾ ਜੀ ਆਸਟ੍ਰੇਲੀਅਨ ਵੈਲਿਊਜ਼, ਜਿਹਦੇ ਵਿੱਚ ਕਿ ਬਿਹੇਵੀਅਰ ਟਾਈਪ ਆ ਗਿਆ, ਕਮਿਊਨਿਟੀ, ਰਹਿਣਾ ਸਹਿਣਾ ਆ ਗਿਆ, ਉਹ ਆਸਟ੍ਰੇਲੀਅਨ ਵੈਲਿਊਜ਼ ਨੂੰ ਸਿੱਖਣਾ। ਇਹ ਚਾਰ ਪਾਰਟਸ ਨੇ ਤੇ ਇਹ ਚਾਰ ਪਾਰਟਸ ਦੀ ਤੁਹਾਨੂੰ ਨੌਲੇਜ ਹੋਣੀ ਬੜੀ ਜ਼ਰੂਰੀ ਆ।
2: ਤੇ
0: ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਟੈਸਟ ਦੇ ਰੂਪ ਦੇ ਵਿੱਚ ਦੇਣਾ ਆ ਤੇ ਫਿਰ
2: ਮੈਂ ਦੁਬਾਰਾ ਵਾਪਸ ਲੈ ਕੇ ਆਉਣਾ ਤੁਹਾਨੂੰ ਟੌਪਿਕ ਤੇ। ਟੌਪਿਕ ਇਹ ਹੈ ਜੀ ਅੱਜ ਕੀ ਸੁਣੀ ਸੁਣਾਈ ਗੱਲਾਂ ਜਿਹੜੀਆਂ ਲੈਜੈਂਡ ਹੋ ਗਈਆਂ
0: ਕਿਉਂਕਿ
2: ਚੀਮਾ ਵਾਈ ਨੇ ਕੱਢੀ ਸੀ ਨਵੀਂ ਐਲਬਮ ਬਰਮੂਡਾ ਟ੍ਰਾਇੰਗਲ।
0: ਉਹਦੇ ਕੰਮ ਘੱਟ ਮਾਰੋ, ਸੁਣਾਓਗੇ ਮਾੜਾ ਜਿਹਾ ਫਿਰ ਇਹਦੀ ਬਾਕੀ ਗੱਲ?
2: ਉਹ ਯਾਰ ਉਹ ਗਾਣੇ ਨੀ ਮੈਂ ਤੈਨੂੰ ਸੁਣਾਣੇ,
0: ਨਾਲ ਹੀ ਪਿਆ ਹੋਣਾ ਸਾਈਡ ਤੇ, ਰਾਈਟ ਸਾਈਡ ਤੇ ਇੱਥੇ ਖੁੱਲੇ ਹੀ, ਮੈਂ ਤੁਹਾਡੇ ਲਈ ਮੈਂ ਹਸਨ ਨਹੀਂ ਕਰਦਾ ਕ੍ਰੀਟ, ਨਹੀਂ ਸੁਣਾਉਣੇ, ਚਲੋ ਇਟਸ ਓਕੇ,
2: ਤੁਹਾਡੀ ਮਰਜ਼ੀ। ਨਹੀਂ ਯਾਰ ਅੱਲਾ,
0: ਤੁਸੀਂ ਗੁੱਸੇ ਤੇ ਬੈਠੇ
2: ਹੋ ਨਹੀਂ ਯਾਰ, ਲੈ।

0: ਕੀ ਹੋਊਗਾ ਹੁਣ, ਤੇ ਕੀ ਰੱਬ ਜਾਣੇ ਕੀ ਹੋਊਗਾ।
1: ਹਾਂਜੀ ਖੁਸ਼ ਹੋ,
0: ਅਸੀਂ ਤੇ ਇਹ ਜਾਣਦੇ ਵੀ ਜੋ ਹੋ ਗਿਆ ਉਹ ਸਾਨੂੰ ਦਿਖਣ ਡਿਆ ਵੀ ਆਹ ਹੋ ਗਿਆ, ਹੋਊਗਾ ਕੀ ਇਹ ਰੱਬ ਜਾਣੇ।
1: ਇਹ ਤੈਨੂੰ ਪਤਾ ਬਰਮੁੰਡਾ ਟ੍ਰਾਇੰਗਲ ਦਾ ਕੀ ਹੈ ਰਾਜ਼?
0: ਅੱਛਾ ਜੀ, ਸੁਣਿਆ ਤਾਂ ਹੈਗਾ ਇਹਦੇ ਬਾਰੇ ਯਾਰ, ਪਰ ਕਦੀ ਡੂੰਘਾਈ ਚ ਨਹੀਂ ਗਏ।
1: ਡੂੰਘਾਈ ਚ ਤੁਸੀਂ ਜਾਓ, ਦੱਸੋਗੇ ਕੀ ਹੁੰਦਾ। ਮੈਨੂੰ ਤਾਂ ਇੱਕ ਬਰਮੁੰਡਾ ਦੀ ਟੀਮ ਯਾਦ ਆ,
0: ਟ੍ਰਾਇੰਗਲ ਮੈਨੂੰ ਇੰਨਾ ਪਤਾ ਵਾ ਵੀ ਜਦੋਂ ਮੈਥ ਰੱਖੀ ਤੇ ਕੀ ਹੁੰਦੀ ਸੀ ਨਾਲ,
1: ਉਹ ਤਾਂ
0: ਤਿੰਨ ਪੁਆਇੰਟ ਹੁੰਦੇ ਸੀ ਤੇ ਇਹ ਸੁਣਿਆ ਵਾ ਵੀ ਜਿਹੜਾ ਹੁਣ ਉਹ ਜਿਨ੍ਹਾਂ ਨੇ ਐਲਬਮ ਦਾ
1: ਨਾਮ ਰੱਖਿਆ,
0: ਇਸ ਤੋਂ ਪਹਿਲਾਂ ਵੀ ਮੈਂ ਸੁਣਿਆ ਹੈ ਕਿ ਕੋਈ ਇੱਦਾਂ ਦੀ ਥਾਂ ਆ ਓਸ਼ੀਅਨ ਦੇ ਵਿੱਚ ਜਿਹਦੇ ਵਿੱਚ ਕੋਈ ਚੀਜ਼ ਜਾਂਦੀ ਆ ਤੇ ਉਹ ਅੰਦਰ ਖਿੱਚ ਲੈਂਦਾ, ਮਤਲਬ ਜਾਂਦੀ ਕੀ ਉਹ ਸ਼ਿਪ ਹੋ ਗਿਆ ਹੋਰ ਉੱਥੇ ਕੀ ਚੱਲ ਜਾਣਾ, ਮੈਂ ਜੋ ਵੀ ਉਹ ਜਾਂਦਾ ਤੇ ਉਹ ਕੜਾਚ ਕੂ ਕੂ ਛੂ।
1: ਯੈਸ, ਐਂਡ ਬਰਮੁੰਡਾ ਟ੍ਰਾਇੰਗਲ ਤੋਂ ਰਿਲੇਟਡ ਮਿਥ ਇਹ ਵੀ ਨੇ ਕਿ ਕਦੀ ਬਹੁਤ ਬਹੁਤ ਸਾਲ ਕਿਹਾ ਜਾਂਦਾ ਕਿ ਏਅਰ ਸਪੇਸ ਵੀ ਇਹਨਾਂ ਨੂੰ ਬੰਦ ਕਰਨੀ ਪਈ ਕਿ ਜਹਾਜ਼ ਦੂਸਰੇ ਵੀ ਏਅਰ ਸਪੇਸ ਤੇ ਆ ਕੇ ਵੀ ਗੁਆਚਣੇ ਸ਼ੁਰੂ ਹੋ ਗਏ।
0: ਓਕੇ, ਅੱਛਾ ਜਿਹੜਾ ਉੱਤੋਂ ਦੀ ਲੰਘਿਆ ਛੂ ਮੂੰਹ ਛੂ।
1: ਹਾਂ, ਸੋ ਇਹ ਇੱਕ
0: ਇੰਨਾ ਮੈਂ ਸੁਣਿਆ ਵੀ
1: ਬੜੀ ਸੁਣੀ ਸੁਣਾਈ ਗੱਲ ਆ
0: ਏਰੀਆ।
1: ਹਾਂ ਹਾਂ, ਨਹੀਂ ਨਹੀਂ, ਇਟਸ ਅ ਹਿਊਜ ਏਰੀਆ। ਬਰਮੁੰਡਾ ਵੈਸੇ ਆਪਣੇ ਆਪ ਚ ਇੱਕ ਕੰਟਰੀ ਆ, ਮਤਲਬ ਆਪਣੇ ਆਪ ਚ ਇੱਕ ਥਾਂ ਹੈਗਾ।
0: ਓਕੇ,
1: ਉਹਨਾਂ ਦੀ ਕ੍ਰਿਕਟ ਟੀਮ ਵੀ ਸੀਗੀ, ਤੂੰ ਜ਼ਿਆਦਾ ਛੋਟਾ ਹੋਏਗਾ, 2007 ਦਾ ਵਰਲਡ ਕੱਪ ਸੀ, ਰੋਬਿਨ ਥੱਪਾ ਨੇ ਕਵਰ ਡਰਾਈਵ ਮਾਰੀ ਤੇ ਉਹਨਾਂ ਦੀ ਟੀਮ ਚ ਇੱਕ ਬੰਦਾ ਸੀਗਾ ਲੈਵਰ ਰੌਕ ਨਾਮ ਦਾ, 135-130 ਕਿਲੋ ਦਾ, ਉਹਨੇ 100 ਕੈਚ ਕੀਤਾ ਸਲਿਪ ਤੇ, ਉਹਦੇ ਤੇ ਮਤਲਬ 100-200 ਮਿਲੀਅਨ ਵਿਊ ਹੋਣਾ ਜੇ ਕਿਤੇ ਵੀ ਜਾ ਕੇ ਲੱਭੇ ਉਹ ਵਾਲੀ ਵੀਡੀਓ, ਇਟਸ ਟੂ ਗੁੱਡ।
0: ਰੋਬਿਨ ਉਥੱਪਾ ਨੇ,
1: ਰੋਬਿਨ ਉਥੱਪਾ ਦਾ ਕੈਚ ਉਹ ਬੰਦੇ ਨੇ ਫੜਿਆ ਤੇ ਉਹ ਪਾਗਲ ਹੋ ਗਿਆ ਕਿ ਮੈਂ ਕੈਚ ਕਿੱਦਾਂ ਕਰ ਲਿਆ, ਕਿ ਉਹਨੂੰ ਆਪਣੇ ਯਕੀਨ ਨਹੀਂ ਹੋਇਆ।
0: ਹਾਂਜੀ,
1: ਸੋ ਬਸ ਬਰਮੁੰਡਾ ਦਾ ਮੈਨੂੰ ਤਦ ਤੱਕ ਇਹੀ ਪਤਾ ਸੀ, ਫਿਰ ਬਾਅਦ ਚ ਬਰਮੁੰਡਾ ਟ੍ਰਾਇੰਗਲ ਬਾਰੇ ਮੈਂ ਸੁਣਿਆ ਤੇ ਅੱਜ ਚੀਮਾ ਬਾਈ ਜੀ ਨੇ ਬਰਮੁੰਡਾ ਟ੍ਰਾਇੰਗਲ ਨਾਮ ਰੱਖਿਆ।
0: ਹਾਂ, ਦੁਬਾਰਾ ਲਿਆਂਦਾ ਉਹਨਾਂ ਨੂੰ ਅੱਗੇ ਕਿ ਚਲੋ ਸਾਡੇ ਵਰਗਿਆਂ ਨੇ ਜਿਹਨਾਂ ਨੇ ਨਹੀਂ ਸੀ ਸ਼ਾਇਦ ਪੜ੍ਹਨਾ, ਵੇਖਣਾ ਵੀ ਕੀ ਆ ਉਹਨਾਂ ਲਈ ਇੱਕ ਮੌਕਾ ਵੀ ਸਾਨੂੰ ਮਿਲ। ਵੈਸੇ ਤੇ ਚਲੋ ਮੈਨੂੰ ਲੱਗਦਾ ਨਹੀਂ ਵੀ ਇੱਡੀ ਕੋਈ ਖਾਸ ਜ਼ਰੂਰੀ ਚੀਜ਼ ਸੀ ਵੀ ਜਿਹੜੀ ਆਪਾਂ ਮਿਸ ਕਰ ਦੇਣੀ, ਪਰ ਜੋ ਵੀ ਨੌਲੇਜ ਲੈ ਲਓ ਲਾਏ ਦੀ ਆ, ਕੋਈ ਓਬਵੀਅਸਲੀ ਉਹਦਾ ਫਾਇਦਾ ਹੀ ਆ। ਪਰ ਇਹਦੀ ਜੇ ਆਪਾਂ ਗੱਲ ਕਰੀਏ, ਕ੍ਰਿਸ਼ਨਾ ਜੀ ਇਹ ਕਹਿੰਦੇ ਨੇ ਕਿ ਰਫਲੀ 1.3 ਤੋਂ ਲੈ ਕੇ 3.9 ਮਿਲੀਅਨ ਸਕੇਅਰ ਕਿਲੋਮੀਟਰ ਦਾ ਏਰੀਆ ਵਾ ਇਹ, ਜਿਹਨਾਂ ਨੂੰ ਜਿਹਨੂੰ ਇਹਨਾਂ ਨੇ ਨਾਮ ਦਿੱਤਾ ਹੈ ਇਹ ਟ੍ਰਾਇਐਂਗਲ ਨੂੰ। ਤੇ ਟ੍ਰਾਇਐਂਗਲ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ 3 ਪੁਆਇੰਟਸ ਹੁੰਦੇ ਆ ਟ੍ਰਾਇਐਂਗਲ ਦੇ, ਟੀ ਟੀ ਟੀ ਟੀ, ਤੇ ਉਹ 3 ਪੁਆਇੰਟ ਦੇ ਵਿੱਚ ਇਹਨਾਂ ਨੇ ਵੀ ਨਾਮ ਦਿੱਤਾ। ਪਹਿਲਾਂ ਕਹਿੰਦੇ ਨੇ ਵੈਸਟਰਨ ਪੁਆਇੰਟ ਤੇ ਦੂਜਾ ਨਾਰਦਰਨ ਪੁਆਇੰਟ ਤੇ ਤੀਜਾ ਸਾਊਦਰਨ ਪੁਆਇੰਟ, ਇਹ 3 ਪੁਆਇੰਟਸ ਦਾ ਇਹਨਾਂ ਨੇ ਉਹ ਟ੍ਰਾਇਐਂਗਲ ਬਣਾਇਆ ਵਾ। ਬਣਾਇਆ ਤੇ ਕੀ ਇਹਨਾਂ ਨੇ, ਚਲੋ ਨਾਮ ਹੀ ਦਿੱਤਾ ਹੋਊਗਾ ਉਹਨੂੰ, ਤੇ ਉਹਦੇ ਵਿੱਚੋਂ ਨਾਮ ਕਿਹਨੇ ਦਿੱਤਾ ਇਹ ਵੀ ਤੁਹਾਨੂੰ ਦੱਸਾਂਗੇ। ਇੱਦਾਂ ਕਿੱਦਾਂ ਹੋ ਸਕਦਾ ਵੀ ਨਾਮ ਕੋਈ ਦੇ ਜੇ ਤੇ ਸਾਨੂੰ ਪਤਾ ਨਾ ਲੱਗੇ ਵੀ ਇਹਨੇ ਨਾਮ ਦੇ ਦਿੱਤਾ, ਸਾਨੂੰ ਪਤਾ ਨਹੀਂ,
1: ਸਭ ਪਤਾ ਲੱਗੇਗਾ ਬਾਈ।
0: ਤੇ ਕਹਿੰਦੇ ਨੇ ਜਿਹੜਾ ਵੈਸਟਰਨ ਪੁਆਇੰਟ ਹੈ ਨਾ
1: ਜੀ,
0: ਉਹਨੂੰ ਕਹਿੰਦੇ ਨੇ ਮਿਆਮੀ।
1: ਓਕੇ, ਮਾਇਆਮੀ ਤਾਂ ਬੜੀ ਘੈਂਟ ਸਿਟੀ ਹੈ, ਮੈਂ ਬਹੁਤ ਘੁੰਮਿਆ ਹੋਇਆ, ਬਹੁਤ GTA Vice City ਦੇ ਅੰਦਰ ਸੀਗੀ ਨਾ।
0: ਤੇ ਨਾਰਦਰਨ ਪੁਆਇੰਟ ਜਿਹੜਾ ਇਹਨਾਂ ਨੇ ਡਰਾਅ ਕੀਤਾ ਉਹਨੂੰ, ਉਹਦਾ ਨਾਮ ਇਹਨਾਂ ਨੇ ਬਰਮੁੰਡਾ ਹੀ ਰੱਖਿਆ ਵਾ।
1: ਹਾਂ, ਉਹ ਜਗ੍ਹਾ ਨਾ ਫਿਰ ਬਰਮੁੰਡਾ ਜਗ੍ਹਾ ਹੋ ਗਈ।
0: ਤੇ ਤੀਜਾ ਸਾਊਦਰਨ ਜਿਹੜਾ ਉਹ ਰੱਖਿਆ ਸੈਨ ਯੂਅਨ, ਹੁਣ ਇਹ
1: ਸੈਨ ਯੂਅਨ
0: SANJUAN
1: ਸੈਨ ਯੂਅਨ ਤੇ ਮਾਇਆਮੀ
0: ਸਾਊਦਰਨ ਪੁਆਇੰਟ ਆ
1: ਤੇ ਬਰਮੁੰਡਾ, ਇਹ ਤਿੰਨਾਂ ਦਾ ਇੱਕ ਤ੍ਰਿਕੋਣ ਬਣਦਾ। ਤੇ ਸੁਣੀ ਸੁਣਾਈ ਗੱਲਾਂ ਨੇ ਕਿ ਅੱਜ ਤੱਕ ਇੱਥੋਂ ਜਿੰਨੇ ਵੀ ਜਹਾਜ਼ ਇਸ ਤ੍ਰਿਕੋਣ ਤੋਂ ਪਾਰ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਕਦੀ ਪਾਰ ਨਹੀਂ ਹੋ ਪਾਏ।
0: ਹਾਂ,
1: ਬਹੁਤ ਵੱਡੀ ਇੱਕ ਕੌਨਸਪੀਰੇਸੀ ਥਿਊਰੀ ਹੈ ਇਹਦੇ ਆਸੇ ਪਾਸੇ।
0: ਯੈਸ, ਪਰ ਟੈਕਨੀਕਲੀ ਦੂਜੇ ਪਾਸੇ ਐਗਜ਼ਿਸਟ ਕਹਿੰਦੇ ਨਹੀਂ ਕਰਦਾ, ਹਾਊ ਇਟਸ ਪੋਸੀਬਲ। ਹੁਣ ਉਹ ਕਹਿੰਦੇ ਨੇ ਕਿ ਤੁਸੀਂ ਅੱਜ ਹੀ ਗੂਗਲ ਮੈਪ ਤੇ ਲਿਖੋ ਵੀ ਬਰਮੁੰਡਾ ਟ੍ਰਾਇੰਗਲ ਮੈਂ ਜੋ
1: ਹੈ ਨਹੀਂ,
0: ਤੇ ਉਹਨਾਂ ਨੇ ਕਹਿਣਾ ਵਟ ਯੂ ਟੋਕਿੰਗ ਮਾਈਟ, ਵਟਸ ਗੋਇੰਗ ਔਨ ਮਾਈਟ, ਚੈੱਕ ਯੂਅਰ ਪਲਾਨਸ ਮਾਈਟ, ਯੂ ਮਾਈਟ ਸਰਚਿੰਗ ਰੋਂਗ ਥਿੰਗਸ ਐਂਡ ਆਲ ਦੈਟ, ਯੂ ਨੋ ਯੂ ਡੋਨਟ ਨੋ ਵੇਅਰ ਯੂ ਗੋ, ਵੇਅਰ ਯੂ ਵਾਂਟ ਟੂ ਗੋ, ਯੂ ਜਸਟ ਸਰਚਿੰਗ ਇਟ।
1: ਅੱਛਾ,
0: ਪਰ ਇਹ ਕਹਿੰਦੇ ਨੇ ਕਿ ਉਹਦੇ ਉੱਤੇ ਨਹੀਂ ਮਿਲਣਾ ਤੁਹਾਨੂੰ, ਕਿਉਂਕਿ ਇਹ ਕਹਿੰਦੇ ਨੇ ਕਿ ਇੱਦਾਂ ਦਾ ਕੁਛ ਹੈ ਨਹੀਂ ਆ।
1: ਓਕੇ,
0: ਪਰ ਇਹਦਾ ਨਾਮ ਕਿੱਥੋਂ ਆਇਆ ਕਿੱਦਾਂ ਆਇਆ, ਜ਼ਿਆਦਾ ਤੁਸੀਂ ਵੇਖਿਆ ਹੋਊਗਾ ਕ੍ਰਿਸ਼ਨਾ ਜੀ, ਦਾੜੀਆਂ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਨਾ, ਉਹ ਮਤਲਬ ਰਾਈਟਰਸ ਨੇ ਜਿਹੜੇ ਨਾਮ ਦਿੱਤੇ ਆ, ਮੰਨ ਲਓ ਕਿਸੇ ਵੀ ਚੀਜ਼ ਨੂੰ, ਤੇ ਉਹ ਰਾਈਟਰਸ ਨੇ ਕੋਈ ਚੀਜ਼ ਲਿਖੀ ਆ ਇੱਦਾਂ ਦੀ, ਜਾਂ ਕਿਤੇ ਉਹ ਪੜ੍ਹ ਕੇ ਗਾਂਹ ਲਿਖੀ ਹੈਗੀ ਜਿਹਨੂੰ ਉਹ ਮੁੜ ਕੇ ਗਾਂਹ ਨਾਮ 'ਚ ਤਬਦੀਲੀ ਹੋਈ ਗਈ, ਹੈ ਨਾ, ਕਿਉਂ ਕਿਸੇ ਨੇ ਪੜ੍ਹੀ ਤੇ ਉਹਨੇ ਉਹਨੂੰ ਨਾਮ ਦੇ ਦਿੱਤਾ, ਜਾਂ ਜਿਹਨੇ ਲਿਖੀ ਸੀ ਉਹਨੇ ਆਪ ਹੀ ਕਿਸੇ ਚੀਜ਼ ਨੂੰ ਉਹ ਨਾਮ ਦੇ ਦਿੱਤਾ, ਇੱਕ ਮਸ਼ਹੂਰ ਕਰਨ ਲਈ ਕਹਿ ਲਓ ਉਹ ਚੀਜ਼ ਨੂੰ, ਜਾਂ ਕਿਸੇ ਚੀਜ਼ ਨੂੰ ਚਲਾਉਣ ਲਈ ਕਹਿ ਲਓ। ਹੁਣ ਵੇਖੋ ਇਹ ਰੱਬ ਜਾਣੇ ਵੀ ਕਿੱਦਾਂ ਆ, ਕੀ ਆ ਕੀ ਨਹੀਂ, ਹੁਣ ਆਪਾਂ ਆਪਣੀ ਉਨੀ ਕੁ ਜਿੰਨੀ ਕੁ ਸੋਚ ਉਨੀ ਕੁ ਲਾ ਸਕਦੇ ਹਾਂ ਵੀ ਕਿਤੇ ਨਾ ਕਿਤੇ ਹੁਣ ਜੋ ਦੌਰ ਆਪਾਂ ਵੇਖਣ ਡੇ ਉਹਦੇ 'ਚ ਤਾਂ ਇਹੋ ਹੀ ਆ ਵੀ ਜੇ ਮੈਂ ਕੁਛ ਬਣਾਇਆ ਵਾਂ ਤੇ ਉਹਨੂੰ ਮੈਂ ਕਿਸੇ ਇੱਦਾਂ ਦੀ ਚੀਜ਼ ਨਾਲ ਜੋੜਦਾ ਵੀ ਮੇਰਾ ਚੱਲ ਜਾਏ ਉਹ, ਮੇਰਾ ਉਹ ਮਸ਼ਹੂਰ ਹੋ ਜਾਏ ਵੀ ਦੁਨੀਆਂ ਨੂੰ। ਵੇਖੋ ਤੁਸੀਂ ਹੁਣ ਕੀ ਕਰਨ ਡੇ ਜੇ ਜੋ ਵੀ ਕਰਨ ਡੇ ਜੇ ਹੁਣ ਆਪਾਂ ਮੰਨ ਲਓ ਸ਼ੋਅ ਕਰਨ ਡੇ ਲੈਟ ਸੇ ਆਪਾਂ ਬੋਇਜ਼ ਮੀਟ ਅਪ ਕਰਨ ਡੇ ਹੁਣ ਆਪਾਂ ਕਿਹਦੇ ਲਈ ਕਰਨ ਡੇ ਆ
2: ਲੋਕਾਂ ਵਾਸਤੇ
0: ਲੋਕਾਂ ਵਾਸਤੇ ਕਿ ਲੋਕ ਸਾਨੂੰ ਸੁਣਨ ਲੋਕ ਸਾਡਾ ਸ਼ੋਅ ਸੁਣਨ ਏਦਾਂ ਹੀ ਮੈਨੂੰ ਲੱਗਦਾ ਕੋਈ ਵੀ ਚੀਜ਼ ਹੈ ਨਾ ਜਿਹੜੀ ਤੁਸੀਂ ਕਰਦੇ ਹੋ ਉਹ ਤੁਸੀਂ ਕਰਦੇ ਲੋਕਾਂ ਵਾਸਤੇ ਉਹ ਹਾਂ ਇਨਡਾਇਰੈਕਟਲੀ ਉਹ ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪੈਸੇ ਆਉਣ ਡੇ ਹੋਣ ਪਰ ਕਈਆਂ ਚੋਂ ਨਹੀਂ ਆਉਣ ਡੇ ਹੋਣ ਤੇ ਕੰਮ ਆ ਜਿਹੜਾ ਉਹ ਤੁਸੀਂ ਆਪਣੇ ਲਈ ਕਰਦੇ ਹੋ ਆਪਣੇ ਰਹਿਣ ਸਹਿਣ ਲਈ ਉਹ ਕਿਸੇ ਲਈ ਨਹੀਂ ਕਰਦੇ
2: ਨੈਚੁਰਲ ਗੱਲ
0: ਹਾਂ ਪਰ ਜਿਹੜੀ ਇੱਦਾਂ ਦੀ ਚੀਜ਼ ਆ ਉਹ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਚਾਰ ਬੰਦਿਆਂ ਤੱਕ ਉਹ ਚੀਜ਼ ਪਹੁੰਚਾ ਸਕੋ ਹੁਣ ਮੰਨ ਲਓ ਜੇ ਮੈਂ ਕੋਈ ਕਿਤਾਬ ਲਿਖੀ ਆ ਤੇ ਉਹ ਮੈਂ ਆਪਣਾ ਮੈਂ ਆਪ ਪੜ੍ਹੀ ਜਾਵਾਂ 100 ਵਾਰੀ ਪੜ੍ਹੀ ਜਾਵਾਂ
2: ਉਹਦਾ ਕੀ ਫਾਇਦਾ
0: ਪਰ ਉਹਦੇ ਲਈ ਤੁਸੀਂ ਵੀ ਪੜੋਗੇ ਨਾ ਮੇਰੀ ਗੱਲ
2: ਬਣੂਗੀ ਮਜ਼ਾ ਤਾਂ ਆਏਗਾ
0: ਹਾਂ ਹੁਣ ਮੈਂ ਜੇ ਕੋਈ ਦੋ ਲਾਈਨਾਂ ਲਿਖਿਆ ਵਾਂ ਤੇ ਮੈਂ ਤੁਹਾਨੂੰ ਕਹਿਣਾ ਕ੍ਰਿਸ਼ਨ
2: ਲਿਖੀਆਂ ਦੋ ਲਾਈਨਾਂ ਬਰਮੂਡਾ ਟ੍ਰਾਇੰਗਲ ਦੇ ਨਾਲ ਉਹ ਵੀ ਬੜਾ ਮਸ਼ਹੂਰ ਹੈ ਉਹਦਾ ਪਤਾ ਕੀ ਰੌਲਾ ਉਹਦਾ ਰੌਲਾ ਹੈ ਕਿ ਜੀ ਇੱਕ ਨਾ ਯੂਨਾਈਟਿਡ ਜਿਹੜੀ ਆਪਣਾ US ਹੈ ਨਾ ਉਹਨਾਂ ਦੇ ਆਰਮੀ ਦਾ ਏਅਰ ਫੋਰਸ ਆਰਮੀ ਦਾ ਜਿਹੜਾ ਬੇਸ ਆ ਉੱਥੇ ਇੱਕ ਏਰੀਆ ਉਹਦਾ ਨਾਮ ਰੱਖਿਆ ਪਿਆ ਏਰੀਆ 51
0: ਹਾਂਜੀ
2: ਪਿਛਲੇ ਸਾਲ ਅਮੈਰੀਕਨ ਯੂਥ ਟਿਕਟੋਕ ਤੇ ਜਿਹੜੀ ਬਹੁਤ ਜਿਹੜੀ ਹੈ ਨਾ 14-15 ਸਾਲ ਦੀ ਡਿਸਕੋਰਡ ਟਿਕਟੋਕ ਟਵਿਚ ਵਗੈਰਾ ਜਿਹੜੇ ਵੀ ਨਵੇਂ ਨਵੇਂ ਆ ਗਏ ਹੋਏ ਆ ਸਟ੍ਰੀਮਿੰਗ ਵਾਲੇ ਪਲੇਟਫਾਰਮ ਤੇ ਉਹਦੇ ਤੇ ਇਹਨਾਂ ਸਾਰਿਆਂ ਸਲਾਹ ਕੀਤੀ ਕਿ ਅਸੀਂ ਕਿਸੇ ਦਿਨ ਰੇਡ ਕਰਨੀ ਹੈ ਬਈ ਏਰੀਆ 51 ਤੇ ਬਹੁਤ ਟ੍ਰੈਂਡ ਗਿਆ ਪਿਛਲੇ ਸਾਲ ਕਹਿਣ ਨੂੰ ਅੱਛਾ ਇਹ ਐਗਜ਼ਿਸਟ ਕਰਦਾ ਏਰੀਆ 51 ਐਗਜ਼ਿਸਟ ਕਰਦਾ ਤੇ ਕਿਉਂਕਿ ਉੱਥੇ ਪਰ ਕੌਨਫੀਡੈਂਸ਼ੀਅਲ ਚੀਜ਼ਾਂ ਸੋ ਤੁਸੀਂ ਇੱਦਾਂ ਜਾ ਨਹੀਂ ਸਕਦੇ ਜੋ ਕਿ ਹਰ ਆਰਮੀ ਫੈਸਿਲਿਟੀ ਕਿਸੇ ਵੀ ਮੁਲਕ ਦੀ ਹੋਵੇ
0: ਆਥੋਰਾਈਜ਼ਡ ਪਰਸਨ ਓਨਲੀ
2: ਜਾ ਨਹੀਂ ਸਕਦੇ ਇਹ ਕਹਿੰਦੇ ਜੀ ਕਿ ਉੱਥੇ ਨਾ 1947 ਦੇ ਅੰਦਰ ਇੱਕ UFO ਡਿੱਗਾ ਸੀਗਾ ਸਪੇਸਸ਼ਿਪ ਡਿੱਗੀ ਸੀਗੀ ਉਹ ਉੱਥੇ ਲੁਕੋ ਕੇ ਰੱਖੀ ਆ ਤੇ ਉਹਦੇ ਚ ਕੁਛ ਏਲੀਅਨ ਆਏ ਸੀਗੇ ਉਹ ਏਲੀਅਨ ਵੀ ਉੱਥੇ ਅੱਜ ਤੱਕ ਪ੍ਰਿਜ਼ਰਵ ਕਰਕੇ ਰੱਖੇ ਆ ਤੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੇ DNA ਤੋਂ ਹੋਰ ਏਲੀਅਨ ਬਣਾਏ ਜਾ ਸਕਣ ਇਹ ਹਵਾ
0: ਓਕੇ
2: ਸੋ ਇਹ ਵੀ ਇੱਕ ਅਗੇਨ ਸੁਣੀ ਸੁਣਾਈ ਪਰ ਬਹੁਤ ਮਸ਼ਹੂਰ ਮਤਲਬ ਜਿਹੜੀ ਕਰੋੜਾਂ ਲੋਕਾਂ ਤੱਕ ਪਹੁੰਚੀ ਹੋਈ ਗੱਲ ਆ ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਜਾਂ ਕਿੰਨਾ ਕੁ ਝੂਠ ਹੋ ਵੀ ਆਰ ਨੋ ਵਨ ਟੂ ਕਮੈਂਟ ਪਰ ਹਾਂ ਬਹੁਤ ਭੱਖੀ ਹੋਈ ਗੱਲ ਬਹੁਤ ਗਰਮਾ ਗਰਮ ਪਕੌੜੇ ਵਾਲੀ ਗੱਲ ਆ ਜੀ ਇਹ ਤੁਹਾਡੀ ਕੀ ਸੋਚ ਆ ਤੁਹਾਨੂੰ ਕੀ ਲੱਗਦਾ ਇਸ ਦਿਸ ਰੀਅਲ
0: ਇਟਸ ਬ੍ਰੈਡ ਪਕੌੜਾ
2: My English not feeling well today.
0: ਗੱਲ ਕਰਦੇ ਹਾਂ ਬਰਮੂਡਾ ਦੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਭ ਤੋਂ ਬਿਜ਼ੀਐਸਟ ਜਿਹੜਾ ਰਾਹ ਹੈ ਨਾ ਉਹ ਵਾਲਾ ਉੱਥੋਂ ਦੀ ਕਾਰਗੋਜ਼ ਸ਼ਿਪਸ ਤੇ ਆਪਣਾ ਫਲਾਈਟਸ ਕਮਰਸ਼ੀਅਲ ਫਲਾਈਟਸ ਨਾਟ ਦ ਪੈਸੰਜਰ ਫਲਾਈਟਸ ਉਹ ਲੰਘਦੀ ਨੇ ਕਿ ਉਹਨੂੰ ਇੱਕ ਬਿਜ਼ੀਐਸਟ ਰੂਟ ਦੱਸਿਆ ਗਿਆ ਵੀ ਮਤਲਬ ਲੰਘਣਿਆ ਲੰਘਣਾ ਉਹਦੀ ਮੇ ਬੀ ਉਹ ਰਾਹ 'ਚ ਆਉਂਦਾ ਹੋਊਗਾ ਜੇ ਉਹ ਹੈ ਨਾ ਕੁਝ ਵੀ ਹੋ ਸਕਦਾ ਪਰ ਉਹ ਕਈ ਕਹਿੰਦੇ ਨੇ ਕਿ ਉਹਦੇ ਸਿਰਫ ਉਹਦੇ ਉੱਤੋਂ ਦੀ ਹੀ ਉਹ ਚੱਕਰ ਪੈਂਦਾ ਆ ਪਰ ਜਦੋਂ ਤੁਸੀਂ ਲਾਗੋ ਲੰਘ ਜਾਓ ਤੇ ਤੁਸੀਂ ਬਿਲਕੁਲ ਸੇਫਲੀ
2: ਅੱਛਾ
0: ਇਹ ਪਰ ਲਾਗੋ ਹੀ ਲੰਘਦੇ ਨੇ ਨਾ
2: ਮਤਲਬ ਕਿ ਇੱਕ ਸ਼ਾਇਦ ਇੱਦਾਂ ਦੀ ਗੱਲ ਹੈ ਕਿ ਇੱਕ ਪਰਟੀਕੁਲਰ ਪੁਆਇੰਟ ਹੋਣਾ ਜਿੱਥੇ ਸ਼ਾਇਦ ਇੱਕ ਵਰਪੂਲ ਜਿਹਾ ਕ੍ਰੀਏਟ ਹੋ ਜਾਂਦਾ ਜਿਸ ਕਰਕੇ ਕੋਈ ਪੰਗਾ ਪੈ ਸਕਦਾ
0: ਯੈਸ ਕਿਉਂਕਿ ਉਹੀ ਆ ਕਿ ਤੁਸੀਂ ਹੁਣ ਜਿਹੜਾ ਕੰਮ ਤੇ ਵੇਖੋ ਕੋਈ ਰੋਕਦਾ ਨਹੀਂ ਆ ਹੁਣ ਕੋਈ ਮੁਸੀਬਤ ਪੈ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕੰਮ ਰੋਕ ਦੋ ਕਿ ਹਾਂ ਥੋੜਾ ਟਾਈਮ ਰੋਕ ਦੋਗੇ ਜਿੰਨਾ ਚਿਰ ਉਹਦਾ ਹੱਲ ਨਹੀਂ ਲੱਭਦਾ ਪਰ ਜਦੋਂ ਲੱਭ ਜੇ ਫਿਰ ਤੁਸੀਂ ਕੰਮ ਸ਼ੁਰੂ ਕਰ ਦੇਣਾ
2: ਮੈਨੂੰ ਇੰਨਾ ਪਸੰਦ ਹੈ ਨਾ ਇਹ ਚੀਜ਼ ਕਿ ਕੋਈ ਵੀ ਗੱਲ ਕਰ ਰਹੇ ਹੋਈਏ ਨਾ ਬਨੀ ਨੇ ਜ਼ਰੂਰ ਕਹਿਣਾ ਕੰਮ ਕਿੱਥੇ ਰੁਕਦੇ ਆ ਵਿਚਾਰ ਇੰਨਾ ਕੰਮ ਚ ਫਸਿਆ ਹੋਇਆ ਨਾ ਕੋਈ ਮਰਜ਼ੀ ਗੱਲ ਯਾਰ ਬਨੀ ਪਿੱਠ ਬਹੁਤ ਕੋਈ ਨੀ ਵੀਰ ਕੋਈ ਨੀ ਯਾਰ ਕੰਮ ਕਿਹੜਾ ਰੁਕਦੇ ਆ ਕੋਈ ਨੀ ਬੋਲ ਨੀ ਲਾ ਲਿਓ ਹਨਾ ਬਣੀ ਯਾਰ ਮਨ ਨੀ ਕਰਦਾ ਕੰਮ ਕਰਦਾ ਕੋਈ ਨੀ ਯਾਰ ਮਨ ਮਨਾਉਣਾ ਪੈਂਦਾ ਕੰਮ ਕਿਹੜਾ ਰੁਕਦੇ ਆ ਹਨਾ ਹਰ ਚੀਜ਼ ਕੰਮ ਕਿਹੜਾ
0: ਨਹੀਂ ਇੱਦਾਂ ਕੰਮ ਤੇ ਨਹੀਂ ਰੁਕਦੇ ਪਰ ਨਾਲ ਨਾਲ ਜਿਹੜੀ ਆਪਣੀ ਡਿਸਕਸ਼ਨ ਇਹ ਵੀ ਨੀ ਰੁਕਣੀ ਹੁਣ ਉਹ ਕਹਿੰਦੇ ਨੇ ਕਿ 2013 ਦੇ ਵਿੱਚ WWF ਵੈਸੇ ਤਾਂ ਤੁਹਾਨੂੰ ਨਾਮ ਸੁਣ ਕੇ ਲੱਗਾ ਹੋਊਗਾ ਕਿ
2: ਡਵੇਨ ਦ ਰੌਕ ਜੌਨਸਨ ਉਹ ਕੀ ਕਰਕੇ ਆਇਆ
0: ਪਰ ਹੁਣ ਇਹ ਤੋਂ ਇਹ ਵੀ ਗੱਲ ਨਿਕਲ ਕੇ ਆਉਂਦੀ ਆ ਕਿ ਜ਼ਰੂਰੀ ਨਹੀਂ ਕਿ ਇਸ ਵਰਡ ਦਾ ਉਹੀ ਮਤਲਬ ਹੋਵੇ ਕਿਉਂਕਿ ਹਰ ਇੱਕ ਵਰਡ ਦਾ ਵਾਹਵਾ ਮਤਲਬ ਨਿਕਲਦਾ, ਖਾਸ ਕਰਕੇ ਆਪਣੀ ਪੰਜਾਬੀ ਚ ਤੇ ਇੱਦਾਂ ਹੀ ਆ ਨਾ, ਕੋਈ ਇੱਕ ਗੱਲ ਕਹਿ ਦੋ ਉਹਨੂੰ ਹਰ ਕੋਈ ਬੰਦਾ ਆਪਣੇ ਆਪਣੇ ਹਿਸਾਬ ਨਾਲ ਬਣਾ ਲੈਂਦਾ। ਪਰ ਇਹਦੇ ਵਿੱਚ WWF ਦਾ ਮਤਲਬ ਹੈ ਜੀ ਵਰਲਡ ਵਾਈਲਡ ਲਾਈਫ ਫੰਡ, ਠੀਕ ਹੈ ਜੀ। ਇਹਨਾਂ ਨੇ ਇੱਕ ਮੈਸਿਵ ਸਟੱਡੀ ਕੀਤੀ ਸੀ ਇਸ ਦੇ ਰਿਗਾਰਡਿੰਗ ਕਿ ਯਾਰ ਵਰਲਡ ਦਾ ਮੋਸਟ ਜਿਹੜਾ ਡੇਂਜਰਸ ਸ਼ਿਪਿੰਗ ਲੇਨ ਆ ਹਨਾ, ਵੀ ਜਿੱਥੇ ਇੰਨੇ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ, ਜਿੱਥੇ ਹਰ ਕੋਈ ਕਹਿੰਦਾ ਕਿ ਇਹਨੇ ਆ ਜਹਾਜ਼ ਅੰਦਰ ਖਿੱਚ ਲਿਆ ਜੀ, ਇੱਥੋਂ ਗਿਆ ਵਾਪਸ ਨਹੀਂ ਆਇਆ ਜੀ, ਇਸ ਦਿਸ ਦੈਟ ਹਨਾ, ਗੱਲਾਂ ਬਾਤਾਂ ਮੈਂ ਇੱਥੇ ਲਾ ਲਓ ਚੱਲਦੀਆਂ ਆ ਰਹੀਆਂ। ਅਤੇ ਉਹ ਕਹਿੰਦੇ ਨੇ ਵੀ ਯਾਰ ਇਹਦੇ ਬਾਰੇ ਸਟੱਡੀ ਕਰੋ ਟੋਟਲੀ, ਕੀ ਆ ਕੀ ਨਹੀਂ, ਕੱਢਣ ਪਾਉਣ ਨੂੰ।
3: ਅੱਛਾ ਜੀ।
0: ਫਿਰ ਉਹਨਾਂ ਨੇ ਸਟੱਡੀ ਕਰਕੇ ਇਹ ਵੇਖਿਆ ਵਾ ਕਿ ਜਿਹੜੀ ਆ ਡੇਂਜਰਸ ਨੇ ਵਰਲਡ ਦੇ ਵਿੱਚ ਡੇਂਜਰਸ ਇੱਦਾਂ ਦੇ ਥਾਮ, ਉਹਦੇ ਵਿੱਚੋਂ ਦਸਾਂ ਚੋਂ ਇਹ ਦਸਵੇਂ ਨੰਬਰ, ਇਹ ਦਸਾਂ 'ਚ ਵੀ ਨਹੀਂ ਹੈ ਨਹੀਂ, ਇਹ ਮਤਲਬ ਦਸਾਂ ਤੋਂ ਵੀ ਥੱਲੇ ਆ।
3: ਓਕੇ।
0: ਉਹਨਾਂ ਦੇ ਵਿੱਚ ਜਿਹੜੇ ਦਸ ਨੇ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਨੇ ਅਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਦੇ ਮੈਥਸ ਬਣੀਆਂ ਨੇ। ਹੁਣ ਇਹਨਾਂ ਦੀ ਸਟੱਡੀ ਤੋਂ ਇਹ ਹੈ ਕਿ ਵੀ ਉਹਨੂੰ ਵੱਡਾ ਬਣਾ ਦਿੱਤਾ ਗਿਆ ਆ ਉਹ ਚੀਜ਼ ਨੂੰ, ਹੋਊਗੀ ਕਿਸੇ ਹੱਦ ਤੱਕ, ਪਰ ਇਹ ਨਹੀਂ ਹੈ ਕਿ
3: ਹੋ ਸਕਦਾ ਕਿ ਮਤਲਬ ਲੈਟਸ ਸਪੋਜ਼ ਸ਼ਾਇਦ ਇੱਕ ਦੋ ਐਕਸੀਡੈਂਟ ਹੋਏ ਹੋਣ ਪਰ ਬਾਅਦ ਚੋਂ ਇੱਕ ਹਵਾ ਬਣਾਤਾ ਕਿ ਇੱਥੇ ਤਾਂ ਬਈ ਹਰ ਵਾਰ ਹੀ ਕੁਛ ਨਾ ਕੁਛ ਹੁੰਦਾ।
0: ਯੋ ਐਗਜੈਕਟਲੀ। ਅਤੇ ਹੁਣ ਇਹ ਕਹਿੰਦੇ ਨੇ ਕਿ ਬਰਮੂਡਾ ਟ੍ਰਾਇੰਗਲ ਜਿਹੜਾ ਸੀ ਉਹ ਐਕਚੁਅਲੀ ਜਿਹੜਾ ਉਹ ਇਨਵੈਂਟ ਕੀਤਾ ਗਿਆ ਸੀ ਫਿਕਸ਼ਨ ਰਾਈਟਰ ਸੀਗੇ।
3: ਅੱਛਾ, ਕੌਣ?
0: ਵਿੰਕਟ ਗੈਡਿਸ।
3: ਓਕੇ,
0: ਸਪੈਲਿੰਗ ਦੱਸਦਾ?
3: ਨਹੀਂ ਨਹੀਂ, ਕੋਈ ਨਹੀਂ, ਇਹਨੇ ਨਾਲ ਹੀ ਸਰ ਗਿਆ ਮੇਰਾ।
0: ਗੈਡਿਸ ਸੀਗੇ।
3: ਅੱਛਾ।
0: ਤੇ ਉਹਨਾਂ ਨੇ 1964 ਦੇ ਵਿੱਚ ਇੱਕ ਮੈਗਜ਼ੀਨ ਆਰਟੀਕਲ ਲਿਖਿਆ ਸੀ
3: ਇਹਦੇ ਉੱਪਰ।
0: ਹਾਂਜੀ, ਦ ਬਰਮੂਡਾ ਟ੍ਰਾਇੰਗਲ ਉੱਤੇ। ਤੇ ਉਦੋਂ ਤੋਂ ਜਿਹੜਾ ਉਹ ਮਤਲਬ ਇਹਨਾਂ ਨੇ ਆਰਟੀਕਲ ਚੀਜ਼ ਬਾਰੇ ਲਿਖਿਆ ਹੋਊਗਾ, ਮੰਨ ਲਓ ਉਹਨੂੰ ਨਾਮ ਦੇ ਦਿੱਤਾ ਤੇ ਉਹ ਨਾਮ ਦਿੱਤਾ ਗਿਆ ਤੇ ਦਿੱਤਾ ਗਿਆ, ਸਮਝਦੇ? ਆਰਟੀਕਲ ਨੂੰ ਜਿਹੜਾ ਇਹਨਾਂ ਨੇ ਨਾਮ ਦੇ ਦਿੱਤਾ, ਉਹ ਹਾਲੇ ਤੱਕ ਉਹ ਨਾਮ ਦਿੱਤਾ ਆ ਰਿਹਾ। ਤੇ ਫਿਰ ਉਹ ਲੇਟਰ ਚਲੋ ਵੀ ਉਹ ਇਹਨੂੰ ਨਾਮ ਉੱਥੋਂ ਚੁੱਕ ਲਿਆ ਗਿਆ, ਹੁਣ ਜਿੱਦਾਂ ਚੀਮਾ ਵਾਈ ਜੀ ਨੇ ਚੁੱਕਿਆ ਵਾ ਨਾਮ ਉੱਥੋਂ ਤੇ ਐਲਬਮ ਬਣਾਤੀ ਆ, ਉੱਦਾਂ ਹੀ ਉਸ ਸਮੇਂ ਦੇ ਵਿੱਚ ਜਿਹੜਾ ਸੀ ਉਹ ਪੋਪ ਕਲਚਰ ਦੇ ਚਾਰਲਸ ਬਰਲਿਟਸ ਨੇ ਚੁੱਕ ਲਿਆ ਉਹ ਨਾਮ 1974 ਦੇ ਵਿੱਚ, ਮਤਲਬ ਜਦੋਂ ਉਹਨਾਂ ਨੇ ਬਣਾਇਆ, ਇਹਨਾਂ ਨੇ ਚੁੱਕੇ ਤੇ ਫਿਰ ਇਹਨਾਂ ਨੇ ਜਿਹੜਾ ਉਹ ਆਪਣੀ ਬੁੱਕ ਦਾ ਜਿਹੜਾ ਉਹ ਨਾਮ ਰੱਖਤਾ ਬਰਮੂਡਾ ਟ੍ਰਾਇੰਗਲ, ਕਿ ਜਿਹੜੀ ਕਹਿੰਦੇ ਨੇ ਕਿ 5 ਮਿਲੀਅਨ ਤੋਂ ਵੀ ਵੱਧ ਕਾਪੀਜ਼ ਉਹਦੀਆਂ ਉਸ ਸਮੇਂ ਦੇ ਵਿੱਚ ਵਿਕੀਆਂ ਸੀ, ਜਸਟ ਬਿਕੋਜ਼ ਆਫ ਦੈਟ ਹਾਈਪ,
3: ਸਿਰਫ ਉਸ ਹਾਈਪ ਕਰਕੇ। ਇਸ ਹਾਈਪ ਤੇ ਰਾਈਡ ਕਰ ਰਹੇ ਨੇ ਚੀਮਾ ਵਾਈ ਜੀ, ਉਹਨਾਂ ਨੇ ਨਾਮ ਰੱਖਿਆ ਆਪਣੀ ਨਵੀਂ ਐਲਬਮ ਦਾ। ਐਲਬਮ ਇੱਕ ਹੋਰ ਆਈ ਸੀਗੀ, ਉਹਦੇ ਬਾਰੇ ਵੀ ਥੋੜ੍ਹੀ ਚਰਚਾ ਕਰਾਂਗੇ, ਪਰ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਤਿੰਦਰਪਾਲ ਸਿੰਘ ਜੀ ਨੇ ਹੈਲੋ ਭੇਜਿਆ ਤੈਨੂੰ ਤੇ ਮੈਨੂੰ
0: ਸਿੰਘ ਜੀ,
3: ਤੇ ਉਹਨਾਂ ਨੇ ਕਿਹਾ ਕਿ ਕੈਂਟਾ ਲੂਪ ਕਹਿੰਦੇ ਆ ਜੀ ਖਰਬੂਜੇ ਨੂੰ।
0: ਹਾਂਜੀ,
3: ਕੈਂਟਾ ਲੂਪ,
0: ਕੈਂਟ ਅਲ ਲੂਪ।
3: ਹਾਂ, ਤਾਂ ਆਪਾਂ ਖਰਬੂਜਾ ਹੀ ਗਾਵਾਂਗੇ ਭਾਈ।
0: ਤਿੰਨ ਮੈਨੂੰ ਤਿੰਨ ਭਾਗਾਂ ਚ ਦੱਸਿਆ ਕਰੋ।
3: ਹਾਂਜੀ ਹਾਂਜੀ,
0: ਕੈਂਟਲ ਲੂਪ,
3: ਕੈਂਟ ਲੂਪ,
0: ਜਦੋਂ ਇਕੱਠੀ ਚੀਜ਼ ਕਰ ਦਿੰਦੇ ਨਾ।
3: ਤੇ ਨਹੀਂ, ਆ ਜਿਹੜਾ ਅਜੀਤ ਬੁੱਟਰ ਜੀ ਨੇ ਭੇਜਿਆ ਨਾ, ਉਹ ਈਜ਼ੀ ਰਹੇਗਾ।
0: ਬੁੱਟਰ
3: ਜੀ, ਹਾਂ ਬੁੱਟਰ ਹੀ ਕਿਹਾ, ਉਹਨਾਂ ਨੇ ਭੇਜਿਆ, ਉਹ ਜ਼ਿਆਦਾ ਈਜ਼ੀ ਰਹੇਗਾ ਸਾਡੇ ਲਈ ਬੋਲਣਾ। ਉਹ ਰੌਕ ਮੈਲਨ,
0: ਰੌਕ ਮੈਲਨ।
3: ਤੇ ਕਰਮਜੀਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬ੍ਰਦਰ, ਸਭ ਤੋਂ
0: ਪਹਿਲਾਂ ਕ੍ਰਿਸ਼ਨਾ ਜੀ ਗੁੱਡ ਲੱਕ, ਤੁਸੀਂ ਪੜ੍ਹ ਲਏ ਮੈਸੇਜ?
3: ਤਾਂ ਮੈਂ
0: ਲੱਗਾ ਸੀਗਾ ਕਿ ਅੱਜ
3: ਅਜਨਕ ਨਹੀਂ ਲਾਈ,
0: ਹੋ ਜਾਣੀ।
3: ਸਤਿ ਸ਼੍ਰੀ ਅਕਾਲ ਬ੍ਰਦਰ, ਸਿਟੀਜ਼ਨਸ਼ਿਪ ਟੈਸਟ ਸੁਪਰ ਈਜ਼ੀ, ਮਲਟੀਪਲ ਕੁਐਸਚਨ ਓਨਲੀ, ਆਈ ਐਮ ਗੋਨਾ ਵੋਟ ਫਸਟ ਟਾਈਮ ਇਨ ਆਸਟ੍ਰੇਲੀਆ, ਬਿਕੇਮ ਸਿਟੀਜ਼ਨ ਲਾਸਟ ਈਅਰ। ਬਹੁਤ ਬਹੁਤ ਵਧਾਈਆਂ, ਹੁਣ ਤੁਹਾਨੂੰ ਪਲੀਜ਼ ਵੋਟ ਉਸ ਹਿਸਾਬ ਦੇ ਹੀ ਕਰਿਓ ਕਿ ਜਿਹੜੇ ਤੁਹਾਡੇ ਵੀਰ ਭੈਣ ਹਜੇ ਵੀ ਪੀ ਆਰ ਲੈਣ ਨੂੰ ਤਤਪਰ ਨੇ, ਉੱਦਾਂ ਦੀ ਗੌਰਮੈਂਟ ਜਿਹੜੀ ਵੀ ਹੋਵੇ ਥੋੜ੍ਹੀ ਈਜ਼ੀ ਫੋਰ ਇਮੀਗ੍ਰੈਂਟਸ ਹੋਵੇ, ਉਹਨਾਂ ਦਾ ਹੈਲਪ ਕਰੇ। ਬਾਕੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਵੋਟ ਜ਼ਰੂਰ ਕਰਿਓ, ਇਟਸ ਗ੍ਰੇਟ। ਤੇ ਰਿਚਰਡ ਜੀ ਕਹਿ ਰਹੇ, ਦਿਲੋਂ ਜੀ ਆਇਆਂ ਨੂੰ, ਬੋਇਜ਼ ਇਨ ਦਾ ਹਾਈ ਹਾਊਸ, ਯੂ ਸਲੇ ਐਂਡ ਰੌਕ, ਵਾਹਿਗੁਰੂ ਜੀ ਮਿਹਰ ਆਲਵੇਜ਼ ਬਲੈਸ ਯੂ ਵਿਦ ਇਨ ਚੜ੍ਹਦੀ ਕਲਾ। ਚੜ੍ਹਦੀ ਕਲਾ 'ਚ ਤਾਂ ਰਹਿੰਦੇ ਹਾਂ ਆਪਾਂ। ਥੈਂਕ ਯੂ ਸੋ ਮੱਚ ਰਿਚਰਡ ਜੀ, ਥੈਂਕ ਯੂ ਸੋ ਮੱਚ,
0: ਚੜ੍ਹਦੀ ਕਲਾ।
3: ਨਰਿੰਦਰ ਜੀ ਕਹਿ ਰਹੇ, ਗੁੱਡ ਈਵਨਿੰਗ ਬ੍ਰੋ, ਗੁੱਡ ਗੋਇੰਗ। ਤੇ ਆਪਾਂ ਹੋਰ ਮੈਸੇਜ ਵੀ ਲਵਾਂਗੇ, ਹੋਰ ਗੱਲਾਂ ਬਾਤਾਂ ਵੀ ਤੋਰਾਂਗੇ, ਪਰ ਆਪਾਂ ਥੋੜ੍ਹਾ ਅੱਗੇ ਜਾ ਕੇ ਨਾ ਜਿਹੜੀ ਗੱਲ
0: ਕਰਾਂਗੇ, ਅੱਗੇ ਜਾ ਕੇ
3: ਆਪਾਂ ਇਹ ਕਰਾਂਗੇ ਕਿ ਜੀ ਲਾਂਬਾ ਜਿਹੜਾ
0: ਅੱਗੇ ਜਾ ਕੇ ਪਿੱਛੇ ਨਹੀਂ ਹੋਣਾ, ਪਰ
3: ਜਿਹੜਾ ਲਾਂਬਾ ਨਾ ਉਹ ਆਪਾਂ ਲਾ ਦੇਣਾ।
0: ਕਿਹਦਾ ਲਾਂਬਾ? ਨਾ ਗਾਣਾ ਨਾ ਨਾ ਸੁਣਾ ਦੇ ਕੋਈ।
3: ਨਹੀਂ ਨਹੀਂ ਨਹੀਂ, ਲਾ ਦੇਣਾ
0: ਯਾਰ। ਮੈਨੂੰ ਇਹ ਤੇ ਦੱਸ ਲੈਣ ਦੋ ਵੀ ਇਹ ਮੈਥ ਸ਼ੁਰੂ ਕਦੋਂ ਆਇਆ ਸੀ, ਕਿ ਬਾਅਦ ਚ
3: ਆਵਾਂਗਾ ਵਾਪਸ, ਪਹਿਲੇ ਅਰਜਨ ਨੂੰ ਤਾਂ ਬੋਲ ਲੈਣ ਦੇ।

0: ਲਾਮਾ ਨਹੀਂ ਆਉਣ ਦੇਣਾ ਕਹਿੰਦਾ
1: ਅਰਜਨ ਆ ਰਿਹਾ ਸੀ।
0: ਕਿਥੋਂ ਆ ਰਿਹਾ ਸੀ
1: ਅਰਜਨ? ਮਤਲਬ ਦਿਲੋਂ ਆ ਰਿਹਾ ਸੀ ਕਿ ਸੁਣਨਾ
0: ਅੰਦਰੋਂ।
1: ਹਾਂ ਅੰਦਰੋਂ, ਆਂਧਰਾ ਤੋਂ।
0: ਓ ਆਂਧਰਾ ਤੋਂ, ਨਾੜਾ ਚੋਂ।
1: ਆਂਧਰਾ ਮਤਲਬ ਆਂਧਰਾ ਪ੍ਰਦੇਸ਼ ਤੋਂ ਨੀ,
0: ਹਾਂਜੀ
1: ਪੰਜਾਬ ਦਾ ਹੀ ਹੈ।
0: ਮੈਨੂੰ ਵੀ ਇਦਾਂ ਹੀ ਲੱਗਾ ਸੀਗਾ,
1: ਮੈਨੂੰ
0: ਹੋਰ ਆਂਧਰਾ ਪ੍ਰਦੇਸ਼ ਨੀ ਲੱਗਦਾ।
1: ਦੇਖੋ ਆਪਣਾ ਕੰਮ ਹੈ ਗੱਲ ਕਲੀਅਰ ਕਰਨਾ, ਦੋ ਟੂਕ ਬਾਤ ਕਰਨਾ,
0: ਕਿਉਂਕਿ ਤੁਸੀਂ ਲਾਮਾ ਨਹੀਂ ਨਾ ਆਉਂਦੇ ਹੁੰਦੇ।
1: ਯਾ ਸੋ ਮੈਂ ਇਹੀ ਚਾਹੁੰਦਾ ਕਿ ਜਿਹੜੀ ਗੱਲ ਕਲੀਅਰ ਨਹੀਂ ਹੋਈ ਹਜੇ ਤੱਕ ਉਹ ਵੀ ਕਰੋ। ਜਿਹੜਾ ਬਚਿਆ ਕੁਚਿਆ ਬਰਮੂਡਾ ਟ੍ਰਾਇੰਗਲ ਹੈ ਨਾ, ਉਹ ਵੀ ਹੁਣ ਨਿਚੋੜ ਕੇ ਸੁੱਟੋ ਫਾਈਨਲ ਸੈਗਮੈਂਟ ਦੇ ਅੰਦਰ।
0: ਮੈਨੂੰ ਨਾ ਇਹ ਤੇ ਮੈਂ ਚਲੋ ਕਰ ਦੂੰਗਾ, ਇਟਸ ਓਕੇ, ਪਰ ਮੈਂ ਵੀ ਇੱਦਾਂ ਦਾ ਕੁਛ ਕਰਨਾ ਚਾਹੁੰਦਾ ਆਪਣਾ ਕ੍ਰਿਸ਼ਨਾ ਜੀ। ਹਾਂਜੀ, ਆਪਾਂ ਕਿਉਂ ਨਹੀਂ ਯਾਰ ਇੱਦਾਂ ਦਾ ਕੁਛ ਕਰ ਸਕਦੇ ਵੀ ਕੋਈ ਇੱਦਾਂ ਦਾ ਤਾਮਾ ਜਾਮਾ ਕ੍ਰੀਏਟ ਕਰੀਏ,
1: ਜਿੱਦਾਂ ਕਿ ਆਪਣੇ ਵੱਲੋਂ ਕੋਈ ਜਗ੍ਹਾ ਬਣਾ।
0: ਹਾਂ ਮਤਲਬ ਜਗ੍ਹਾ ਨਹੀਂ, ਕੁਛ ਵੀ ਬਣਾਈਏ, ਮਤਲਬ ਕੁਛ ਇੱਦਾਂ ਦਾ ਕਰੀਏ ਕਿ ਐਵੇਂ ਹੀ ਹਾਈਵ ਜੀ ਬਣਾ ਦਈਏ। ਹੈਂ
1: ਕੁਛ
0: ਤੇ ਬਾਅਦ ਚ ਉਹੀ ਕੋਈ 100 ਸਾਲ ਬਾਅਦ ਕੋਈ
1: ਯਾਦ
0: ਬੈਠਾ ਇੱਥੇ ਪੜਨ ਦਿਆ ਹੋਵੇ
1: ਕਿ ਕਿਹੜੇ ਦੋ ਵੇਲੇ ਆਏ ਸੀ 28 ਮਈ ਦਾ ਉਹ ਕਾਲਾ ਦਿਨ। ਇਹਨਾਂ ਨੂੰ ਕੱਢਿਆ ਕਿਉਂ ਨਹੀਂ ਕਿਸੇ ਨੇ ਸਟੂਡੀਓ ਤੋਂ ਬਾਹਰ?
0: ਮੈਨੂੰ ਤਾਂ ਹੀ, ਮੈਂ ਨਾ ਚਾਹੁੰਦਾ ਵਾ ਕਿ ਮੇਰਾ ਸਰਕਲ ਜਿਹੜਾ ਥੋੜਾ ਵਧੀਆ ਹੋਵੇ।
1: ਹਾਂ
0: ਕਿਉਂਕਿ ਸਰਕਲ ਦਾ ਬੜਾ ਮੈਟਰ ਹੈ ਨਾ, ਤੈਨੂੰ ਪਤਾ।
1: ਇਹ ਵੈਸੇ ਅੱਛਾ ਪੁਆਇੰਟ ਆ, ਆਪਾਂ ਇਹ ਛੇੜਨਾ ਸੀਗਾ,
0: ਛੇੜਾਂਗੇ
1: ਇਹ ਵੀ ਛੇੜਾਂਗੇ,
0: ਬਸ ਆਪਾਂ ਹੁਣ ਇਹੀ ਛੇੜ ਸਕਦੇ, ਹੋਰ ਨਹੀਂ ਆਪਾਂ ਕੋਈ
1: ਆਪਾਂ ਹੋਰ ਕੁਛ ਛੇੜ ਨਹੀਂ ਸਕਦੇ, ਇਹੀ ਛੇੜ ਸਕਦੇ। ਪਰ ਹਾਂ ਬਿਫੋਰ ਯੂ ਕੰਪਲੀਟ ਇਟ,
0: ਮੈਨੂੰ ਲੋਨ ਵਾਲੇ ਦਾ ਫੋਨ ਆਉਣ ਡਿਆ, ਭਾਉ ਦੇ ਚੁੱਕ ਲਾਂਗਾ ਕਿ ਵੇਟ ਕਰਾਂ। ਓ ਯਾਰ ਹੁਣ ਸਮਾਂ ਨੀ ਬਚਿਆ,
1: ਸਮਾਂ ਨੀ ਬਚਿਆ,
0: ਇਹਨੂੰ ਕਹਿ ਦੋ ਚੁੱਕ, ਲੋਨ ਵਾਲੇ ਚੁੱਕ ਕੇ ਕਹਿ ਦਈਏ ਕਿ ਉਹ ਨਾਈਸ ਨਹੀਂ ਲੱਗੂ।
1: ਤੁਸੀਂ ਜਦ ਤੱਕ ਇਹ ਗੱਲ ਕਰੋਗੇ ਕਿ ਬਈ ਆਹ ਕੀ ਨਾਮ ਹੈ ਤੁਹਾਡਾ?
0: ਹਾਂਜੀ ਮੈਂ ਤੁਹਾਨੂੰ ਦੱਸਦਾ, ਇਹ ਜਿਹੜਾ ਮੈਥ ਹੈ ਨਾ,
1: ਥੈਂਕ ਯੂ,
0: ਆਪਾਂ ਤੇ ਮੈਥ ਹੀ ਕਵਾਂਗੇ। ਕਹਿੰਦੇ ਨੇ ਕਿ ਟੈਕਨੀਕਲੀ ਇਹ ਕਦੋਂ ਸ਼ੁਰੂ ਹੁੰਦਾ ਵਾ ਕਿ 1492 ਦੇ ਵਿੱਚ, 1492 ਦੇ ਵਿੱਚ ਕਹਿੰਦੇ ਨੇ ਕਿ ਕ੍ਰਿਸਟੋਫਰ ਕੋਲੰਬਸ, ਸਹੀ ਨਾਂ ਲਿਆ ਮੈਂ?
1: ਬਿਲਕੁਲ ਬਿਲਕੁਲ, ਉਹੀ ਕ੍ਰਿਸਟੋਫਰ ਕੋਲੰਬਸ ਜਿਹੜਾ ਨਿਕਲਿਆ ਸੀਗਾ ਯੂਰਪ ਤੋਂ ਇੰਡੀਆ ਲੱਭਣ ਲਈ, ਤੇ ਗਲਤੀ ਨਾਲ ਉਹਨੂੰ ਲੱਭ ਗਿਆ ਅਮਰੀਕਾ। ਜਦੋਂ ਉੱਥੇ ਪਹੁੰਚਿਆ, ਉਹਨੇ ਜਿਹੜੇ ਅਮਰੀਕਾ ਦੇ ਰਹਿੰਦੇ ਐਬੋਰੀਜਨਲ ਬੰਦੇ ਸੀਗੇ ਨਾ, ਉਹਨਾਂ ਨੂੰ ਇੰਡੀਅਨਸ ਇੰਡੀਅਨਸ ਕਹਿਣਾ ਸ਼ੁਰੂ ਕਰਤਾ, ਤੇ ਅੱਜ ਤੱਕ ਉਹ ਨੇਟਿਵ ਲੋਕ ਇੰਡੀਅਨਸ ਕਹਾਉਂਦੇ ਨੇ। ਬਾਅਦ ਚੋਂ ਗੋਰੇ ਜਦੋਂ ਗਏ, ਉਹਨਾਂ ਨੇ ਕਿਹਾ ਕਿ ਇਹਨਾਂ ਦੇ ਚਮੜੀ ਲਾਲ ਰੰਗ ਦੀ ਹੈ, ਉਹਨਾਂ ਨੇ ਉਹਨਾਂ ਨੂੰ ਫਿਰ ਰੈੱਡ ਇੰਡੀਅਨਸ ਕਹਿਣਾ ਸ਼ੁਰੂ ਕੀਤਾ ਸੀ।
0: ਤੇ ਤਾਂ ਕਰਕੇ ਉਹਨੇ ਆਪਣੀ ਜਦੋਂ ਮੰਨ ਲਓ ਸ਼ਿਪ ਤੇ ਟਰੈਵਲ ਕਰਦਾ ਹੁੰਦਾ ਸੀ, ਤੇ ਉਹਨੇ ਲਿਖਿਆ ਆਪਣੀ ਸ਼ਿਪ ਲੌਗਸ ਜਿਹੜੇ ਆਪਾਂ ਬਣਾਉਂਦੇ ਹਾਂ, ਮੰਨ ਲਓ ਟਰੱਕ ਦੀ ਜਿਹੜੀ ਆਪਾਂ ਬੁੱਕ ਰੱਖਦੇ ਹਾਂ, ਕਿਹੜੀ ਬੁੱਕ ਹੁੰਦੀ ਆ ਉਹ, ਜਿੱਤੇ ਆਪਾਂ
1: ਲੌਗ ਬੁੱਕ
0: ਲੌਗ ਬੁੱਕ ਹੁੰਦੀ ਹੈ ਨਾ, ਤੇ ਉਹ ਬੁੱਕ ਤੇ ਉਹਨੇ ਲਿਖਿਆ ਕਿ ਵੀ ਜਿਹੜਾ ਮੇਰੀ ਕੰਪਾਸ ਸੀਗੀ ਉਹ ਕੰਪਲੀਟਲੀ ਡਨ ਹੋ ਗਈ, ਮਤਲਬ ਕੁਛ ਨੀ ਪਤਾ ਲੱਗਾ।
1: ਅੱਛਾ, ਡਿਸਟੋਰਟ ਹੋ ਗਈ?
0: ਹਾਂਜੀ ਹਾਂਜੀ ਹਾਂਜੀ, ਮਤਲਬ ਲਾ ਲਓ ਵੀ ਇੱਕਦਮ ਫਰੀ ਹੋ ਗਈ, ਕੁਝ ਨੀ ਪਤਾ ਪੁਤਾ ਲੱਗਣ ਡਿਆ ਸੀ। ਤੇ ਫਿਰ ਉਹਨੂੰ ਇੱਕ ਸਟ੍ਰੇਂਜ, ਮਤਲਬ ਇੱਕ ਸਿਚੁਏਸ਼ਨ ਉਹਦੇ ਸਾਹਮਣੇ ਆਈ ਕਿ ਜਿਹੜੀ ਉਹ ਕਿ ਚੰਗੀ ਤਰ੍ਹਾਂ ਐਕਸਪਲੇਨ ਵੀ ਨਹੀਂ ਕਰ ਪਾਇਆ ਵੀ ਜਿਹਦੇ ਵਿੱਚ ਗਲੋਇੰਗ ਲਾਈਟਸ ਸੀਗੀਆਂ ਹੈ ਨਾ, ਤੇ ਸਕਾਏ ਦੇ ਵਿੱਚੋਂ ਇੱਕਦਮ ਇੰਨੀਆਂ ਇੰਨੀਆਂ ਤੇਜ਼ ਲਾਈਟਾਂ ਨਿਕਲੀਆਂ ਵੀ ਜਿਹੜੀਆਂ ਉਹਦੇ ਵੱਜੀਆਂ, ਉਹਨੂੰ ਲੱਗਾ ਵੀ ਜਿੱਦਾਂ ਸਟਰੋਮ ਕਹਿ ਲਓ, ਬਿਜਲੀ ਕਹਿ ਲਓ, ਜਿੱਦਾਂ ਬਿਜਲੀ ਗਰਜਦੀ ਹੈ ਨਾ, ਇੱਦਾਂ ਦਾ ਕੋਈ ਹਨੇਰਾ ਆ ਗਿਆ। ਜਿੱਦਾਂ ਦਾ ਆਪਾਂ ਪੋਸਟਰ ਵੀ ਵੇਖਿਆ ਹੀ ਆ ਚੀਮਾ ਜੀ ਨੇ ਜਿਹੜਾ ਬਣਾਇਆ, ਉੱਥੋਂ ਤੁਸੀਂ ਇਮੈਜਿਨ ਕਰ ਸਕਦੇ ਜੀ ਵੀ ਉਹ ਕਿੱਦਾਂ ਦਾ ਹਿਸਾਬ ਕਿਤਾਬ ਹੋਊਗਾ। ਹਾਂਜੀ ਨਹੀਂ ਇਹ ਨਹੀਂ ਜੀ ਮੰਨਦੇ, ਤੇ ਉਹਦੇ ਵਿੱਚੋਂ ਨਿਕਲੀਆਂ, ਤੇ ਫਿਰ ਉਹਨਾਂ ਨੇ ਉਹ ਏਰੀਆ ਉੱਥੋਂ ਮੁੜ ਕੇ ਨੈਵੀਗੇਟ ਹੋ ਕੇ ਤੇ ਉਹ ਐਗਜੈਕਟ ਏਰੀਆ ਬਣਿਆ। ਫਿਰ ਉਹ ਬਾਅਦ ਚਲੋ ਬਣਾ ਦਿੱਤਾ ਗਿਆ ਵੀ ਇੱਥੋਂ ਇੱਥੇ ਇੱਥੇ ਇੱਥੇ ਇੱਥੇ ਆਹ ਏਰੀਆ ਸਾਰਾ ਹੋ ਗਿਆ, ਪਰ ਇਹਨਾਂ ਨੇ ਜਿਹੜਾ ਉਹ ਐਕਸਪੀਰੀਅੰਸ ਕੀਤੀ ਇਹ ਚੀਜ਼ ਪਹਿਲੀ ਵਾਰੀ। ਤੇ ਉਸ ਤੋਂ ਬਾਅਦ ਫਿਰ ਚੀਜ਼ਾਂ ਨਿਕਲਦੀਆਂ ਨੇ। ਪਰ ਹੁਣ ਵੀਰ ਸਾਨੂੰ ਲੋਨ ਵਾਲੇ ਭਾਜੀ
1: ਫਿਰ ਤੰਗ ਕਰ ਰਹੇ
0: ਆ, ਉਹ ਨਹੀਂ ਦੇਣੀ ਕਿਸ਼ਤ ਯਾਰ, ਹੋਰ ਚੀਜ਼ਾਂ ਕਰੀਏ
1: ਯਾਰ। ਜੇ ਜਿਨ੍ਹਾਂ ਨੂੰ ਨਹੀਂ ਪਤਾ ਜੀ, ਸਾਡਾ ਇੱਕ ਲੋਨ ਵਾਲਾ ਪ੍ਰਧਾਨ ਅਸੀਂ ਉਹ ਤੋਂ ਪੈਸੇ ਲਿੱਤੇ ਸੀ, ਅੱਜ ਤੱਕ ਕਦੀ ਵਾਪਸ ਮੋੜ ਰਹੇ ਹਾਂ, ਆਪਾਂ ਮੋੜਾਂਗੇ ਯਾਰ।
0: ਇਹ ਕਹਿੰਦੇ ਹੋਰ ਵੀ ਮੈਥ ਦੱਸੋ,
1: ਕਿਉਂ ਨਹੀਂ ਮੋੜਾਂਗੇ, ਕਦੀ ਨਾ ਕਦੀ ਮੋੜਾਂਗੇ।
0: ਪਰ ਇਹਨਾਂ ਨੂੰ ਆਪਾਂ ਯਾਰ ਸਾਡੇ ਨਾ ਪ੍ਰੋਗਰਾਮ ਦੇ ਵਿੱਚ ਆਪਾਂ ਵੀਰ ਨੂੰ ਨਾਲ ਹੋਰ ਲੈਣਾ ਸੀਗਾ ਆਪਣਾ ਵੀਰ ਹਰਮਨ ਖਹਿਰਾ ਜੀ,
1: ਹਾਂ ਆਪਾਂ ਲਾਸਟ ਟਾਈਮ ਕੀ ਤੁਹਾਨੂੰ ਨਾਲ ਗੱਲਬਾਤ ਕੀਤੀ ਹੈ।
0: ਯੈਸ ਯੈਸ ਯੈਸ ਯੈਸ, ਚਲੋ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ, ਪਰ ਹੁਣ ਉਹ ਕਾਫੀ ਜ਼ਿਆਦਾ ਲੇਟ ਹੋ ਗਏ ਫੋਨ ਕਰਦੇ ਕਰਦੇ, ਹੁਣ ਸਾਡੇ ਵੀ ਹੱਥ ਥੋੜਾ ਟਾਈਮ ਬੱਜਾ ਹੁੰਦਾ ਤਾਂ
1: ਨੈਕਸਟ ਟਾਈਮ ਸਹੀ ਯਾਰ, ਤਾਂ ਕਿਉਂ ਗਿਆ।
0: ਹਾਂ ਉਹ ਲਾਈਵ ਸ਼ਾਇਦ ਸੁਣਦੇ ਹੋਣ ਸਾਨੂੰ,
1: ਹਾਂ
0: ਉਹ ਸੁਣਦੇ ਹੋਣਗੇ
1: ਵੀ ਲਵ ਯੂ ਭਰਾ
0: ਕਰੀ ਜਾਣਗੇ, ਕਿਉਂਕਿ ਉਹਨਾਂ ਨੂੰ ਆਪਾਂ ਜੇ ਤੇ ਹੈਲੋ ਹਾਈ ਕਰਨੀ ਆ ਤੇ ਉਹ ਆਪਾਂ ਗਰਾ ਸਕਦੇ ਆ ਵੀ ਜਸਟ,
1: ਪਰ ਨਹੀਂ ਨਹੀਂ ਉਹਨਾਂ ਨੂੰ ਵੀ ਪੁੱਛ ਲੈਂਦੇ ਆਪਾਂ ਕਾਲ ਤੇ, ਦੱਸੋ ਬਈ ਕੋਈ ਤਕੜੀ ਕੌਨਸਪੀਰੇਸੀ ਥਿਊਰੀ ਤੇ ਸਾਨੂੰ ਆ ਕੇ ਦੱਸਣ ਵੀ ਸਾਡੇ ਇੰਡੀਆ ਬੈਠੇ ਵਿਸ਼ੇਸ਼ਗਿਆ ਨੇ।
0: ਹਾਂਜੀ ਆਪਾਂ ਉਹਨਾਂ ਨੂੰ,
1: ਹੋਰ ਕੁਛ ਹੋਵੇ ਨਾ ਹੋਵੇ ਕੌਨਸਪੀਰੇਸੀ ਥਿਊਰੀ ਜ਼ਰੂਰ ਉਹਨਾਂ ਕੋਲ ਕੋਈ ਨਾ ਕੋਈ ਹੁੰਦੀ ਆ।
0: ਹਾਂ ਯੈਸ, ਉਹ ਥਿਊਰੀ ਮੇਕਰਸ ਨੇ।
1: ਹਾਂ ਥਿਊਰੀ ਮੇਕਰ
0: ਸਹੀ ਨਹੀਂ, ਰੀਡਰਸ ਕਹਾਂਗੇ, ਹਾਲੇ ਬਣਾਈ ਤੇ ਨਹੀਂ ਇਹਨਾਂ ਨੇ ਕੋਈ, ਜਦੋਂ ਇਹ ਬਣਾ ਦੇਣਗੇ ਫਿਰ ਤੁਹਾਨੂੰ।
1: ਤਦ ਤੱਕ ਮੈਂ ਤੁਹਾਨੂੰ ਮੈਸੇਜ ਦੱਸ ਦਿੰਦਾ, ਜਤਿੰਦਰ ਪਾਲ ਜੀ ਨੇ ਫਿਰ ਤੋਂ ਤਸਵੀਰ ਭੇਜੀ ਹੈ ਯਾਰ, ਇਹ ਪਕੌੜੇ ਹੀ ਲੱਗ ਰਿਹਾ,
0: ਸੋਹਣੀ ਤਸਵੀਰ ਭੇਜਤੀ ਹੈ।
1: ਓ ਯਾਰ ਇਹ ਤਾਂ ਬੜਾ ਕੋਈ ਹੈਵੀ ਆ, ਪਕੌੜੇ ਦੇ ਉੱਪਰ ਪਕੌੜਾ ਪਿਆ ਲੱਗ ਰਿਹਾ ਮੈਨੂੰ, ਉਹ ਰਾਜ ਕਚੌੜੀ ਟਾਈਪ ਹੈ ਕੁਛ। ਓਹੋ ਹੋ ਭਾਜੀ,
0: ਅੱਛਾ
1: ਜਲਸੀ ਹੋ ਰਹੀ ਹੈ ਸਾਨੂੰ।
0: ਬਰਗਰ ਬਰਗਰ ਤੇ ਨਹੀਂ ਇਹਦੇ?
1: ਬਰਗਰ ਨਹੀਂ ਹੈ,
0: ਬੰਦ ਛੋਲੇ ਤੇ ਨਹੀਂ ਆ?
1: ਨਹੀਂ ਨਹੀਂ ਨਹੀਂ ਨਹੀਂ, ਇਹ ਨਾ ਇਹ ਕੋਈ ਪਿਰਾਮਿਡ ਬਣਾਇਆ ਹੋਇਆ, ਜਿਸ ਤਰ੍ਹਾਂ ਉਹ ਇਜਿਪਟ ਵਾਲੇ ਪਿਰਾਮਿਡ ਨਹੀਂ ਸੀਗੇ, ਉਹਨਾਂ ਬਾਰੇ ਵੀ ਬੜੀ ਹਵਾ ਹੁੰਦੀ ਹੈ ਨਾ, ਕਈ ਕਹਿੰਦੇ ਉਹਦੇ ਅੰਦਰ ਏਲੀਅਨ ਰਹਿੰਦੇ ਆ, ਕਈ ਕਹਿੰਦੇ ਕਿ ਉਹਦੇ ਅੰਦਰ ਜਿਹੜਾ ਇਜਿਪਟ ਦੇ ਅੰਦਰ ਜਦੋਂ ਜਿਹੜਾ ਰਿਲੀਜਨ ਸੀਗਾ ਅੱਜ ਤੋਂ 5000 ਸਾਲ ਪਹਿਲਾਂ, ਉਹਨਾਂ ਦਾ ਖੁਦਾ ਰਹਿੰਦਾ ਤੇ ਉਹਦੇ ਬਾਸ਼ਿੰਦੇ ਰਹਿੰਦੇ ਆ, ਤੇ ਜਦੋਂ ਦੁਨੀਆ ਮੁੱਕਣ ਨੂੰ ਆਉਣੀ ਹੈ ਉਹਨਾਂ ਸਾਰਿਆਂ ਨੇ ਜਾਗ ਜਾਣਾ। ਉਸ ਤੋਂ ਰਿਲੇਟਡ ਫਿਲਮ ਵੀ ਬਣੀ ਸੀ ਮੰਮੀ, ਯਾਦ ਹੈ ਕਿ ਉਹ ਪੂਰਾ ਉਹ ਲਪੇਟ ਕੇ ਬੰਦੇ ਨੂੰ ਰੱਖਦੇ ਆ ਤੇ ਉਹ ਵਾਲੀ। ਤੇ ਬਾਕੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ।
0: ਨਹੀਂ ਚਲੋ, ਜੋ ਵੀ ਉਹ ਖਾ ਰਹੇ ਸੀਗੇ ਉਹ ਇੰਜੋਏ ਕਰ।
1: ਹਾਂ ਨਹੀਂ ਉਹ ਭਾਈ ਤੁਸੀਂ ਇੰਜੋਏ ਕਰੋ, ਤੁਸੀਂ ਇਹ ਟੈਨਸ਼ਨ ਨਾ ਲਓ, ਤੁਹਾਡਾ ਖਾਣਾ ਠੀਕ ਲੱਗ ਰਿਹਾ ਮੈਨੂੰ। ਤੇ ਹੋਰ ਜਤਿੰਦਰ ਜੀ ਕਹਿੰਦੇ ਰੌਕ ਮੈਲਨ ਸਭ ਨੂੰ ਪਤਾ ਪਰ ਮੈਂ ਕੈਂਟਰੂਪ ਨਹੀਂ। ਭਾਈ ਉਹ ਨਾਮ ਤੁਸੀਂ ਬਹੁਤ ਬੈਸਟ ਦਿੱਤਾ, ਸਾਡੀ ਜ਼ਬਾਨ ਥੋੜ੍ਹੀ ਹੈ ਨਾ। ਇਹ ਕਹਿੰਦੇ ਜੀ ਪਕੌੜੇ ਨਹੀਂ ਹੈ ਜੀ, ਇਹ ਫਰਿਟਰ ਖਾ ਰਹੇ ਨੇ ਜਿਹਨੂੰ ਆਪਾਂ ਪਕੌੜੇ ਨਹੀਂ ਕਹਿੰਦੇ। ਦੁਬਈ ਚੌਕਲੇਟ ਇੰਸਪਾਇਰਡ ਫ੍ਰੈਂਚ ਟੋਸਟ ਆ, ਪਿਸਟਾਸ਼ੀਓ ਪਿਆ, ਆਲਮੰਡ ਪਿਆ, ਬੱਲੇ ਬੱਲੇ ਭਾਜੀ ਕਰੋ ਇੰਜੋਏ। ਪਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਸਾਡੇ ਨਾਲ ਇੱਕ ਕਾਲਰ ਜੁੜ ਗਏ ਆ, ਮੈਂ ਉਹਨਾਂ ਨੂੰ ਲਾਈਨ ਤੇ ਲਵਾਂਗਾ। ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਬੜੇ ਖੁਸ਼ ਹੋ ਬੇਟਾ ਅੱਜ ਤੁਮ,
0: ਕੀ ਲਾਡੀ ਲੋਡੀ ਲੱਗੀ ਲੱਗਦੀ
1: ਅੱਜ? ਯੈਸ, ਅੱਜ ਕੱਲ ਤਾਂ ਕੰਮ ਕੁੰਮ ਨਹੀਂ ਬਹੁਤ ਆਇਆ,
0: ਅੱਜ ਤੇ ਐ ਜਿੱਦਾਂ ਸਵੇਰੇ ਉੱਠ ਕੇ ਮੰਮੀ ਨੇ ਕਿਹਾ ਹੁੰਦਾ ਵੀ ਸ਼ਾਬਾਸ਼ ਮੇਰਾ ਪੁੱਤ,
1: ਤੇਰੇ ਤੋਂ ਹੀ ਉਮੀਦ ਹੈ।
2: ਬਸ ਬਸ ਬਸ ਏਦਾਂ ਹੀ ਆ ਜੀ, ਖੁਸ਼ ਖੁਸ਼ ਆ। ਅੱਜ ਦਾ ਮੌਸਮ ਵੀ ਬੜਾ ਸੋਹਣਾ ਆ, ਅੱਜ ਪੰਜਾਬ ਦੇ ਵਿੱਚ ਅੱਜ ਤੇ ਮੌਸਮ ਸੋਹਣਾ ਆ, ਉਦਾਂ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ, ਅੱਜ ਛੋਟੀਆਂ ਛੋਟੀਆਂ ਕਣੀਆਂ ਪਈਆਂ ਵਾ, ਫਿਰ ਤੋਂ ਧੁੱਪ ਨਿਕਲਦਾ ਲੱਗ ਰਿਹਾ ਸਾਰ, ਪਰ ਮੌਸਮ ਸੋਹਣਾ ਆ ਅੱਜ।
0: ਡ੍ਰਿਜ਼ਲਿੰਗ ਹੋ ਰਹੀ ਹੈ,
1: ਹਲਕੀ ਹਲਕੀ ਡ੍ਰਿਜ਼ਲਿੰਗ ਹੋ ਰਹੀ ਆ, ਚੋਬਰ ਚੋਬਰ ਹੁਣ ਬੈਠੂ ਆਪਣੇ ਬਾਈਕ ਤੇ, ਡੁਗ ਡੁਗ ਕਰਦਾ ਜਾਊਗਾ ਯੂਨੀਵਰਸਿਟੀ, ਹੈ ਉੱਥੇ ਜਾ ਕੇ ਸੁਣਾਊਗਾ, ਉੱਥੇ ਜਾ ਕੇ ਸੁਣਾਊਗਾ ਸੋਹਣੇ ਸੋਹਣੇ ਕਲਾਮ, ਏਦਾਂ ਹੀ ਆ। ਹੈਂ,
0: ਜੈ APJ ਅਬਦੁਲ ਕਲਾਮ
1: ਜੀ। ਯਾਰ ਮੈਂ ਆਪਣੇ ਸਰੋਤਿਆਂ ਤੋਂ ਮਾਫੀ ਮੰਗਣਾ ਚਾਹੁੰਦਾ, ਇੱਦਾਂ ਦਾ ਜੋਕ ਤੁਹਾਨੂੰ ਸਾਰਿਆਂ ਸੁਣਨਾ ਪਿਆ, ਰੀਅਲੀ ਸੋਰੀ। ਹਰਮਨ ਜੀ, ਤੁਸੀਂ ਅੱਜ ਬੜਾ ਕੁਇਕ ਫਾਇਰ ਜਾਂ ਸਾਨੂੰ ਕੋਈ ਕੌਨਸਪੀਰੇਸੀ ਥਿਊਰੀ ਦੱਸਣੀ ਹੈ ਕਿ ਯਾਰ ਇਹ ਬੜੀ ਸੁਣੀ ਸੁਣਾਈ ਗੱਲ, ਇੰਨੀ ਹਵਾ ਚੱਕ ਲਿੱਤੀ ਹੁੰਦੇ ਕਿ ਸਾਲ ਦਰ ਸਾਲ ਲੋਕ ਮੰਨਦੇ ਹੀ ਪਏ ਆ। ਵੀ ਹੈਵ ਸਪੋਕਨ ਅਬਾਊਟ ਪਿਰਾਮਿਡ, ਅਸੀਂ ਏਰੀਆ 51 ਕਵਰ ਕਰ ਲਿਆ, ਤੇ ਅਸੀਂ ਬਰਮੁੰਡਾ ਟ੍ਰਾਇੰਗਲ, ਕਿਉਂਕਿ ਚੀਮਾ ਬਾਈ ਦੇ ਬਹੁਤ ਤਕੜੇ ਫੈਨ ਨੇ ਬਲਕੀਰਤ ਜੀ।
0: ਓ ਨਹੀਂ,
1: ਨਹੀਂ ਨਹੀਂ ਹੈਗੇ ਯਾਰ, ਕਿਉਂ ਨਹੀਂ ਹੈਗੇ,
0: ਬਹੁਤ ਤਕੜੇ ਨਾ।
1: ਹਾਂ ਚਲੋ ਠੀਕ ਠਾਕ ਜੇ, ਜਿੱਦਾਂ ਦੇ ਜਿੱਦਾਂ ਦੇ ਜਿੱਦਾਂ ਦੇ ਆਪ ਨੇ, ਮਤਲਬ ਓਦਾਂ ਦੇ ਨੇ, ਲਿਸੇ ਲਿਸੇ ਜੇ ਫੈਨ ਨੇ। ਠੀਕ ਹੈ, ਹੁਣ ਤੁਸੀਂ ਦੱਸੋ ਕਿ ਤੁਸੀਂ ਕੋਈ ਸਾਂਝ ਪਾਉਣਾ ਚਾਹੁੰਦੇ ਹੋ ਕਿਸੇ ਕੌਨਸਪੀਰੇਸੀ ਥਿਊਰੀ ਦੀ?
2: ਜੀ ਮੈਂ ਆਪਣਾ ਬਰਮੁੰਡਾ ਟ੍ਰਾਇੰਗਲ ਦਾ ਮੈਂ ਵੀ ਸੁਣ ਰਿਹਾ ਸੀਗਾ ਤੁਹਾਡਾ ਰੇਡੀਓ ਤੇ ਉੱਤੇ ਕੌਨਸਪੀਰੇਸੀ ਬਾਰੇ। ਮੈਂ ਨਾ ਪਹਿਲੀ ਵਾਰੀ ਵਰਕਆਊਟ ਕਰਦੇ ਵੇਲੇ ਮੈਂ ਰੇਡੀਓ ਤੇ ਰੇਡੀਓ ਸੁਣਦੇ ਨਾਲ ਨਾਲ ਵਰਕਆਊਟ ਕੀਤਾ, ਕਿਉਂਕਿ ਮੈਨੂੰ ਮੈਂ ਰੇਡੀਓ ਤੇ ਕਾਲ ਜੋ ਕਰਨੀ ਸੀਗੀ, ਫਿਰ ਮੈਨੂੰ ਪਤਾ ਹੋਣਾ ਚਾਹੀਦਾ ਕਿ ਗੱਲ ਕੀ ਹੋ ਰਹੀ ਹੈ।
1: ਤੇ
2: ਸੁਣ, ਮਿਸਟਰੀ ਸੋਲਵ ਹੋ ਚੁੱਕੀ ਹੈ,
1: ਅੱਛਾ
2: ਇਹ ਹੁਣ ਮਿਸਟਰੀ ਨਹੀਂ ਰਹੀ ਐਕਚੁਅਲੀ ਇਹ ਇਨਫੋਰਮੇਸ਼ਨ ਲਾਈਕ ਘੱਟ ਹੀ ਲੋਕਾਂ ਨੂੰ ਮਿਲਦੀ ਕਿਉਂਕਿ ਸਾਡਾ ਜੋ ਹਿਊਮਨ ਨੇਚਰ ਹੈ ਨਾ ਉਹ ਕੌਨਸਪੀਰੇਸੀ ਨੂੰ ਕੌਨਸਪੀਰੇਸੀ ਰਹਿਣ ਦੇਣਾ ਚਾਹੁੰਦਾ ਹੈ ਜਾਂ ਕਹਿ ਲਓ ਜਾਂ ਉਹਨਾਂ ਨੂੰ ਕੌਨਸਪੀਰੇਸੀ ਕਹਿ ਲਓ ਜਾਂ ਫਿਰ ਕੁਝ ਵੀ ਇਹੋ ਜਿਹੀਆਂ ਥਿਊਰੀਜ਼ ਨੂੰ ਸੁਣਨ ਦੇ ਵਿੱਚ ਉਹਨਾਂ ਨੂੰ ਮਜ਼ਾ ਆਉਂਦਾ ਹੈ
1: ਇੱਕ ਮਿਸਟਿਸਿਜ਼ਮ ਹੁੰਦਾ ਨਾ ਕਿ ਇੱਕ ਅਧੂਰੀ ਕਹਾਣੀ ਦਾ ਆਪਣਾ ਇੱਕ
2: ਬਿਲਕੁਲ ਇਹ ਹਿਊਮਨ ਦਾ ਨੇਚਰ ਹੈ ਕਿ ਉਹਨੂੰ ਕੌਨਸਪੀਰੇਸੀ ਥਿਊਰੀਜ਼ ਬਹੁਤ ਪਸੰਦ ਹੈ ਕਿਉਂਕਿ ਉਹ ਰਿਵੋਲਟਿੰਗ ਨੇਚਰ ਹੁੰਦਾ ਹੈ ਕਿਉਂਕਿ ਹਰ ਕਿਸੇ ਨੇ ਸ਼ਰੇਆਮ ਦੇਖਿਆ ਵਾ ਕਿ ਮੂਨ ਤੇ ਲੈਂਡਿੰਗ ਹੋਈ ਆ ਹਨਾ ਕਿੱਡੇ ਵੱਡੇ ਰੋਕੇਟਸ ਲੋਕਾਂ ਨੇ ਬਣਾਏ ਬਟ ਅੱਜ ਤੱਕ ਇਹ ਲੋਕ ਬਿਲੀਵ ਕਰਦੇ ਨੇ ਕਿ ਮੂਨ ਤੇ ਲੈਂਡਿੰਗ ਹੋਈ ਨਹੀਂ
1: ਹਾਂ ਕਹਿੰਦੇ ਕਿ ਉਹ ਹਨਾ ਸਟੂਡੀਓ ਦੇ ਅੰਦਰ ਲਾਈਟਿੰਗ ਦੀ ਸੈਟਿੰਗ ਕਰਕੇ ਤੇ ਫੋਟੋ ਖਿੱਚ ਕੇ ਪਾਤੀ ਸੀਗੀ ਉਸ ਟਾਈਮ ਤੇ ਹੈ
2: ਤੇ ਇੱਕ ਇੱਕ ਹਾਸੇ ਵਾਲੀ ਗੱਲ ਦੱਸਾਂ ਇੱਕ VFX ਆਰਟਿਸਟ ਦੀ ਟੀਮ ਨੂੰ ਬੁਲਾਇਆ ਗਿਆ ਅੱਜ ਤੋਂ 5 ਸਾਲ ਪਹਿਲਾਂ ਹੀ ਕਿ ਤੁਸੀਂ ਦੱਸੋ ਕਿ ਉਸ ਵੇਲੇ ਦੀ VFX ਟੈਕਨੋਲੋਜੀ ਕੰਪਿਊਟਰ ਟੈਕਨੋਲੋਜੀ ਦੇ ਨਾਲ ਕੀ ਇਹ ਸੰਭਵ ਸੀਗਾ ਕਿ ਮੂਨ ਤੇ ਲੈਂਡਿੰਗ ਦੀ ਆਪਾਂ ਇੱਕ ਫੇਕ ਫੁਟੇਜ ਬਣਾ ਲਈਏ ਇੱਕ ਸਟੂਡੀਓ ਦੇ ਵਿੱਚ ਸੈਟਅਪ ਕਰ ਲਈਏ ਉਹਨਾਂ ਨੇ ਐਨਾਲਾਈਜ਼ ਕੀਤਾ ਡਾਇਰੈਕਟਰਸ ਦੇ ਨਾਲ ਡਿਸਕਸ ਕੀਤਾ ਹਾਲੀਵੁੱਡ ਦੇ ਡਾਇਰੈਕਟਰਸ ਨੇ ਤੇ ਉਹਨਾਂ ਨੇ ਇਹ ਸਾਰਾ ਕੁਝ ਐਨਾਲਾਈਜ਼ ਕਰਕੇ ਵੇਰਵਾ ਪਤਾ ਕੀ ਕੱਢਿਆ ਉਹਨਾਂ ਨੇ ਵੀਰਵਾ ਇਹ ਕੱਢਿਆ ਕਿ ਇਹ ਸਾਰਾ ਸੈਟਅਪ ਕੋਸਟ ਕ੍ਰੀਏਟ ਕਰਨ ਚ VFX ਦੇ ਸ਼ਾਰਟ ਬਣਾਉਣ ਦੇ ਬਜਾਏ ਜੇ ਆਪਾਂ ਔਨ ਲੋਕੇਸ਼ਨ ਸ਼ੂਟ ਕਰੀਏ ਨਾ ਔਨ ਮੂਨ ਉਹ ਸਸਤਾ ਪਵੇਗਾ ਉਸ ਸਮੇਂ ਦੇ ਹਿਸਾਬ ਦੇ ਨਾਲ
1: ਸਹੀ ਹੈ ਬਈ ਇਹ ਬਿਲਕੁਲ
2: ਦੇਖੋ ਸੋ ਸਾਡਾ ਇਹ ਨੇਚਰ ਆ ਕਿ ਅਸੀਂ ਕੌਨਸਪੀਰੇਸੀਜ਼ ਨੂੰ ਬਹੁਤ ਪਸੰਦ ਕਰਦੇ ਹਾਂ ਤੇ ਇਹਦਾ ਟ੍ਰਾਇੰਗਲ ਦੀ ਕੌਨਸਪੀਰੇਸੀ ਸੀਗੀ ਜਿਹੜੀ ਜੀ ਉਹ ਇੱਧਰ ਲਈ ਜਿਹੜੇ ਮਾਇਆਮੀ ਵੱਲ ਤੁਸੀਂ ਜ਼ਿਕਰ ਕੀਤਾ ਮਾਇਆਮੀ ਹੋ ਗਿਆ ਕਿਊਬਾ ਹੋ ਗਿਆ ਬਰਮੂਡਾ ਦੇ ਜੋ ਆਈਲੈਂਡਸ ਨੇ ਬਰਮੂਡਾ ਆਈਲੈਂਡਸ ਉਹਦੇ ਲਾਗੇ ਬੰਨੇ ਇੱਕ ਬੜਾ ਵੱਡਾ ਖੇਤਰਫਲ ਆ ਟ੍ਰਾਇੰਗਲ ਇੱਕ ਵੱਡਾ ਇੱਕ ਟ੍ਰਾਇੰਗਲ ਪੁਆਇੰਟ ਬਣਦਾ ਹੈ ਉੱਥੇ ਸ਼ੁਰੂਆਤੀ ਸਮੇਂ ਤੋਂ ਹੀ ਕਾਫੀ 1700 ਕੁਝ ਸਮੇਂ ਤੋਂ ਉਹ ਜਿਹੜੀਆਂ ਸ਼ਿਪਸ ਸੀਗੀਆਂ ਕੁਝ ਨਾ ਕੁਝ ਗਾਇਬ ਹੁੰਦੀਆਂ ਰਹਿੰਦੀਆਂ ਸੀਗੀਆਂ ਵਰਲਡ ਵਾਰ 2 ਦੇ ਵੇਲੇ ਵੀ ਇੱਕ ਜਹਾਜ਼ ਉੱਥੇ ਕ੍ਰੈਸ਼ ਹੋਇਆ ਸੀਗਾ ਇੱਕ ਸਿਵਲ ਏਅਰਲਾਈਨ ਵੀ ਉਸੇ ਜਗ੍ਹਾ ਤੇ ਕ੍ਰੈਸ਼ ਹੋਈ ਸੀਗੀ ਸੋ ਜਦੋਂ ਇੰਨੀਆਂ ਜ਼ਿਆਦੀਆਂ ਘਟਨਾਵਾਂ ਇੱਕੋ ਥਾਂ ਤੇ ਹੋਣ ਲੱਗ ਜਾਣ ਤੇ ਕੌਨਸਪੀਰੇਸੀ ਥਿਊਰੀਜ਼ ਦਾ ਬਣਨਾ ਤੇ ਲਾਜ਼ਮੀ ਹੁੰਦਾ ਹੈ
1: ਜੀ ਬਿਲਕੁਲ
2: ਤੇ ਅੱਜ ਤੋਂ 7-8 ਸਾਲ ਪਹਿਲਾਂ ਫਿਰ ਇਹ ਸਾਇੰਟਿਸਟ ਨੇ ਜਦੋਂ ਇਹਦਾ ਕੱਢਿਆ ਮਿਸਟਰੀ ਸੋਲਵ ਕੀਤੀ ਉਹ ਇਹ ਕਿ ਇੱਕ ਸਪੈਸੀਫਿਕ ਟਾਈਮ ਸਮੇਂ ਦੇ ਵਿੱਚ ਸਾਲ ਦੇ ਵਿੱਚ ਨਹੀਂ ਕਾਫੀ ਲਾਈਕ 6-7 ਸਾਲਾਂ ਦੇ ਵਿੱਚ ਉੱਥੇ ਮੌਸਮ ਇਹੋ ਜਿਹਾ ਕ੍ਰੀਏਟ ਹੁੰਦਾ ਆ ਕਿ ਉੱਥੇ ਬੱਦਲ ਇਹੋ ਜਿਹੇ ਕ੍ਰੀਏਟ ਹੁੰਦੇ ਆ ਕਿ ਜਿਹੜੇ ਮੈਗਨੈਟਿਕ ਪੁੱਲ ਕ੍ਰੀਏਟ ਕਰਦੇ ਆ ਸਮੁੰਦਰ ਦੇ ਅੰਦਰ ਜਿਹੜਾ ਵੀ ਜਹਾਜ਼ ਉਸ ਏਰੀਏ ਤੋਂ ਉਸ ਮੌਸਮੀ ਵੇਲੇ ਤੇ ਹਨਾ ਉਸ ਯਾਨੀ ਕਿ ਜੋ ਵੀ ਅਭਾਗਾ ਹੋਵੇ ਬੰਦਾ ਕਿ ਉਸ ਵੇਲੇ ਤੋਂ ਉੱਥੇ ਜਹਾਜ਼ ਲੰਘ ਰਿਹਾ ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ ਜਿਹੜੀ ਸ਼ਿਪ ਨਿਕਲ ਰਹੀ ਹੈ ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ ਤੇ ਹਰ ਕਿਸੇ ਨੇ ਤੇ ਜਿਹੜੀ ਗੱਲ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਕਿ ਮੈਨੂੰ ਲਾਈਟਾਂ ਦਿਖੀਆਂ ਜਾਂ ਨਹੀਂ ਉਸ ਸਮੇਂ ਦਾ ਆਪਾਂ ਨਹੀਂ ਕਹਿ ਸਕਦੇ ਬਟ ਸਾਇੰਟਿਸਟ ਨੇ ਅੱਜ ਤੋਂ 7-8 ਸਾਲ ਪਹਿਲਾਂ ਇਹਦਾ ਸੋਲੂਸ਼ਨ ਕੱਢਿਆ ਸੀਗਾ
1: ਉਹਨਾਂ ਨੂੰ ਇੱਕ ਤਰ੍ਹਾਂ ਦੀ ਇੱਕ ਮੈਂਟਲ ਲੈਵਲ ਤੇ ਸੀ ਸਿਕਨੈਸ ਹੁੰਦੀ ਹੈ ਕਿ ਉਹਨਾਂ ਨੂੰ ਕਈ ਵਾਰੀ ਲੱਗਣਾ ਸ਼ੁਰੂ ਹੋ ਜਾਂਦਾ ਕਿ ਦੇ ਸੀ ਡਿਫਰੈਂਟ ਕਾਇੰਡ ਆਫ ਲਾਈਟਸ ਤੇ ਉਹਨਾਂ ਨੂੰ ਵੱਖਰੇ ਵੱਖਰੇ ਤਰ੍ਹਾਂ ਲੱਗਦਾ ਕਿ ਉਹਨਾਂ ਦਾ ਕੰਪਸ ਨਹੀਂ ਵਰਕ ਕਰ ਰਿਹਾ ਜਿਸ ਤਰ੍ਹਾਂ ਕੋਈ ਬੰਦਾ ਡੈਜ਼ਰਟ ਚ ਫਸਿਆ ਹੋਵੇ ਤੇ ਉਹਨੂੰ ਮਿਰਾਜ ਦੱਸਦੇ ਵੱਖਰੇ ਵੱਖਰੇ ਕਿ ਇੱਥੇ ਪਾਣੀ ਆ ਇੱਥੇ ਪਾਣੀ ਹੁੰਦਾ ਨਹੀਂ ਆ ਪਰ ਉਹਨੂੰ ਲੱਗਦਾ
2: ਬਿਲਕੁਲ ਬਿਲਕੁਲ ਬਿਲਕੁਲ ਬੰਦੇ ਨੇ ਜੋ ਸ਼ਿਪ ਤੇ ਰਹਿਣ ਵਾਲੇ ਬੰਦੇ ਨੇ ਉਹ ਤਾਂ ਮਹੀਨਿਆਂ ਦੇ ਮਹੀਨੇ ਉੱਤੇ ਸ਼ਿਪ ਤੇ ਰਹਿੰਦੇ ਨੇ ਮੈਂ ਨਾ ਇੱਕ ਹਾਸੇ ਵਾਲੀ ਗੱਲ ਦੱਸਦਾ ਮੇਰਾ ਨਾ ਇੱਕ ਭਰਾ ਆ ਉਹ ਇੰਡੀਅਨ ਨੇਵੀ ਦੇ ਵਿੱਚ
1: ਓਕੇ
2: ਉਹ ਮਰਚੈਂਟ ਨੇਵੀ ਦੇ ਵਿੱਚ ਹੈ ਤੇ ਉਹ ਆਏ ਤੇ ਇੱਥੇ ਵਿਆਹ ਦਾ ਹੀ ਵੇਲਾ ਸੀਗਾ ਵਿਆਹ ਤੇ ਹੁਣ ਚਾਚੇ ਦਾ ਜਿੱਦਾਂ ਪੈਕ ਸ਼ੈਕ ਦਾ ਸਿਸਟਮ ਚੱਲ ਰਿਹਾ ਸੀਗਾ ਉੱਥੇ ਉਹ ਨਾ ਆਪਣੀ ਇਹ ਗੱਲ ਦੱਸੇ ਉਹ ਦੱਸੇ ਕਿ ਸ਼ਿਪ ਦੇ ਵਿੱਚ ਨਾ ਅਸੀਂ ਕੁਛ ਖਾ ਨਹੀਂ ਸਕਦੇ ਅਸੀਂ ਸਿਰਫ ਸਿਰਫ ਸਾਰਾ ਦਿਨ ਚ ਬ੍ਰੈਡ ਖਾਣਾ ਆ ਸਵੇਰੇ ਜੇ ਬਾਲਾ ਜੀ ਕੀਤਾ ਤੇ ਉੱਤੇ ਬਟਰ ਲਾ ਲੈਣਾ ਉਸ ਤੋਂ ਸਵਾਈ ਨਹੀਂ ਅਸੀਂ ਕੁਛ ਖਾ ਸਕਦੇ ਤੇ ਚਾਚੇ ਮੇਰੇ ਦੇ ਲੱਗੇ ਸੀਗੇ ਇੱਕ ਦੋ ਚਾਚਾ ਚਾਚਾ ਮੇਰਾ ਥੋੜਾ ਜਿਹਾ ਜਦੋਂ ਲੱਗੇ ਹੋਣ ਤੇ ਬੰਦਾ ਬੋਲਦਾ ਵੀ ਤੋਤਲਾ ਜਿਹਾ ਨਾ
1: ਤੇ
2: ਚਾਚਾ ਮੇਰੇ ਕਹਿੰਦੇ ਕਿ ਉਹ ਬਣਾਉਣ ਵੀ ਕੀ ਉੱਥੇ ਰਸੋਈ ਤੇ ਭੁੜਕੀ ਜਾਂਦੀ ਹੋਣੀ ਉੱਥੇ
1: देखो लॉजिक कितना सेटल्ड है, लॉजिक कभी भी ध्यान देना, जिस बंदे ने ड्रिंक थोड़ी कर लेती हो ना हल्की जी, मतलब कि हुन मैं अब तो मैं हवा में हूँ, उदा तर्क बहुत कैंट हो जाता है, क्योंकि वो हुन बाकी सारी चीजा छुट रही है ना, फिजिकली भी बंदा थोड़ा अनस्टेबल हो रहा, बंदा दिमाग ही हुंदा हाथ च, बंदा कहना मैं तर्क नाल ही मारू तेनू काका तू आ ते सही
0: इसे करके चाहने आओ।
1: हाँ हाँ नहीं कॉन्सपिरेसी बारे बहुत पता है, करते रहते हैं काफी कॉन्सपिरेसी
0: क्योंकि साढ़े लाने नहीं ना एक दो
1: ਸਾਡੇ ਖਿਲਾਫ ਕੌਨਸਪੀਰੇਸੀਆਂ ਕਰਦੇ ਆ
0: ਇਦਾਂ ਕਹੀ ਜਾਵੇ
1: ਨਹੀਂ ਠੀਕ ਆ
0: ਨਹੀਂ ਫਿਰ ਤੁਹਾਡੀ ਮਤਲਬ ਉਹ ਸੋਲਵ ਹੋ ਚੁੱਕੀ ਆ
1: ਕੀ
0: ਇਹ ਜਿਹੜੀ ਕੈਂਡੀ ਨੇ ਟ੍ਰਾਇੰਗਲ ਦੀ ਕਿ ਸਟਿਲ ਵੀ ਡੋਂਟ ਨੋ
1: ਨਹੀਂ ਨਹੀਂ ਨਹੀਂ ਹੋ ਗਿਆ ਨੋ ਹੋ ਗਿਆ
2: ਜੀ
1: ਇਹ ਕਹਾਣੀ
2: ਸੋਲਵ ਹੋ ਚੁੱਕੀ ਹੈ
1: ਦਾਸਤਾਂ ਖਤਮ ਹੋਣੇ ਵਾਲੀ ਹੈ ਨਹੀਂ ਹੋ ਚੁੱਕੀ ਆ ਤਾਂ
0: ਚਲੋ ਰਹਿੰਦੀ ਖੁੰਦੀ ਇਹਨਾਂ ਨੇ ਕਰ ਦਿੱਤੀ
1: ਰਹਿੰਦੀ ਖੁੰਦੀ ਮੁਕਾਤੀ ਹਾਂਜੀ ਦਸਤੂਰ ਹੈ ਹਰਮਨ ਤੁਸੀਂ ਆਓ ਤੇ ਅਸੀਂ ਫਿਰ ਸ਼ਾਇਰੀ ਨਾ ਸੁਣੀਏ
0: ਓ ਮਾਈ ਗਾਡ
1: ਸੁਣਾਓ ਫਿਰ ਕੁਝ ਵਧੀਆ ਜਿਹਾ ਤੇ ਅਸੀਂ ਫਿਰ ਬਾਏ ਬਾਏ ਕਰੀਏ ਸਰੋਤਿਆਂ
0: ਟ੍ਰਾਇਐਂਗਲ ਜੀ ਸ਼ਾਇਰੀ ਸੁਣਾਓ ਕੋਈ ਤਿੰਨ
1: ਅਸੀਂ ਵੀ ਫਿਰ ਜੀ ਫ੍ਰੈਂਚ ਟੋਸਟ ਖਾਣ ਜਾਣਾ ਭਰਾਵਾਂ ਨੇ ਬ੍ਰੈਡ ਪਕੌੜੇ
0: ਹਾਂ ਯਾਰ ਅੱਜ ਮੈਂ ਬਹੁਤ ਫਾਰਵਰਡ ਲੁੱਕ ਕਰ ਰਿਹਾ ਬ੍ਰੰਚ ਕਰ
1: ਫਾਰਵਰਡ ਲੁੱਕ ਲੁੱਕ ਫਾਰਵਰਡ ਨਹੀਂ ਕਰਦਾ ਕਦੀ ਫਾਰਵਰਡ ਲੁੱਕ ਹੀ ਕਰਦਾ ਇਹ
0: ਕਰਦਾ ਤੇ ਉਹੀ ਆ ਨਾ
1: ਹਾਂ ਹੋ ਤੇ ਰਿਹਾ ਨਾ
0: ਅੱਗੇ ਪਿੱਛੇ ਕਰ ਰਿਹਾ ਕਰਦੇ ਰਿਹਾ ਨਾ
1: ਅੱਗੇ ਪਿੱਛੇ ਛੱਡੋ ਇਰਸ਼ਾਦ ਹੈ ਤੁਹਾਨੂੰ
0: ਹਰਮਨ ਜੀ
1: ਸਟੇਜ ਇਜ਼ ਯੋਰਸ ਹਰਮਨ ਸੁਣਾਓ ਕੁਝ ਵਧੀਆ ਜਿਹਾ ਬਈ
2: ਮੈਂ ਨਾ ਜਦੋਂ ਰੇਡੀਓ ਸੁਣ ਰਿਹਾ ਸੀਗਾ ਤੁਸੀਂ ਰੇਡੀਓ ਸਟਾਰਟ ਕਰਦੇ ਵੇਲੇ ਨਾ ਬਲਕੀਰਤ ਭਾਈ ਨੇ ਨਾ ਇੱਕ ਸਹਿਸ ਬਾਰੇ ਗੱਲ ਕੀਤੀ ਕਿ ਸਾਹ ਚੱਲ ਰਹੇ ਨੇ ਕਿਉਂਕਿ ਪੈਸੇ ਆ ਰਹੇ ਨੇ ਪੈਸੇ ਆ ਰਹੇ ਨੇ ਇਸੇ ਕਰਕੇ ਸਾਹ ਚੱਲ ਰਹੇ ਨੇ ਸੋ ਇੱਕ ਨਾ ਸਹਿਸ ਬਾਈਆਂ ਸਹਿਸ ਬਾਰੇ ਕੀਤੀਆਂ ਗੱਲਾਂ ਦੇ ਨਾ ਇੱਕ ਆਪਣਾ ਪੋਇਟਿਕ ਅਸੈਂਸ ਹੁੰਦਾ ਉਹ ਵੀ ਆਪਣੇ ਆਪ ਦੇ ਵਿੱਚ ਉਹਦਾ ਵੀ ਕਵਿਤਾ ਦਾ ਇੱਕ ਰਸ ਆ ਜਿਹੜੀਆਂ ਸਹਿਸ ਬਾਰੇ ਗੱਲਾਂ ਹੋ ਜਾਂਦੀਆਂ ਸੋ ਜੋ ਮੇਰਾ ਵੀ ਕਰੰਟ ਜ਼ਿੰਦਗੀ ਦਾ ਸਟੇਟ ਹੈ ਲਾਈਫ ਦਾ ਜੋ ਕਹਿ ਲਓ ਕਿ ਹੋਰਾਂ ਦਾ ਵੀ ਹੋਊਗਾ ਉਹ ਕਿ ਬਾਕੀ ਸਾਰਾ ਕੁਛ ਸਹੀ ਚੱਲ ਰਿਹਾ ਫਾਈਨੈਂਸ਼ਲੀ ਵੀ ਆਪਾਂ ਉਹ ਲਾਈਫ ਜ਼ਿੰਦਗੀ ਜੀ ਰਹੇ ਹੋ ਸਕਦੇ ਹਾਂ ਜੋ ਆਪਾਂ ਕਦੇ ਜੀਣਾ ਚਾਹੁੰਦੇ ਸੀਗੇ ਜਾਂ ਆਲੇ ਦੁਆਲੇ ਵਾਲੇ ਸਾਡੇ ਲੋਕ ਕਹਿੰਦੇ ਹੋਣ ਕਿ ਯਾਰ ਇਹਦੀ ਤੇ ਜ਼ਿੰਦਗੀ ਸੈੱਟ ਆ ਬਟ ਫਿਰ ਵੀ ਅੰਦਰ ਇੱਕ ਖਾਲੀਪਨ ਹੁੰਦਾ
1: ਖੋਖਲਾਪਨ ਤਾਂ ਹੁੰਦਾ
2: ਤੇ ਉਹਦੇ ਤੇ ਮੈਂ ਇੱਕ ਸ਼ੇਰ ਕਹਿ ਲਓ ਜਾਂ ਗੀਤ ਕਹਿ ਲਓ ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ ਇਹ ਗੀਤ ਹੈ ਅਸਲ ਵਿੱਚ ਕਿ ਜਾਣਿਆ ਜਿਨ੍ਹਾਂ ਨੂੰ ਅਸੀਂ ਜਾਣ ਤੋਂ ਵੀ ਵੱਧ ਕੇ ਜਾਂਦੇ ਜਾਂਦੇ ਆਖਰਾਂ ਚ ਆਖ ਗਏ ਫਜ਼ੂਲ ਕੋਈ ਗੱਲ ਨਹੀਂ ਗੱਲ ਜੇ ਨਹੀਂ ਕਰਨੀ ਸਾਡੀ ਸਜ਼ਾ ਹੈ ਸਾਨੂੰ ਕਬੂਲ ਹੋਈਆਂ ਨੂੰ ਹੱਸ ਚੱਲਣਾ ਪੈਂਦਾ ਕੌਣ ਲੜ ਸਕਿਆ ਏ ਇੱਥੇ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ ਭਰਿਆ ਵੀ ਪੀੜਾ ਨਾ
0: ਬੱਚੇ
1: ਤੋਂ ਭੁੱਲ ਜਾਂਦਾ ਕਿ ਮੇਰੇ ਕੀ ਵਿਆਹ ਹੈਗਾ ਕੁਝ ਚੀਜ਼ਾਂ ਨਹੀਂ ਬੋਲੀ
0: ਮੈਂ ਇਹਨਾਂ ਦੇ ਭਾਵ ਤੋਂ ਦੱਸਿਆ
1: ਨਹੀਂ ਨਹੀਂ ਹਰਮਨ ਬੇਟਾ ਸਭ ਠੀਕ ਹੋਏਗਾ
0: ਉਹ ਦਿਨ ਬੜਾ ਸੋਹਣਾ ਜਿਹੜਾ ਨੰਗੇ ਵੀਰਾਂ ਨਾਲ ਬਾਕੀ ਨੀ ਮੈਨੂੰ ਪਤਾ
1: ਪਰ ਗੱਲ ਕੀਤੀ ਆ ਮੇਰੇ ਖਿਆਲ ਨਾਲ ਦਿਸ ਸ਼ੁਡ ਬੀ ਦਾ ਹਾਈ ਪੁਆਇੰਟ ਟੂ ਸੇ ਗੁੱਡ ਬਾਏ ਕਿ ਉਹ ਦਿਨ ਚੰਗਾ ਜਿਹੜਾ ਲੰਘੇ ਵੀਰਾਂ ਨਾਲ ਥੈਂਕ ਯੂ ਤੁਸੀਂ ਸਾਰੇ ਸਾਡੇ ਨਾਲ ਬਣੇ ਰਹੇ ਹੋ ਕੋਈ ਭੁੱਲ ਚੁੱਕ ਮਾਫ ਥੈਂਕ ਯੂ ਹਰਮਨ ਫੋਰ ਜੁਆਇਨਿੰਗ ਅਸ ਅਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 ਤੇ ਜਾਣ ਦਾ ਸਮਾਂ ਆ ਗਿਆ ਥੈਂਕ ਯੂ ਫੋਰ ਲਿਸਨਿੰਗ ਟੂ ਬੋਇਜ਼ ਮੀਟ ਅਪ ਦਾ ਅਨਦਰ ਐਪੀਸੋਡ ਐਨੀ ਪਾਰਟਿੰਗ ਥੋਟਸ ਤੁਸੀਂ ਕੁਛ ਕਹਿਣਾ ਚਾਹੁੰਦੇ ਜਾਂਦੇ ਜਾਂਦੇ
0: ਜੀ ਕਹਿਣਾ ਇਹੋ ਹੀ ਹੈ ਕਿ ਵੇਖੋ ਖੁਸ਼ ਰਹੋ ਸਾਡਾ ਸ਼ੋਅ ਜਿਹੜਾ ਸੁਣਦੇ ਰਹੋ ਬੋਇਜ਼ ਨਾਲ ਮੀਟ ਅਪ ਕਰਦੇ ਰਹੋ ਕਿਉਂਕਿ ਮੀਟ ਅਪਸ ਜਿਹੜੇ ਨੇ ਇਹੀ ਗਾਂ ਦੀ ਗਾਂ ਜਾ ਕੇ ਆਪਾਂ ਨੂੰ ਕਿਤੇ ਨਾ ਕਿਤੇ ਗ੍ਰੀਟ ਅਪਸ ਹੋ ਸਕਦੇ ਨੇ ਗ੍ਰੀਟ ਅਪਸ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ
1: ਜੀ, ਮੀਟਅਪਸ ਐਂਡ ਗ੍ਰੀਟ ਅਪ ਜ਼ਰੂਰੀ ਨੇ, ਕਿਉਂਕਿ ਜੋ ਸਾਡੀ ਸੋਚ ਹੁੰਦੀ ਹੈ, ਸਾਡਾ ਪ੍ਰਯਾਸ ਹੈ ਕਿ ਜਦੋਂ ਤੁਸੀਂ ਦੋ ਤਿੰਨ ਯਾਰਾਂ ਨੂੰ ਗੱਲਾਂ ਬਾਤਾਂ ਸੁਣੋ, ਤੁਹਾਨੂੰ ਆਪਣੇ ਅਣਮੁੱਲੇ ਯਾਰ ਯਾਦ ਆਉਣ, ਉਹਨਾਂ ਦੇ ਉਹਨਾਂ ਨੂੰ ਡੈਡੀਕੇਟ ਕਰਦਾ ਹੋਇਆ ਇੱਕ ਸੌਂਗ, ਉਹਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ, ਸੁਣਦੇ ਰਹੋ
0: ਕ੍ਰਿਸ਼ਨਾ
1: ਰੇਡੀਓ,
0: ਹਾਂਜੀ ਪਾਰਟੀ ਬੰਦੀ ਦਾ ਡਿਆਲ
1: 174, ਚੱਲ ਆ ਜਾ ਪਾਰਟੀ
0: ਕਰ, ਓਕੇ ਬਾਏ, ਸੀ ਯੂ ਗਾਇਸ, ਮਿਸ ਯੂ ਆਲਵੇਜ਼।

ਲੇਵਲ ਬੱਤੀ ਵਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਫੁੱਲ ਘਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ
3: ਹਾਂਜੀ, ਮੈਂ ਤੁਹਾਡਾ ਆਪਣਾ ਗੈਰੀ ਸੰਧੂ, ਸੋਨ ਡਰਾਈਵਰ ਦਾ ਮੁੰਡਾ, ਪਿੰਡ ਰੋੜਕਾ ਗਲਾ। ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ। ਉੱਥੇ ਮੇਰੇ ਵਰਗਾ ਦੇਸੀ ਬਲੈਂਦਰ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ ਤੇ ਮੈਂ ਗਾਣਾ ਲੈ

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: 여하지 쏘나서 저하타래.
1: 메레 샤르디 사브톤 짱기 쿠슈부

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चवत अगनत अनेक है
0: वेद पुराण सिमर सुधाखर कीने राम नाम एक अखर
1: इनकै जे जीव सावै ताकि महिमा गनी न आवे
0: कांखी एकै दर्श तुहारो नानक कुन संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन न लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सरबन दा नानक हर रंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगह मानी
0: प्रभु कै सिमरन होय सो भला प्रभु कै सिमरन सो फल फला
1: सि सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंध न जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सह समानी
1: प्रभु कै सिमरन नेचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन कुर पर मैया नानक तिन जन सरनी पया
0: हर सिमरन कर भात प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकार
0: कर कृपा जिसे आप बुझाया नानक गुरमुख हर सिमरन तिन पाया
1: सुख मनि सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहे गुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: यह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हरै
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन परै हर का नाम जपत निस्तरै
0: अनक माया रंग तिख न बुझावै हर का नाम जपत आगावै
1: ये मार्ग हो जात कीला तै हर नाम संग होत सुहेला
0: ऐसा नामन सदा ध्याइयै नानक गुरमुख परमगत पाइयै
1: सूटत नाही कोल लखबाही नाम जपै तै पार पराही
0: अनक बगन जह आए संघारै हर का नाम तत्काल उधारै
1: अनक जून जन मैं मर जाम नाम जोत पावै विश्राम
0: हौ मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाइयै साध कै संग
0: जिह मार्ग के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोघाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरखै
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रति रंग एक है नानक जन कै बिरद विवेकै
0: हर का नाम जन को मुक्त ज्योत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछ नाहे बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भात प्रगट नी छपै
1: हर की भगत मत पौ करै नानक जन संकेते तरै
0: पार जात एहो हर को नाम काम तीन हर हर गुण गाम
1: सब ते उत्तम हर की कथा नाम सुनत दर दुख लथा
0: नाम की महिमा संत रिदवस है संत प्रताप दुर्ध सब नसै
1: संत का संग उड़ भागी पाई है संत की सेवा नाम धियाई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पब नाम भगत जना कै मन विश्राम अठ दो श्लोक
0: बहु शास्त्र बहु सिमृति पेखे सर्ब टंडोल पूजस नाही हर हरे नानक नाम अमोल सत नाम श्री वाहे गुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिर ਦਿਆ।
1: ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ।
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ।
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ।
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ।
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ।
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ।
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ।
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ।
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ।
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ।
0: ਜਲ ਤੋ ਵੈ ਬਹੁ ਦੇਹੇ ਅਨੀਤ ਸੁਧ ਕਹਾ ਹੋਏ ਕਾਚੀ ਭੀ।
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ।
0: ਬਹੁਤ ਸਿਆਣਪ ਜੋ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ।
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ।
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ।
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ।
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ।
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ।
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ।
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ।
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ।
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ।
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ।
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਣੀਏ ਸਭ ਤੇ ਉੱਚਾ।
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ।
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ।
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ।
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ।
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ।
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ।
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ।
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ।
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ।
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ।
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ।
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ।
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ।
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ। ਅੱਠ ਤਿੰਨ ਸਲੋਕ।
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ।
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿਜ ਨੇ ਉਬਾਰਿਆ।
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ।
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ।
1: ਇਹੋ ਨਿਰਗੁਣ ਗੁਣ ਕੁਛੁ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ।
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ।
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ।
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ।
1: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ।
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ।
1: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ।
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ।
1: ਜੋ ਠਾਕਰ ਸ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ।
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ।
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ।
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ।
1: ਜੋ ਛੜਨਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ।
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ।
1: ਚੰਦਨ ਲੇਪ ਉਧਾਰੈ ਧੋਏ ਘਰ ਤੋਂ ਪੀਰ ਪ੍ਰਸੰਮ ਸੰਗ ਹੋਏ।
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ।
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ।
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ।
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ।
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ।
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ।
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ।
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ।
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ।
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ।
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ।
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪੀਤ।
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ।
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ।
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ।
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ।
0: ਠੂਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ।
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ।
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ।
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ।
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ।
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ। ਅੱਠ ਚਾਰ ਸਲੋਕ।
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ।
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ।
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ।
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ।
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਿਨ ਪਾਇਆ।
0: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸਕੀ ਬਸਤਿ ਸਾਗੇ ਰਾਖੈ, ਪਪਕੀ ਆਗਿਆ ਮਾਨੇ ਮਾਥੈ।
0: ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਊ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕਿਹੇ।
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜੂ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁਕ ਹਿਰੇ।
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਮੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਬਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਰ ਪ੍ਰਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਨ ਨਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤਾ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਧਿਆ ਕਤਵ ਲੁਭਾਵੇ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਤਾ ਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੇ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿਤੇ ਆਈ।
0: ਸਹਿਤੇ ਆ ਜੋ ਇੱਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੋ ਸਹਿਜ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਏ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਵਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਅਹਿਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ बखाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उरतार है जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपदी
1: मिथ्या नाही रसना परस मन में पीत निरंजन दर्श
0: पर तेरे रूप ना पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल तर्म
0: काहु फल की इच्छा नहीं बाछा है केवल पात कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ अवरह नाम जपावे नानक हो वैष्णो परम गत पावे
1: भगवती भगवान भक्त का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सत्संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंड जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख में जाने स्थूल
0: वरना को दे उपदेश नानक उस पंडित को सदा आदेश
1: बीज मंत्र सर्व को ज्ञान चौवरना में जपे को नाम
0: जो जो जपे तिसकी गाथ होए साध संग पावे जन पुए
1: कर कृपा अंतर उधारे पशु प्रेत मुकुट पाथर को तारे
0: सर्व रोग औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: आत्म नाम तिस नदरी आया दास संतर भाय तन पाया
0: सदा नित नित हर जान सो दास दरगह प्रवान
1: अपने दास को आप कृपा करे तिस दास को सब सो जी परे
0: सगल संग आत्म उदास ऐसी जुगत नानक रामदास
1: सब की आ गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिए जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सोई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवे नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब कोहिर है कई कोट पर दुख ना कर है
1: कई कोट माया शर्मा है कई कोट परदेश भरमा है
0: जित जित लाभो ते तित लगना नानक करते की जाने करता रचना
1: कई कोट सिज्जति जोगी कई कोट राजे रस भोगी
0: कई कोट पंखी सर्प पाए कई कोट पाथर बिरख निपजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंद्र सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्थान सातक कई कोट वेद पुराण सिमर तर शास्त्र
1: कई कोट किए रतन समुद्र कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जा किन प्रसाद कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन मै जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ विनाश
1: कई कोट मांगै सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पसार सदा सदा एक अहंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत के बेते सदा निहारे एको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सा सा समारे नानक कोई परमेश्वर के प्यारे
1: सुखमनी सुख अमृत प्रभ नाम भगत जना के मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपति
1: करन करावन करने जोग जो तिस पावै सोई होग
0: किन मैं थापू थाप नहारा अंत नहीं किछ पारा वारा
1: हुक्मे तार अतर रहावै हुक्मे उपजै हुक्म सुमावै
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रभावै मन गत पावै प्रभावै ता पाथर त्रावै
1: प्रभावै बिन शास्त्र राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोहसरिया का स्वामी खिलै विकसै अंतर जामी
0: जो पावै सो कार करावै नानक दृष्टि अवर न आवै
1: कहो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला दह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई इस हाथ कर्म क्रम सर्व को नाथ
0: आज्ञाकारी बपरा जियो जो तिस पावै सोई फुन थियो
1: कबहू ऊंच नीच में बसै कबू शोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नृत करै बहु भांत कबहू सोए रहे दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अब कीर्त में आवै कबहू भला भला कहावै
0: ज्यों प्रभु राखै तिवि रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस्त पतंग होए जिया अनक जोन भरमै भरमिया
0: नाना रूप जो स्वांगी दिखावै ज्यों प्रभु भावै तिवै नचावै
1: ज्यों तिस भावै सोई होए नानक दूजा अवर न कोई
0: कबहू साध संगत एहो पावै उस स्थान ते बहर न आवै
1: अंतर होए ज्ञान प्रगास उस स्थान का नहीं विनाश
0: मन तन नामर ते करंग सदा विसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुरबान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावे
0: धन भूमगा जो करे गुमान सो मूर्ख अंधा अज्ञान
1: कर कृपा जिसके हृदय गरीबी वसावै नानक ईहा मुक्त आगे सुख पावै
0: धनवंता होए कर गुर बावै तरन समान कछ संग न जावै
1: बहु लश्कर मान को ऊपर करे आस पल पीतरता का होए विनाश
0: सब ते आप जाने बलवंत खिन मैं होए जाए पसमंत
1: किसे न बदे आप अहंकारी तरम राय तिस करे खुआरी
0: गुर प्रसाद जाका मिटै बिमान सूजन नानक दरगै परवान
1: कोट कर्म करे हो तारे श्रम पावे सगले बिरथारे
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दरगै को कैसे गवै
0: आप सुखो जो भला कहावै तिसे भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जाने मुझ ते का छोए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटे गुर प्रसाद नानक हो छूटे
1: सैस कटेला कोट तावे तृप्त न आवे माया पाछे पावे
0: अनक भोग बिख्या के करे नह तृप्तावे खप खप मरे
1: बिना संतोक नहीं को राजा सुपन मनोत बिते सब काज
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जाव
0: करन करावन पावन करना है हार, इसका हाथ कहां विचार।
1: जैसी दुष्ट करे तैसा होए, आपे आप आप तब सोए,
0: जो किछ कीनो सो अपने रंग, सब ते दूर सब हो।

0: ਬਿਨ ਕਹੋ ਕਿਛੁ ਹੋਇ ਥਾਂ ਤਨੰਤਰ ਏਕੈ ਸੋਇ
1: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦਿ ਕਿਨੈ ਵਿਖਿਆਨੀ
0: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
0: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
1: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਕੈ ਦੁਖਨ ਹਾਰ ਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
1: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ
1: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
0: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
0: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
1: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
1: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਵਿਜੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
0: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਦਨ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੇ ਬਹੀਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
0: ਪਿਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
1: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
1: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਬਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
1: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕੈ ਕਛੁ ਨਾਹੀ ਹਾਰ
1: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
1: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
1: ਨੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤੇ ਹਰ ਜਨ ਨਹਿਤ
1: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੁਖ
0: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇ ਕੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
0: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜੋ ਪਏ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡਭਾਗੈ
0: ਨਾਮ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: यार तू इतनी इनी चेती आके पक्का भी हो गया की जुगाड़ लाया है
2: जुगाड़ नहीं ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਹਾਂਜੀ ਹਾਂਜੀ

0: हाँ जी रेडियो हाँ जी 1674 एम दे उत्ते तुहाडा सारयां दा स्वागत जी। एक होर नवे पॉडकास्ट एक होर नवे एपीसोड जिहदा नाम प्रोग्राम दा दी डीप टॉक शो लैके तुहाडे तक होए हैं हाजर। और अज दे दिन डीप टॉक शो दे विच बड़ियां दुर्लभ जिहां गल्लां करनियां ने, बड़ियां अनोखियां जिहां गल्लां करनियां ने। की ने ओह गल्लां अगे चल के ओहदी विस्तार दसदे आ, पर आओ सब तो पहला शुरुआत करदे आ। डॉक्टर संदीप कौर होरां दा साडे नाल फोन लाइन ते मौजूद ने। संदीप जी सत श्री अकाल जी। जी आयां जी।
1: सत श्री अकाल भाजी, किवें तुसीं?
0: जी ठीक ठाक, बहुत वधिया। ते तुसीं दसो किदां, सेहतां ठीक ठाक?
1: हां जी हां जी बिलकुल ठीक ठाक।
0: चलो बहुत वधिया चाहीदा जी। दुनिया भर दे विच माहौल थोड़ा अनसर्टेनिटी दा बनिया होया, ते ऐसे दे विच जरूरी इह हैगा कि बंदा घट्टो घट्ट अपने आप नूं जिहड़ा उह अपनी सेहत अपने कारोबार नूं जिहड़ा उह स्टेबल कर सके। सो इह बहुत जरूरी हैगा। ते अज हुण असीं बड़े चिर हवा दे विच उडारियां मार लियां, स्पेस दीआं गल्लां कर लियां, स्पेस शटल्स दीआं गल्लां कर लियां, एलियंस तक दीआं गल्लां करे आए हैं, उहनां नूं पता नहीं कित्थे कुत्थे छड्डे आए हैं, ते वापस हुण धरती दे विच आ जांदे। ते जदों धरती ते आए अज ते बड़े डूंगे चले गए हो अज फिर आंदे आ सार। अज रेयर अर्थ मिनरल्स जिन्हां नूं लैके अक्सर यह गल कीती जांदी है कि लड़ाई सारी अमरीका दी यही हैगी है जी कि रेयर अर्थ मिनरल्स दे उत्ते कंट्रोल आ जावे, चाहे कदे उह ग्रीनलैंड दे उत्ते गल हुंदी है, चाहे कदे उह यूक्रेन दे नाल सौदे किते जांदे ने। रेयर अर्थ मैटल्स, रेयर अर्थ एलीमेंट शब्द कोई भी तुसीं इहदे लई वरत सकदे हो, पर ये जड़े रेयर ने। अगे एक एपीसोड दे विच संदीप जी मैं इस तो पहला तुसी दसो के एक शायद इनसाइट रिपोर्ट दे विच असी गल कीती सीगी के जड़े रेयर अर्थ मिनरल्स ने या मैटल्स ने उह 17 किस्म दे हैगे ने जड़े धरती दे विच पाए जांदे हैगे ने धरती दे थले, पर उहनां दे उहदे आले दुआले दीआं जुड़ियां गल्लां और उह रेयर किवें हैगे ने और दबदबा अमरीका क्यों बनाना चाहता है उहदे भी कुछ शायद उहदे पोलिटिकल कारण भी अज दे एपीसोड दे विच तुहानू पता लग जाण। बट लैस पोलिटिकल ज़्यादा असी उस नू इस भूगोलिकता दे आले दुआले ही रखांगे, धरती दी संरचना दे विचों किवें इह निकल के आंदे ने और क्यों जिहड़े ने इह कहिण नू तां रेयर हैगे ने पर क्योंकि इहनां दी माइनिंग जिहड़ी उह एड्डी महंगी भी पैंदी है, रेयर भी पैंदी है, पर क्यों उह धरती नूं नुकसान जिहड़ी है पहुँचाउंदी है, ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ। ਕਿਉਂ ਸੰਦੀਪ ਜੀ?
1: ਹਾਂਜੀ ਬਿਲਕੁਲ
0: ਠੀਕ ਹੈ, ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਹੁੰਦੇ ਕੀ ਨੇ, ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਆ?
1: ਹਾਂਜੀ ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ ਉਹਦੇ ਵਿੱਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ। ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ 'ਚ ਪੜ੍ਹਦੇ ਹੁੰਦੇ ਸੀ ਉਹਦੇ 'ਚ ਹੀ ਮਿਲਦੇ ਹਨਾ, ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ 'ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ, ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ 'ਚ ਬਣਾਏ ਹੈਗੇ ਆ। ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ। ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ, ਇਹ ਕੁਛ ਜਿਹੜੇ ਆ ਈਵਨ ਕਾਪਰ ਜਿੱਦਾਂ ਕਾਪਰ ਹੈਗਾ ਕਾਪਰ ਨਾਲੋਂ ਜ਼ਿਆਦਾ ਨੰਬਰ 'ਚ ਇਹ ਮਿਲਦਾ ਹੈਗਾ, ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ। ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ, ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ। ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੋਕਸ ਦੇ ਲਈ ਅਰਥ ਨਾਮ ਜਿਹੜਾ ਯੂਜ ਕੀਤਾ ਜਾਂਦਾ ਸੀ ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ। ਤੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ, ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ। ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ, ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ। ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ, ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ, ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਹਾਂਜੀ
1: ਸਾਰਿਆਂ ਵੀ ਹੋ ਜਾਂਦਾ ਕਿ ਨਾਮ ਆ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਤੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆਰ ਈ ਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100 ਡਿਗਰੀ ਸੈਲਸੀਅਸ ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70 ਡਿਗਰੀ ਹੈਗਾ ਆ ਔਰ ਇੱਕ ਦਾ 71 ਡਿਗਰੀ ਜਾਂ 72 ਡਿਗਰੀ ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40 ਡਿਗਰੀ ਸੈਲਸੀਅਸ ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40 ਡਿਗਰੀ ਸੈਲਸੀਅਸ ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 ਔਰ 71 ਦੀ ਗੱਲ ਆਣੀ ਆ ਜਾਂ 75 ਔਰ 76 ਦੀ ਗੱਲ ਆਣੀ ਆ ਤਾਂ ਉਹ 1 ਡਿਗਰੀ ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ
0: ਤੇ
1: ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਨੀਅਮ ਹੁਣ ਜਿਹੜਾ ਸਕੈਨੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗੇ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਾਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਨੀਅਮ ਹੁੰਦਾ ਸੋ ਉਹਨੂੰ ਸਕੈਨੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਹੈ ਸੋ ਫਲੋਰਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰ ਈ ਐਫਸ ਤੇ ਇਹ ਜਿਹੜੇ ਯਟਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ ਆਰ ਈ ਐਮ ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀਜ਼ ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ ਆਰ ਈ ਐਮ ਹੈਗਾ ਉਹਦੇ 'ਚ ਯੂਜ਼ ਹੁੰਦਾ ਇੰਕਲੂਡਿੰਗ ਆਰ ਫੋਨ ਕੈਮਰਾਜ਼ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਇਹ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨਿਓਡਾਈਮੀਅਮ ਇੱਕ ਆਰੀਅਮ ਆ, ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨਿਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ ਹਨਾ, ਆਇਰਨ ਦੇ ਮੈਗਨੇਟ ਨਾਲ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਸ ਪਰੂਫ ਹੈਡਫੋਨਸ ਆ ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ, ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ ਜਿਹੜੀ ਆ, ਜਦੋਂ ਅਸੀਂ ਅੱਜ ਕੱਲ੍ਹ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੇ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ, ਫਿਰ ਮੈਗਨੇਟਸ ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਹਨਾ, ਤਾਂ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਐਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ ਸੈਵਨਟੀਜ਼ ਈਵਨ ਸਿਕਸਟੀ ਫਿਫਟੀਜ਼ ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ, ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਰੰਗ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ ਹਨਾ, ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ, ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤਾਂ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ, ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ, ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਨੂੰ ਕਿੱਦਾਂ ਈਜ਼ੀਲੀ ਜਿਹੜੀ ਐਕਸਟ੍ਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ, ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਇੱਕ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਹਦੇ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ, ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ, ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ ਹਨਾ, ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ, ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, ਡੀ ਆਈ ਐਸ ਐਡ ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਜ਼ ਵਾਲਾ, ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਜ਼ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ, ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ ਨਾ ਜ਼ਿੰਕ ਆਉਂਦਾ, ਹਾਂ ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ, ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ ਟਿਊਬਾਂ ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ ਉਹਦੇ 'ਚ ਤਾਂ ਸਾਰਾ ਹੀ ਆ ਗਿਆ, ਹਾਂ MRI ਸਾਰੀਆਂ ਹੀ ਆ ਗਈਆਂ ਚੀਜ਼ਾਂ, ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ, ਤੇ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਹੋਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ, ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਏ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚੁਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REM। ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ, ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਐਲੂਮੀਨੀਅਮ, ਹਾਂਜੀ ਐਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਈਂਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਚ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ, ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਉਹ ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s ਔਰ 80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ ਔਰ ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਹਨੂੰ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀਆਂ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਇਹਨਾਂ ਨੂੰ ਹਨਾ, ਜਿਹਨੂੰ ਹਾਂਜੀ
0: ਰਿਫਾਈਨ
1: ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ
0: ਹਨਾ, ਕਰੈਕਟ,
1: ਹਾਂਜੀ। ਤੋ ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ, ਤਾਂ ਉਹ ਰਿਫਾਈਨਿੰਗ ਦੇ ਵਿੱਚ ਹੁੰਦਾ, ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ, ਹੈ ਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ, ਵਰਲਡ ਵਾਰ ਦੇ ਟਾਈਮ ਦੇ ਉੱਤੇ, US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹੈ ਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% US ਕਰਦਾ ਸੀ, ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਵਰਲਡ ਦੇ ਉੱਤੇ। ਹਾਂਜੀ,
0: ਰਾਈਟ, ਚਲੋ ਠੀਕ ਹੈ। ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈਏ ਆਪਾਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-64-74-74। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਉਹ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
7: This station is now the ultimate power in the universe.
0: Radio Haji 1674. ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ ਡੀਪ ਟਾਕ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸ ਰਹੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ ਹਾਂ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀਆਂ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨ, ਉਹ ਪ੍ਰੋਸੈਸਿਸ ਬਹੁਤ ਲੰਬੀ ਆ, ਤਾਂ ਉਹਨਾਂ ਟਾਈਮ ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੀ ਜਦੋਂ ਕਾਨਫਰੰਸ ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤਾਂ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ, ਤਾਂ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤਾਂ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ, ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ, ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ ਹਨਾ ਅਰਥ ਰੇਅਰ ਅਰਥ ਮਿਨਰਲ, ਪਹਿਲਾਂ ਸਾਨੂੰ ਜਿਹੜੇ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਡ ਕੋਈ ਪੋਲਿਸੀਜ਼ ਲੈ ਕੇ ਆਉਂਦੇ ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ ਬਾਕੀ ਜਿਹੜੀ ਮਾਈਨਿੰਗ ਕਰਨ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ, ਚਾਈਨਾ ਦੇ ਕੋਲ ਸਿਰਫ ਆਈ ਥਿੰਕ 30 ਔਰ 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ, ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤਾਂ ਕਲੈਵਰ ਹਨਾ ਇਕੋਨਮੀ ਦੇ ਉੱਤੇ, ਤਾਂ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ REM ਦੀ, ਹਾਂਜੀ। ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਰ ਸਾਰੀ, ਤਾਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੋਂ ਹੀ ਖਤਮ ਹੋਏ ਉਹ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲਈ ਗਈ ਹਨਾ, ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ, ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ

0: ਸੋ ਚਾਈਨਾ ਨੇ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਝ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ, ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ। ਸੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀਆਂ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ।
1: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ।
0: ਹਾਂਜੀ, ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪੋਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਤੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ, ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤੇ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ, ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ, ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ। ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ, ਤੋ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ, ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਤੋ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US 'ਚ ਜਿਹੜੇ 2012 'ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REMs ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ ਉੱਥੇ, ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ, ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ, ਔਰ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ। ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ, ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਖਾ ਦਿੱਤਾ, ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ। ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ। ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪੋਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ ਹਨਾ, ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ। ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ ਚ ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ, ਔਰ ਪਾਪੂਲੇਸ਼ਨ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ, ਸਾਡੀ ਪਾਪੂਲੇਸ਼ਨ ਹਨਾ ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ 'ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ੋਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ।
1: ਰਾਈਟ, ਠੀਕ ਹੋ ਗਿਆ। ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ। ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਆ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ।
0: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ, ਫਿਰ ਤੁਸੀਂ ਉਹਦੀ ਉਹ ਜਦ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ। ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ ਹਨਾ, ਮੰਨ ਲਓ ਤੁਸੀਂ, ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ

0: ਕਿਹੜੇ ਭੰਡਾਰ ਪਏ ਹੈਗੇ ਨਾ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਈ ਕਰਦੇ ਆ, ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ ਹੈ. ਤੇ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ, ਹੈ ਨਾ. ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ, ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ, ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ. ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ. ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ. ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ, ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ. ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ, ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ, ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ, ਤੇ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ, ਹੈ ਨਾ. ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਨੂੰ ਬਹੁਤ ਇੰਪੈਕਟ ਕਰਦਾ ਆ. ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ, ਤਾਂ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ, ਚਾਹੇ ਉਹ ਪਾਣੀ ਆ, ਚਾਹੇ ਉਹ ਮਿੱਟੀ ਆ, ਚਾਹੇ ਉਹ ਹਵਾ ਆ, ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ, ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ. ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ, ਉਹਨਾਂ ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ, ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ, ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ. ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ, ਉਹ ਵੀ ਇੱਕ ਰੇਡੀਓ, ਉਹ ਵੀ ਇੱਕ ਤਰ੍ਹਾਂ ਦੀ ਐਕਸਰੇ, ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ, ਬਟ ਉਹ ਬਹੁਤ ਘੱਟ ਅਮਾਊਂਟ ਚ ਯੂਜ਼ ਕੀਤੀਆਂ ਜਾਂਦੀਆਂ, ਹੈ ਨਾ. ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ, ਜਦੋਂ ਅਸੀਂ ਬਸ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ. ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ, ਜਿਹੜਾ ਇਹਦੀ ਮਾਈਨਿੰਗ ਕਰਨੀ. ਸੋ ਇਹ ਚਾਹੇ ਤੁਸੀਂ, ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ, ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਿਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ. ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਆ, ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ, ਉਹ ਆਪਣੇ ਆਪ ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ.
1: ਓਕੇ, ਫਿਰ ਇਹਦਾ ਕੋਈ ਅਲਟਰਨੇਟ ਨਹੀਂ, ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ, ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ, ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ. ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ, ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ, ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ. ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ, ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ, ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ?
0: ਹਾਂਜੀ, ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ, ਕਿਹੜੇ ਕਿਹੜੇ ਅਸੀਂ ਆਲਟਰਨੇਟ, ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤਾਂ ਨੀਓਡਾਈਮੀਅਮ ਜਿਹੜਾ ਯੂਜ ਕਰਦੇ ਹਾਂ, ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ ਹੁੰਦਾ ਹੈ, ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ ਹੁੰਦਾ ਨਾ, ਇਲੈਕਟ੍ਰੋਨਿਕਸ ਦੇ ਵਿੱਚ ਯੂਜ ਹੁੰਦਾ. ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ, ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ, ਹੈ ਨਾ. ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜੇ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਨ੍ਹਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਮੋਟਰਸ ਦੇ ਵਿੱਚ ਯੂਜ ਕਰਦੇ ਆ, ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ, ਹੈ ਨਾ. ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ अर्थ बैटरीज की बजाय लीथियम आयरन फॉसफेट बैटरीज जड़ियां यूज मतलब डिफरेंट तरह दियां जड़ियां बैटरीज यूज करने की कोशिश की जा रही है या फिर सोडियम दे बेस्ड जड़ियां बैटरीज होंगियां वो यूज करने के लिए कोशिश की जा रही है ते सब तो जड़ा सेफ अल्टरनेटिव तुसी कह सकते हो और जड़ा मैक्सिमम कंट्रीज अजकल यूज कर रही है कि जो पुराने रीसाइकलिंग करनी मतलब जो अपने पुराने स्मार्टफोन असं नहीं यूज करते ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟਰੈਕਟ ਕਰਨਾ ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ ਹੋਏ ਉਹਨਾਂ ਨੂੰ ਐਕਸਟਰੈਕਟ ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਬੇਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ ਈਵਨ ਇਨਕਲੂਡਿੰਗ ਇੰਡੀਆ ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰ ਤਾਂ ਨਹੀਂ ਰਹੀਆਂ ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚੋਂ ਕੱਢ ਕੇ ਫਿਰ ਵੇਚ ਰਿਹਾ ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੈ ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ ਹਾਂ ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ ਤੇ ਜਿੱਦਾਂ ਚਾਈਨਾ ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ ਉੱਥੇ ਕਾਫੀ ਜਿਹੜਾ ਇੱਕ ਸਲੱਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ ਹਨਾ ਦਲਦਲ ਜਿਹੀ ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ ਬਟ ਉਹਦੇ ਲਈ ਇੱਕ ਹੋਰ ਵੀ ਹੈ ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਣੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ ਹਨਾ ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ ਹਨਾ ਤੇ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ
2: ਰਾਈਟ ਰਾਈਟ ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪਹੁਦਰੀਆਂ ਹੀ ਚੱਲਦੀਆਂ ਨੇ ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ ਬਟ ਐਦਾਂ ਨਹੀਂ ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣਾ ਚਾਹੀਦੇ ਸੀ ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਆਸਾਨ ਵੀ ਨਹੀਂ ਹੈਗੀ ਪਹਿਲਾਂ ਜਿਹੜੀ ਉਹਨੂੰ ਫਾਈਂਡ ਆਊਟ ਕਰਨਾ ਫਿਰ ਉਹਦੀ ਪ੍ਰੋਡਕਸ਼ਨ ਕਰਨਾ ਫਿਰ ਉਹਦੀ ਸੁਧਾਈ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ ਅਤੇ ਉਹ ਚਾਈਨਾ ਬ੍ਰਾਜ਼ੀਲ ਇੰਡੀਆ ਆਸਟ੍ਰੇਲੀਆ ਰਸ਼ੀਆ ਜ਼ਾਹਰ ਜੀ ਗੱਲ ਹੈ ਅਮੈਰੀਕਾ ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟਰੈਕਟ ਵੀ ਕਰਦੇ ਨੇ ਬਟ ਐਕਸਟਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ ਪਰ ਥੈਂਕ ਯੂ ਸੋ ਮੱਚ ਸੰਦੀਪ ਜੀ ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨਸ ਦਿੱਤੀਆਂ ਨੇ ਅੱਜ ਦੇ ਦਿਨ
0: ਜਿਹੜੀ ਮਤਲਬ ਇਸ ਟਾਈਮ ਦੇ ਉੱਤੇ ਵਰਲਡ ਦੇ ਵਿੱਚ ਹਾਈ ਗ੍ਰੇਡ ਜਿਹੜਾ ਰੇਅਰ ਅਰਥ ਮਿਨਰਲ ਮਿਲਦੇ ਹੈਗੇ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ, ਉੱਥੇ ਮਿਲਦੇ ਆ ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ।